ਗੁਥਲੀ ਰਤਨੀ ਖੋਲੀ ਆਈ ਵੱਖਰ ਤੈ ਬਣਜਾਰਿਆ ਦੋਹਾਂ ਰਹੀ ਸਮਾਈ ਜਿਨ ਗੁਣ ਪੱਲੇ ਨਾਨਕਾ ਮਾਣਕ ਵਣਜਹ ਸੇ ਰਤਨਾ ਸਾਰ ਨਾ ਜਾਣਨੀ ਅੰਧੇ ਬਤਹ ਲੋਏ ਪੌੜੀ ਨੌ ਦਰਵਾਜੇ ਕਾਇਆ ਕੋਟ ਹੈ ਦਸਵੇਂ ਗੁਪਤ ਰਖੀਜੈ ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖੁਲੀਜੈ ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੈ ਤਿਤ ਘਾਟ ਅੰਤਰ ਚਾਨਣਾ ਕਰ ਭਗਤ ਮਲੀਜੈ।

ਸੋ ਕਿਉਂ ਉੱਜੜ ਪਾਏ। ਅੰਧੇ ਇਹ ਨਾ ਆਖੀਅਨ ਜਿਨ ਮੁਖ ਲੋਇਨ ਨਾਹੀ, ਅੰਧੇ ਸੇ ਨਾਨਕਾ ਖਸਮੋਹ ਕੁੱਥੇ ਜਾਹੇ। ਮਹੱਲਾ ਦੂਜਾ। ਸਾਹਿਬ ਅੰਧਾ ਜੋ ਕੀਆ ਕਰੇ ਸੁਝਾਖਾ ਹੋਏ, ਜਿਹਾ ਜਾਣੈ ਤੇ ਹੋ ਵਰਤੈ, ਜੇ ਸੋ ਆਖੈ ਕੋਈ ਜਿੱਥੈ ਸੋ ਵਸਤ ਨਾ ਜਾਪਈ, ਆਪੇ ਵਰਤੋ ਜਾਣ। ਨਾਨਕ ਗਾਹਕ ਕਿਉਂ ਲਏ ਸਕੈ ਨਾ ਵਸਤ ਪਛਾਣ। ਮਹੱਲਾ ਦੂਜਾ। ਸੋ ਕਿਉਂ ਅੰਧਾ ਆਖੀਐ ਜੇ ਹੁਕਮ ਉਹ ਅੰਧਾ ਹੋਏ, ਨਾਨਕ ਹੁਕਮ ਨਾ ਬੁਝਈ ਅੰਧਾ ਕਹੀਐ ਸੋਏ। ਪੌੜੀ। ਕਾਇਆ ਅੰਦਰ ਗੜ ਕੋਟ ਹੈ, ਸਭ ਦੇ ਸੰਤਰ ਦੇਸਾ, ਆਪੇ ਤਾਰੀ ਲਾਈਅਨ ਸਭ ਮੈਂ ਪਰਵੇਸਾ, ਆਪੇ ਸਿਖ ਸਾਜੀਅਨ ਆਪ ਗੁਪਤ ਰਖੇਸਾ, ਗੁਰ ਸੇਵਾ ਤੇ ਜਾਣਿਆ ਸੱਚ ਪ੍ਰਗਟੀਏਸਾ, ਸਭ ਕਿਸ ਸੱਚੋ ਸੱਚ ਹੈ ਗੁਰ ਸੋਜੀ ਪਾਈ। ਸਲੋਕ ਮਹੱਲਾ ਪਹਿਲਾ। ਸਾਵਣ ਰਾਤ ਅਹਾੜ ਦੇਹੋ, ਕਾਮ ਕ੍ਰੋਧ ਦੋਏ ਖੇਤ, ਲੱਭ

ਆਈ ਨਾਨਕ ਲੇਖੇ ਮੰਗਿਐ ਔਤ ਜਣੀਂਦਾ ਜਾਏ ਮਹੱਲਾ ਪਹਿਲਾ ਪਉ ਭੂਏ ਪਵਿੱਤ ਪਾਣੀ ਸਤ ਸੰਤੋਖ ਬਲੇਦ ਹਲ ਹਲੇ ਮੀਂਹ ਹਾਲੀ ਚਿੱਤ ਚੇਤਾ ਵੱਤਰ ਵਖਤ ਸੰਯੋਗ ਨਾਉ ਬੀਜ ਬਖਸ਼ੀਸ ਬੋਲ ਦੁਨੀਆ ਸਗਲ ਦਰੋਗ।

ਹਰੀ ਵਿੱਚ ਉਪਾਏ ਸਾਇਰਾਂ ਤਿਨਾ ਪੇ ਸਾਰ ਕਰੀ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਮਹੱਲਾ ਪਹਿਲਾ ਨਾਨਕ ਇਹੋ ਜੀਉ ਮਛਲੀ ਝੀਵਰ ਤ੍ਰਿਸ਼ਨਾ ਕਾਲ ਮਨੁਆ ਅੰਧ ਨਾ ਚੇਤਈ ਪੜੈ ਅਚਿੰਤਾ ਜਾਲ ਨਾਨਕ ਚਿੱਤ ਅਚੇਤ ਹੈ ਚਿੰਤਾ ਬੱਧਾ ਜਾਏ ਨਦਰ ਕਰੇ ਜੇ ਆਪਣੀ ਤਾਂ ਆਪੇ ਲਏ ਮਲਾਏ ਪੌੜੀ ਸੇ ਜਨ ਸਾਚੇ ਸਦਾ ਸਦਾ ਜਿਨੀ ਹਰ ਰਸ ਪੀਤਾ ਗੁਰਮੁਖ ਸੱਚਾ ਮਨ ਵਸੈ ਸੱਚ ਸੌਦਾ ਕੀਤਾ ਸਭ ਕਿਛ ਘਰ ਹੀ ਮਾਹੇ ਹੈ ਵਡਭਾਗੀ ਲੀਤਾ ਅੰਤਰ ਤ੍ਰਿਸ਼ਨਾ ਮਰ ਗਈ ਹਰ ਗੁਣ ਗਾਵੀਤਾ ਆਪੇ ਮੇਲ ਮਲਾਇਨ ਆਪੇ ਦੇ ਬੁਝਾਈ ਸਲੋਕ ਮਹੱਲਾ ਪਹਿਲਾ ਵੇਲ ਪੁੰਜਾਇਆ ਕੱਤ ਬਣਾਇਆ ਕੱਟ ਕੁੱਟ ਕਰ ਖੁੰਬ ਚੜਾਇਆ ਲੋਹਾ ਵੱਡੇ ਦਰਜੀ ਪਾੜੇ ਸੂਈ

ਮੋਹਤ ਕਿਛ ਹੰਡੈ ਸੱਚ ਪਰਾਣਾ ਹੋਵੇ ਨਾਹੀ ਸੀਤਾ ਕਦੇ ਨਾ ਪਾਟੈ ਨਾਨਕ ਸਾਹਿਬ ਸੱਚੋ ਸੱਚਾ ਟਿੱਚਰ ਜਾਪੀ ਜਾਪੈ ਮਹੱਲਾ ਪਹਿਲਾ ਸੱਚ ਕੀ ਕਾਤੀ ਸੱਚ ਸਭ ਸਾਰ ਘਾੜਤ ਤਿਸ ਕੀ ਅਪਰ।

ਲੱਗੈ ਹੱਥ ਜਾਇ ਨਾਨਕ ਦਰ ਦੀਦਾਰ ਸਮਾਈ ਮਹੱਲਾ ਪਹਿਲਾ ਕਮਰ ਕਤਾਰਾ ਬੰਕੁੜਾ ਬੰਕੇ ਕਾਇਸ ਵਾਰ ਗਰਭ ਨਾ ਕੀ ਜੈ ਨਾਨਕਾ ਮਤ ਸਿਰ ਆਵੈ ਭਾਰ ਪੌੜੀ ਸੋ ਸਤ ਸੰਗਤ ਸ਼ਬਦ ਮਿਲੈ ਜੋ ਗੁਰਮੁਖ ਚੱਲੈ ਸੱਚ ਧਿਆਇਨ ਸੇ ਸੱਚੇ ਜਿਨ ਹਰ ਖਰਚ ਧਨ ਪੱਲੈ ਭਗਤ ਸੋਹਨ ਗੁਣ ਗਾਵਦੇ ਗੁਰਮਤ ਅਚੱਲੈ ਰਤਨ ਵਿਚਾਰ ਮਨ ਵਸਿਆ ਗੁਰ ਕੈ ਸ਼ਬਦ ਭਲੈ

ਮੈਂ ਰੋਗ ਨਾਨਕ ਸਤਿਗੁਰ ਤਿਨਾ ਮਲਾਇਆ ਜਿਨ੍ਹਾਂ ਧੁਰੇ ਪਇਆ ਸੰਜੋਗ ਮਹੱਲਾ ਪੰਜਵਾਂ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਵਾਦ ਗੁਰਪੂਰੈ ਦੇ ਖਾਲਿਆ ਬਿਣ ਨਾਵੈ ਸਭ ਬਾਦ ਸਾਕਤ ਦੁਰਜਨ ਭਰਮਿਆ ਜੋ ਲੱਗੇ ਦੂਜੈ ਸਾਧ ਜਨ ਨਾਨਕ ਹਰ ਪ੍ਰਭ ਬੁਝਿਆ ਗੁਰ ਸਤਿਗੁਰ ਕੈ ਪ੍ਰਸਾਦ ਪੌੜੀ।

ਪਰੇ ਜੋ ਸਤਿਗੁਰ ਸਰਨ ਪਰੇ ਪੌੜੀ ਜੋ ਰੱਤੇ ਦੀਦਾਰ ਸੇ ਸੱਚ ਹਾਕ ਜਿੰਨੀ ਜਾਤਾ ਖਸਮ ਕਿਉ ਲੱਭੈ ਤਿਨਾ ਖਾਕ ਮਨ ਮੈਲਾ ਵੇਕਾਰ ਹੋਵੈ ਸੰਗ ਪਾਕ ਦਿਸੈ ਸੱਚਾ ਮਹਿਲ ਖੁੱਲੈ ਭਰਮ ਤਾਕ ਜਿਸੈ ਦਿਖਾਲੇ ਮਹਿਲ ਤਿਸ ਨਾ ਮਿਲੈ ਧਾਕ ਮਨ ਤਨ ਹੋਏ ਨਿਹਾਲ ਬਿੰਦਕ ਨਦਰ ਝਾਕ ਨੌ ਨਿਦ ਨਾਮ ਨਿਧਾਨ ਗੁਰ ਕੈ ਸ਼ਬਦ ਲਾਗ ਕਿਸੈ ਮਿਲੈ ਸੰਤ ਖਾਕ ਮਸਤਕ ਜਿਸੈ ਭਾਗ ਸਲੋਕ ਮਹੱਲਾ ਪੰਜਵਾਂ ਹਰਨਾਖੀ ਕੂ ਸਚ ਵੈਣ ਸੁਣਾਈ ਜੋ ਤਉ ਕਰੇ ਉਧਾਰਨ ਸੁੰਦਰ ਬਚਨ ਤੁਮ ਸੁਣੋ ਛਬੀਲੀ ਫਿਰ ਤੈਡਾ ਮਨ ਸਾਧਾਰਨ

ਲਾਈ ਤੇ ਤਹੋਂ ਲੱਗੀ। ਤੂੰ ਸੁਣ ਸੱਚ ਸੰਦੇਸਾ, ਸਾਈ ਸੁਹਾਗਣ ਸਾਈ ਭਾਗਣ, ਜੈ ਫਿਰ ਕਿਰਪਾ ਧਾਰੀ, ਫਿਰ ਔਗਣ ਤਿਸਕੇ ਸਭ ਗਵਾਏ, ਗਲ ਸੀਤੀ ਲਾਏ ਸਵਾਰੀ, ਕਰਮਹੀਨ ਧਨ ਕਰੈ ਬੇਨੰਤੀ, ਕਦ ਨਾਨਕ ਆਵੈ ਵਾਰੀ, ਸਭ ਸੁਹਾਗਣ ਮਾਣਹਿ ਰਲੀਆਂ, ਇਕ ਦੇਵ ਰਾਤ ਮਰਾਰੀ। ਮਹੱਲਾ ਪੰਜਵਾਂ, ਕਾਹੇ ਮਨ ਤੂੰ ਡੋਲਤਾ, ਹਰ ਮਨਸਾ ਪੂਰਨ ਹਾਰ, ਸਤਿਗੁਰ ਪੁਰਖ ਧਿਆਏ ਤੂੰ, ਸਭ ਦੁੱਖ ਵਸਾਰਨ ਹਾਰ, ਹਰ ਨਾਮਾ ਆਰਾਧ ਮਨ, ਸਭ ਕਿਲ ਵਿਖ ਜਾਹੇ ਵਿਕਾਰ, ਜਿਨ ਕਹੋ ਪੂਰਬ ਲਿਖਿਆ, ਤਿਨ ਰੰਗ ਲੱਗਾ ਨਿਰੰਕਾਰ, ਓਨੀ ਛੱਡਿਆ ਮਾਇਆ ਸੁਆਵੜਾ,

ਰਾਜ ਸੁਵਾਰਿਆ ਜਿਸ ਤੂੰ ਆਵਹਿ ਚੇਤਾ ਸੋ ਪਰਵਾਨ ਜਨ ਜਿਸ ਤੂੰ ਆਵਹਿ ਚੇਤਾ ਬਹੁਤਾ ਤਿਸ ਧਨ ਜਿਸ ਤੂੰ ਆਵਹਿ ਚਿੱਤ ਸੋ ਵੱਡ ਪਰਵਾਰਿਆ ਜਿਸ ਤੂੰ ਆਵਹਿ ਚਿੱਤ ਤਿੰਨ ਕੁੱਲ ਉਧਾਰਿਆ ਸਲੋਕ ਮਹੱਲਾ ਪੰਜਵਾਂ ਅੰਦਰੋਂ ਅੰਨਾ ਬਾਹਰੋਂ ਅੰਨਾ ਕੂੜੀ ਕੂੜੀ ਗਾਵੈ ਦੇਹੀ ਧੋਵੈ ਚੱਕਰ ਬਣਾਈ ਮਾਇਆ ਨੂੰ ਬਹੁਤਾਵੈ

ਪਗਲਾ ਮਤ ਹੋਵੇ ਮਨ ਲਖਾਵੇ ਜਿਤ ਕੋ ਲਾਇਆ ਤਿਤ ਹੀ ਲਾਗਾ ਕਿਸ ਦੋਸ਼ ਦਿੱਚੈ ਜਾਂ ਹਰ ਏਵੇਂ ਭਾਵੈ ਸਤਿਗੁਰ ਸਰਵਰ ਰਤਨੀ ਭਰਪੂਰੇ ਜਿਸ ਪ੍ਰਾਪਤ ਸੋ ਪਾਵੈ ਸਿੱਖ ਹੰਸ ਸਰਵਰ ਇਕੱਠੇ ਹੋਏ ਸਤਿਗੁਰ ਕੈ ਹੁਕਮਾਵੈ ਰਤਨ ਪਦਾਰਥ ਮਾਣਕ ਸਰਵਰ ਭਰਪੂਰੇ ਖਾਏ ਖਰਚ ਰਹੇ ਟੋਟ ਨਾ ਆਵੈ ਸਰਵਰ ਹੰਸ ਦੂਰ ਨਾ ਹੋਈ ਕਰਤੇ ਇਵੇਂ ਭਾਵੈ ਜਨ ਨਾਨਕ ਜਿਸਦੈ ਮਸਤਕ ਭਾਗ ਧੁਰ ਲਿਖਿਆ ਸੋ ਸਿੱਖ ਗੁਰੂ ਪਹਿ ਆਵੈ ਆਪ ਤਰਿਆ ਕੁਟੰਬ ਸਭ ਤਾਰੇ ਸਭਾ।

ਸੱਤਰ ਸੱਤਰ ਸਮਾਨੇ ਔਗਣ ਕੱਟੇ ਕਰੇ ਸੁਧ ਦੇਹਾ ਨਾਨਕ ਜਿਸ ਧੁਰ ਮਸਤਕ ਹੋਵੇ ਲਿਖਿਆ ਤਿਸ ਸਤਿਗੁਰ ਨਾਲ ਸੁਨੇਹਾ ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸ ਕਿਰਪਾਲ ਹੋਵੇ ਤਿਸ ਹਿਰਦੈ ਵਸੇਹਾ ਆਵਣ ਜਾਣਾ ਤਿਸ ਕਾ ਕੱਟੀਐ ਸਦਾ ਸਦਾ ਸੁਖ ਹੋਹਾ ਪੌੜੀ ਜੋ ਤੁਦ ਪਾਣਾ ਜੰਤ ਸੋ ਤੁਦ ਬੁੱਝਈ ਜੋ ਤੁਦ ਪਾਣਾ ਜੰਤ ਸੋ ਦਰਗਾਹ ਸਿਜਈ ਜਿਸਨੋ ਤੇਰੀ ਨਦਰ ਹਉਮੈ ਤਿਸ ਗਈ ਜਿਸਨੋ ਤੂੰ ਸੰਤੁਸ਼ਟ ਕਲ ਮਲ ਤਿਸ ਖਈ ਜਿਸ ਕੈ ਸੁਆਮੀ ਵੱਲ ਨਿਰਭਉ ਸੋ ਭਈ।

ਨਾਮ ਸਤ ਗੁਰ ਪਾਏ ਪੈ ਮਨ ਤਨ ਅੰਤਰ ਵਸ ਦੁਖਾ ਨਾਸ ਹੋਏ ਹੱਥ ਦੇ ਆਪ ਰੱਖ ਵਿਆਪੈ ਭਉ ਨਾ ਕੋਏ।

ਪਿਰਹੜੀ ਦੂਜੀ ਨਾਹੀ ਜਾਇ। ਇੱਕੋ ਦਾਤਾ ਮੰਗੀਐ ਸਭ ਕਿਛ ਪੱਲੇ ਪਾਈ। ਮਨ ਤਨ ਸਾਸ ਗਰਾਸ ਪ੍ਰਭ ਇੱਕੋ ਇੱਕ ਧਿਆਇ। ਅੰਮ੍ਰਿਤ ਨਾਮ ਨਿਧਾਨ ਸੱਚ ਗੁਰਮੁਖ ਪਾਇਆ ਜਾਇ। ਵਡਭਾਗੀ ਤੇ ਸੰਤ ਜਨ ਜਿਨ ਮਨ ਬੁਠਾਇ। ਜਲ ਥਲ ਮਹੀਅਲ ਰਵ ਰਹਿਆ ਦੂਜਾ ਕੋਈ ਨਾਹੀ। ਨਾਮ ਧਿਆਈ ਨਾਮ ਉਚਰਾ ਨਾਨਕ ਖਸਮ ਰਜਾਈ। ਪੌੜੀ ਜਿਸਨੋ ਤੂੰ ਰਖਵਾਲਾ ਮਾਰੇ ਤਿਸ ਕੌਣ। ਜਿਸਨੋ ਤੂੰ ਰਖਵਾਲਾ ਜਿੱਤਾ ਤਿਨੈ ਭੈਣ। ਜਿਸਨੋ ਤੇਰਾ ਅੰਗ ਤਿਸ ਮੁਖ ਉਜਲਾ। ਜਿਸਨੋ ਤੇਰਾ ਅੰਗ ਸੋ ਨਿਰਮਲੀ ਹੂੰ ਨਿਰਮਲਾ। ਜਿਸਨੋ ਤੇਰੀ ਨਦਰ ਨਾ ਲੇਖਾ ਪੁੱਛੀਐ। ਜਿਸਨੋ ਤੇਰੀ ਖੁਸ਼ੀ ਤਿਨ ਨੌ ਨਿਧ ਪੁੰਚੀਐ। ਜਿਸਨੋ ਤੂੰ ਪ੍ਰਭ ਵੱਲ ਤਿਸ ਕਿਆ ਮੋਹ ਛੰਦਗੀ। ਜਿਸਨੋ ਤੇਰੀ ਮਿਹਰ ਸੋ ਤੇਰੀ ਬੰਦਗੀ। ਸਲੋਕ ਮਹੱਲਾ ਪੰਜਵਾਂ। ਓ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ। ਤੁਧੋ ਭੁੱਲੇ ਸੇ ਜਮ ਜਮ ਮਰਦੇ ਤਿਨ ਕਦੇ ਨਾ ਚੁੱਕਣ ਹਾਵੇ ਮਹੱਲਾ ਪੰਜਵਾਂ। ਸਤਿਗੁਰ ਸਿਮਰੋ ਆਪਣਾ ਘਟ ਅਵਕਟ ਘਟ ਘਾਟ।

ਤਾਂ ਤੂੰ ਆਵਹਿ ਵਸ ਬਹੁਤਾ ਦਾਨ ਦੇ ਸਭ ਕੋ ਤੇਰਾ ਵਸ ਅਗਮ ਅਗੋਚਰਾ ਤੂੰ ਭਗਤਾਂ ਕੈ ਵਸ ਭਗਤਾਂ ਦਾਨ ਤੇਰਾ ਸਲੋਕ

ਤਸ ਖਾਇਣ ਨਾਨਕ ਜਿਸ ਮਨ ਵਸੈ ਤਿਸਕੇ ਸਭ ਦੁਖ ਮਟਾਇਣ ਮਹੱਲਾ ਪੰਜਵਾਂ ਹੁਕਮ ਉਛਲੈ ਹੁਕਮੇ ਰਹੈ ਹੁਕਮੇ ਦੁਖ ਸੁਖ ਸਮ ਕਰ ਸਹੈ ਹੁਕਮੇ ਨਾਮ ਜਪੈ ਦਿਨ ਰਾਤ

ਤਾਹੋਂ ਸੁਖ ਸਖਾਲੀ ਸੁੱਤੀ ਜਾਂ ਗੁਰਮਿਲ ਸੱਜਣ ਮੈਂ ਲੱਦਾ ਪੌੜੀ। ਸਭੇ ਦੁੱਖ ਸੰਤਾਪ ਜਾਂ ਤੁਧੋਂ ਭੁੱਲੀਐ, ਜੇ ਕੀਚਨ ਲਾਖੇ ਅਪਾਵ ਤਾਂ ਕਹੀ ਨਾ ਭੁੱਲੀਐ। ਜਿਸਨੋ ਵਿਸਰੈ ਨਾਉ ਸੋ ਨਿਰਧਨ ਕਾਂਢੀਐ, ਜਿਸਨੋ ਵਿਸਰੈ ਨਾਉ ਸੋ ਜੋਨੀ ਹਾਂਢੀਐ। ਜਿਸ ਖਸਮ ਨਾ ਆਵੈ ਚੇਤਾ ਤਿਸ ਜਮ ਡੰਡ ਦੇ, ਜਿਸ ਖਸਮ ਨਾ ਆਵੀ ਚੇਤਾ ਰੋਗੀ ਸੇ ਗਣੇ। ਜਿਸ ਖਸਮ ਨਾ ਆਵੀ ਚਿੱਤ ਸੋ ਖਰੋ ਅਹੰਕਾਰੀਆ, ਸੋਈ ਦੁਹੇਲਾ ਜਗ ਜਿਨ ਨਾਉ ਵਸਾਰੀਆ। ਸਲੋਕ ਮਹੱਲਾ ਪੰਜਵਾਂ। ਤੈਂਦੀ ਬੰਦਿਸ਼ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਭਾਣਾ ਘੋਲ ਘੁਮਾਈ ਤਿਸ ਮਿੱਤਰ ਵਿਚੋਲੇ। ਜੈ ਮਿਲਕੰਤ ਪਛਾਣਾ ਮਹੱਲਾ ਪੰਜਵਾਂ, ਪਾਂਵ ਸੁਹਾਵੇ ਜਾਂ ਤਉ ਧਿਰ ਜੁਲ ਦੇ। ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਂ ਤਉ ਜਸ ਗਾਵੈ, ਜੀਓ ਪਿਆ ਤਉ ਸਰਨੀ ਪੌੜੀ। ਮਿਲ ਨਾਰੀ ਸਤ

ਨਾ ਕੋਈ ਜਾਚਕ ਸਦਾ ਜਾਚੋਐ ਮਹੱਲਾ ਪੰਜਵਾਂ ਦੇਹ ਸਜੰਦੜੀ ਊਣ ਮਚੂਣਾ ਗੁਰ ਸੱਜਣ ਜੀਉ ਧਰਾਇਆ ਹੱਬੇ ਸੁਖ ਸੁਹੇਲੜਾ ਸੁੱਤਾ ਜਿੱਤਾ ਜਗ ਸਵਾਇਆ ਪੌੜੀ ਵੱਡਾ ਤੇਰਾ ਦਰਬਾਰ ਸੱਚਾ ਤੁਦ ਤਖਤ ਸਿਰ ਸ਼ਾਹ ਪਾਤਸ਼ਾਹ ਨਿਹਚਲ ਚੌਰ ਛੱਤ ਜੋ ਭਾਵੈ ਪਾਰ ਬ੍ਰਹਮ ਸੋਈ ਸੱਚ ਨਿਆਉ ਜੇ ਭਾਵੈ ਪਾਰ ਬ੍ਰਹਮ

ਹੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਮਹੱਲਾ ਪੰਜਵਾਂ ਹੱਠ ਮੰਝਾਹੂ ਮੈਂ ਮਾਣਕ ਲੱਦਾ ਮੁੱਲ ਨਾ ਕਿੱਦਾ ਮੈਂ ਕੂ ਸਤਿਗੁਰ ਦਿੱਤਾ ਢੂੰਡ ਵਜਾਈ ਥੀਆ ਥਿੱਤਾ ਜਨਮ ਪਦਾਰਥ ਨਾਨਕ ਜਿੱਤਾ ਪੌੜੀ ਜਿਸਕਾ ਮਸਤਕ ਕਰਮ ਹੋਏ ਸੋ ਸੇਵਾ ਲਾਗਾ ਜਿਸ ਗੁਰਮਿਲ ਕਮਲ ਪਰਗਾਸਿਆ ਸੁਵਨ ਦਿਨ ਜਾਗਾ ਲੱਗਾ ਰੰਗ ਚਰਨਾਰ ਬਿੰਦ ਸਭ ਭ੍ਰਮ ਭਉ ਭਾਗਾ ਆਤਮ ਜਿੱਤਾ ਗੁਰਮਤੀ ਆਗੰਜਿਤ ਪਾਗਾ ਜਿਸਹਿ ਧਿਆਇਆ ਪਾਰ ਬ੍ਰਹਮ ਸੋ ਕਲ ਮਹਿ ਤਾਗਾ ਸਾਧੂ ਸੰਗਤ ਨਿਰਮਲਾ ਅੱਠ ਸੱਠ ਮਜ ਨਾਗਾ ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਾਗਾ ਨਾਨਕ ਤਿਸ ਬਲਿਹਾਰ ਨੈ ਜਿਸ ਏਵਡ ਭਾਗਾ।

ਦਿਖਾਇਆ ਜਾਹਰ ਜਨ ਨਾਨਕ ਸੱਚੇ ਸੱਚ ਸਮਾਹਰ ਮਹੱਲਾ ਪੰਜਵਾਂ ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ ਨਾਨਕ ਜਿਤ ਆਹਰ

ਦੇਸ ਨਾ ਜਾਪਣ ਕਰਤਬਾ ਜੀਆ ਅੰਦਰ ਜੀਉ ਸਭ ਕਿਛ ਜਾਣ ਲਾ ਸਭ ਕਿਛ ਤੇਰਾ ਵਸ ਤੇਰਾ ਘਰ ਭਲਾ ਤੇਰਾ ਘਰ ਆਨੰਦ ਵਧਾਈ ਤੁਦ ਘਰ ਮਾਣ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਜਿਸੈ ਜਤ ਕਥਾ ਨਾਨਕ ਦਾਸਨ ਦਾਸ ਤੁਦ ਆਗੈ ਬਿਨਵਤਾ ਸਲੋਕ ਮਹੱਲਾ ਪੰਜਵਾਂ ਸਤੜੇ ਬਾਜ਼ਾਰ ਸੋਹਣ ਵਿੱਚ ਵਪਾਰੀਏ ਵੱਖਰ ਇੱਕ ਅਪਾਰ ਨਾਨਕ ਖੱਟੇ ਸੋ ਧਣੀ ਮਹੱਲਾ ਪੰਜਵਾਂ ਕਬੀਰਾ ਹਮਰਾ ਕੋ ਨਹੀਂ ਹਮ ਕਿਸਹੂ ਕੇ ਨਾਹੀ ਜਿਨ ਇਹੋ ਰਚਨ ਰਚਾਇਆ ਤਿਸ ਹੀ ਮਾਹੇ ਸਮਾਹੇ ਪੌੜੀ ਸਫਲੇ ਓ ਬਿਰਖ ਸੁਹਾਵੜਾ ਹਰ ਸਫਲੇ ਅੰਮ੍ਰਿਤਾ ਮਨ ਲੋਚੈ ਉਨ ਮਿਲਣ ਕਉ ਕਿਉ ਵੰਜੈ ਕਿੱਤਾ ਵਰਨਾ ਚਿਹਨਾ ਬਾਹਰਾ ਉਹ ਅਗਮ ਅਜਿੱਤਾ ਉਹ ਪਿਆਰਾ ਜੀ ਕਾ ਜੋ ਖੋਲੈ ਪਿੱਤਾ ਸੇਵਾ ਕਰੀ ਤਸਾੜੀਆ ਮੈਂ ਦੱਸਿਓ ਮਿੱਤਾ ਕੁਰਬਾਣੀ ਵੰਜਾਂ ਵਾਰਨੈ ਬਲੇ ਬਲ ਕੀਤਾ ਦੱਸਣ ਸੰਤ ਪਿਆਰਿਆ ਸੁਣੋ ਲਾਏ ਚਿੱਤਾ ਜਿਸ ਲਿਖਿਆ ਨਾਨਕ ਦਾਸ ਤਿਸ ਨਾਉ ਅੰਮ੍ਰਿਤ ਸਤਿਗੁਰ ਦਿੱਤਾ ਸਲੋਕ ਮਹੱਲਾ ਪੰਜਵਾਂ ਕਬੀਰ ਧਰਤੀ ਸਾਧਕੀ ਤਸਕਰ ਬੈਸਹਿ ਗਾਹੀ ਧਰਤੀ ਭਾਰ ਨਾ ਵਿਆਪਈ ਉਨਕੋ ਲਾਹੂ ਲਾਹੀ ਮਹੱਲਾ ਪੰਜਵਾਂ ਕਬੀਰ ਚਾਵਲ ਕਾਰਨੀ ਦੁੱਖ ਕੋ ਮੋਹਲੀ ਲਾਏ ਸੰਗਤ ਸੰਗੀ ਬੈਸਤੀ ਤਬ ਪੂਛੈ ਧਰਮ ਰਾਏ ਪੌੜੀ ਆਪੇ ਹੀ ਵੱਡ ਪਰਵਾਰ ਆਪ ਇਕਾਤੀਆ

ਜੋ ਨਰ ਪੀਰ ਨਿਵਾਜਿਆ ਤਿਨਾ ਅੰਚਨਾ ਲਾਗ ਮਹੱਲਾ ਪੰਜਵਾਂ ਫਰੀਦਾ ਉਮਰ ਸੁਹਾਵੜੀ ਸੰਗ ਸਵੰਨੜੀ ਦੇ ਵਿਰਲੇ ਕੇਈ ਪਾਈਨ ਜਿਨ੍ਹਾਂ ਪਿਆਰੇ ਨੇਹ ਪੌੜੀ ਜਪ ਤਪ ਸੰਜਮ ਦਇਆ ਧਰਮ ਜਿਸ ਦੇਹ ਸੋ ਪਾਈ ਜਿਸ ਬੁਝਾਏ ਅਗਨ ਆਪ ਸੋ ਨਾਮ ਧਿਆਇ ਅੰਤਰ ਜਾਮੀ ਅਗਮ ਪੁਰਖ ਇਕ ਦ੍ਰਿਸ਼ਟ ਦਿਖਾਈ ਸਾਧ ਸੰਗਤ ਕੈ ਆਸਰੈ ਪ੍ਰਭ ਸਿਉ ਰੰਗ ਲਾਈ ਔਗਣ ਕਟ ਮੁਖ ਉਜਲਾ ਹਰ ਨਾਮ ਤਰਾਈ ਜਨਮ ਮਰਨ ਭਉ ਕਟਿਓਨ ਫਿਰ ਜੋਨ ਨਾ ਪਾਈ ਅੰਧ ਕੂਪ ਤੇ ਕਾਢਿਅਨ ਲੜ ਆਪ ਫੜਾਈ ਨਾਨਕ ਬਖਸ਼ ਮਲਾਇਨ ਰੱਖੇ ਗਲ ਲਾਈ ਸਲੋਕ ਮਹੱਲਾ ਪੰਜਵਾਂ ਮੁਹੱਬਤ ਜਿਸ ਖੁਦਾਏ ਦੀ ਰੱਤਾ ਰੰਗ ਚਲੂਲ ਨਾਨਕ ਵਿਰਲੇ ਪਾਈਐ ਤਿਸ ਜਨ ਕੀਮ ਨਾ ਮੂਲ ਮਹੱਲਾ ਪੰਜਵਾਂ ਅੰਦਰ ਵਿਦਾ ਸੱਚ ਨਾਈ ਬਾਹਰ ਪੀ ਸੱਚ ਡਿਠੋ ਨਾਨਕ ਰਵਿਆ ਹਬ ਥਾਈ ਵਣ ਤ੍ਰਿਣ ਤ੍ਰੇ ਭਵਨ ਰੋਮ ਪੌੜੀ ਆਪੇ ਕੀਤੋ ਰਚਨ ਆਪੇ ਹੀ ਰਤਿਆ ਆਪੇ ਹੋਇਓ ਇਕ ਆਪੇ ਬਹੁ ਪਤਿਆ ਆਪੇ ਸਭਨਾ ਮੰਜ ਆਪੇ ਬਾਹਰਾ ਆਪੇ ਜਾਣ ਹੈ ਦੂਰ ਆਪੇ ਹੀ ਜਾਹਰਾ ਆਪੇ ਹੋਵੇ ਹੈ ਗੁਪਤ ਆਪੇ ਪ੍ਰਗਟਿਐ ਕੀਮਤ ਕਿਸੇ ਨਾ ਪਾਏ ਤੇਰੀ ਥੱਟੀਐ ਗਹਿਰ ਗੰਭੀਰ ਅਥਾਹ

ਆਦਰ ਕਰੇ ਕਿਉਂ ਬੋਲ ਹੋਇ ਜੋ ਖੀਮਦੈ ਦੇ ਗੁਨਾ ਸਤ ਭੈਣ ਭਰਾਵ ਹੈ ਪਰੰਗਤ ਦਾਨ ਪਣੀਮਦੈ ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨੀਮਦੈ ਲਹਿਣੀ ਧਰਿਉਨ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪਰਾ ਕੋਈ ਜੀਦੈ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ।

ਦਲਾਲੀ ਸਤਿਗੁਰੇ ਆਖੈ ਸਤਿਆ ਕਰੇ ਸਾ ਬਾਤ ਹੋਵੈ ਦਰਹਾਲੀ ਗੁਰੇ ਅੰਗਦ ਦੀ ਦੋਹੀ ਫਿਰੀ ਸੱਚ ਕਰਤੈ ਬੰਦ ਬਹਾਲੀ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸਹਿ ਡਾਲੀ ਦਰ ਸੇਵੇ ਉਮਤ ਖੜੀ ਮਸ ਕੱਲੈ ਹੋਈ ਜੰਗਾਲੀ ਦਰ ਦਰਵੇਸ਼ ਖਸਮਦੈ ਨਾ ਏ ਸੱਚੈ ਬਾਣੀ ਲਾਲੀ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕਿਹਾਲੀ ਗੁਰਸਿੱਖਾਂ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ ਮਾਤਾ ਖੀਵੀ ਸਹੋ ਸੋਏ ਜਿਨ ਗੋਏ ਉਠਾਲੀ ਹੋਰ ਉਹ ਗੰਗ ਵਹਾਈਐ ਦੁਨਿਆਈ ਆਖੈ ਕੇ ਕਿਉਂ ਨਾਨਕ ਈਸਰ ਜਗਨਨਾਥ ਉਚਹਦੀ ਵੈਣ ਬਿਰਕਿਉਨ ਮਾਧਾਣਾ ਪਰਬਤ ਕਰ ਨੇਤਰ ਬਾਸਕ ਸ਼ਬਦ ਰਿੜਕਿਉਨ ਚੌਦਾਂ ਰਤਨ ਨਿਕਾਲੀਅਨ ਕਰ ਆਵਾ ਗੌਣ ਚਿਲਕਿਉਨ ਕੁਦਰਤ ਐਹ ਵੇ ਖਾਲੀਅਨ ਜਿਣ ਐਵਡ ਪਿੰਡ ਠਿਣਕਿਉਨ ਲਹਿਣੇ ਧਰਿਉਨ ਛਤਰ ਸਿਰ ਅਸਮਾਨ ਕਿਆੜਾ ਸਿਕਿਉਨ ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਮਿਕਿਉਨ ਸਿੱਖਾਂ ਪੁੱਤਨਾ ਘੋਖ ਕੈ ਸਭ ਉਮਤ ਵੇਖੋ ਜੇ ਕਿਉਨ ਜਾਂ ਸਦੋਸ ਤਾਂ ਲਹਿਣਾ ਟਿਕਿਉਨ ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ ਜਪ ਤਪ ਸੰਜਮ ਨਾਲ ਤੁਦ ਹੋਰ ਮੁੱਚ ਗਰੂਰ ਲੱਭ ਬਣਾਹੇ ਮਾਨਸਾ ਜਿਉ ਪਾਣੀ ਬੂਰ ਵਰਿਅ ਹੈ ਦਰਗਾਹ ਗੁਰੂ ਕੀ ਕੁਦਰਤੀ ਨੂਰ ਜਿਤ ਸੋ ਹਾਥ ਨਾ ਲੱਭਈ ਤੂੰ ਉਹ ਠਰੂਰ ਨੌ ਨਿਦ ਨਾਮ ਨਿਧਾਨ ਹੈ ਤੁਦ ਵਿੱਚ ਭਰਪੂਰ।

ਲੰਗਰ ਫੇਰ ਵਸਾਇਆ ਫੇਰ ਆਣ ਸਤਿਗੁਰ ਖਾ ਡੂਰ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਊ ਦਾਦੇ ਜੇ ਵਹਾ ਪੋਤਾ ਪਰਵਾਨ ਜਿਨ ਬਾਸਕ ਨੇਤਰੈ ਕੱਤਿਆ ਕਰਨੇ ਹੀ ਤਾਣ ਜਿਨ ਸਮੁੰਦ ਵਰੋਲਿਆ ਕਰ ਮੇਰ ਮਧਾਨ ਚੌਦਹਾਂ ਰਤਨ ਨਿਕਾਲਿਅਨ ਕੀਤੁਨ ਚਾਨਾਨ ਘੋੜਾ ਕੀਤੋ ਸਹਿਜ ਦਾ ਜਤ ਕੀਓ ਪਲਾਣ ਤਨਖ ਚੜਾਇਓ ਸਤ ਦਾ ਜਸ ਹੰਦਾ ਬਾਣ ਕਲ ਵਿੱਚ ਧੂ ਆਧਾਰ ਸਾ ਚੜਿਆ ਰਹਿ ਪਹਾਣ।

ਜਾਣ ਕਿਆ ਸਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸੁਜਾਨ ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ ਨਾਨਕ ਹੰਦਾ ਸੱਤਰ ਸਿਰ।

ਭਗਵਾਨ ਧਨ ਧਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸ

ਮਾਰ, ਕਾਮ ਕ੍ਰੋਧ ਬਿਖ ਕਾਢੀ ਲੈ ਮਾਰ, ਜਿਹੇ ਸਿਮਰਨ ਤੇਰੀ ਗਤ ਹੋਏ, ਸੋ ਸਿਮਰਨ ਰੱਖ ਕੰਠ ਪਰੋਏ, ਸੋ ਸਿਮਰਨ ਕਰ ਨਹੀਂ ਰਾਖ ਉਤਾਰ, ਗੁਰ ਪ੍ਰਸਾਦੀ

ਉਡੀ ਆਕਾਸ ਮਦੇ ਭਰਮਿਯਲੇ ਪੰਚ ਜਨਾ ਸਿਓ ਬਾਤ ਬਤਊਆ ਚੀਤ ਸੋ ਡੋਰੀ ਰਾਖੀਅਲੇ ਮਨ ਰਾਮ ਨਾਮਾ ਵੇਦੀਅਲੇ ਜੈਸੇ ਕਣਕ ਕਲਾ ਚਿਤ ਮਾਂਦੀ ਅਲੇ ਰਹਾਉ ਆਨੀ ਲੇ ਕੁੰਭ ਭਰਾਈ ਲੇ ਊਦਕ ਰਾਜ ਕੁਵਾਰ ਪੁਰੰਦਰੀਏ ਹਸਤ ਬਨੋਦ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖੀਅਲੇ ਮੰਦਰ ਏਕ ਦਵਾਰ ਦਸ ਜਾ ਕੇ ਗਊ ਚਰਾਵਨ ਛਾਦੀ ਅਲੇ ਪਾਂਚ ਕੋਸ ਪਰ ਗਊ ਚਰਾਵਤ ਚੀਤ ਸੋ ਬਸ਼ਰਾ ਰਾਖੀ ਅਲੇ ਕਹਿਤ ਨਾਮ ਦੇਉ ਸੁਨਹੁ ਤਲੋਚਨ ਬਾਲਕ ਪਾਲਨ ਪੌਡੀ ਅਲੇ ਅੰਤਰ ਬਾਹਰ ਕਾਜ ਬਿਰੁਧੀ ਚੀਤ ਸੋ ਬਾਰਕ ਰਾਖੀ ਅਲੇ ਵੇਦ ਪੁਰਾਨ ਸਾਸਤਰ ਅਨੰਤਾ ਗੀਤ ਕਬਿਤ ਨਾ ਗਾਵੋ ਗੋ ਅਖੰਡ ਮੰਡਲ ਨਿਰੰਕਾਰ ਮਹਿ ਅਨਹਦ ਬੀਨ ਬਜਾਵੋ ਗੋ ਬੈਰਾਗੀ ਰਾਮ ਗਾਵੋ ਗੋ।

ਮਿਹਰ ਨ ਹੋਏ ਕੈਸੀ, ਜੋ ਪਾਰਸਹਿ ਨਾ ਪਰਸੈ, ਦੇਵ ਸੰਸੈ ਗਾਂਠ ਨਾ ਛੂਟੈ, ਕਾਮ ਕ੍ਰੋਧ ਮਾਇਆ ਮਦ ਮਤਸਰ, ਇਨ ਪੰਚੋ ਮਿਲ ਲੂਟੇ ਰਹਾਉ, ਹਮ ਬਡ ਕਬ ਕਲੀਨ ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬਹਿ ਨਾ ਨਾਸੀ, ਕਹੁਰਵ ਦਾਸ ਸਭੈ ਨਹੀਂ ਸਮਝਸ, ਭੂਲ ਪਰੇ ਜੈ

ਕੀਤਾ ਬਿਨਸੈ ਦੁੱਖ ਬਿਪਰੀਤਾ ਸਭ ਅਰਪਉ ਮਨ ਤਨ ਚੀਤ ਰਹਾਉ ਕੋਈ ਵਿਰਲਾ ਆਪਨ ਕੀਤ ਸੰਗ ਚਰਨ ਕਮਲ ਮਨ ਸੀਤ ਕਰ ਕਿਰਪਾ ਹਰ ਜਸ ਦੀਤ ਹਰ ਭਜ ਜਨਮ ਪਦਾਰਥ ਜੀਤ ਕੋਟ ਪਤਤ ਹੋਹੇ ਪਨੀਤ ਨਾਨਕ ਦਾਸ ਬਲ ਬਲ ਕੀਤ ਨਾਟ ਅਸ਼ਟਪਦੀਆਂ ਮਹੱਲਾ ਚੌਥਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਮੇਰੇ ਮਨ ਤਨ ਨਾਮ ਆਧਾਰੀ ਖਿਨ ਪਲ ਰਹਿ ਨਾ ਸਕੋ ਬਿਨ ਸੇਵਾ ਮੈਂ ਗੁਰਮਤ ਨਾਮ ਸੰਭਾਰੀ ਰਹਾਉ ਹਰ ਹਰ ਹਰ ਹਰ ਹਰ ਮਨ ਧਿਆਵਹੁ ਮੈਂ ਹਰ ਹਰ ਨਾਮ ਪਿਆਰੀ ਦੀਨ ਦਿਆਲ ਭਈ ਪ੍ਰਭ ਠਾਕੁਰ ਗੁਰ ਕੈ ਸ਼ਬਦ ਸਵਾਰੀ ਮਧਸੂਦਨ ਜਗ ਜੀਵਨ ਬਾਦੂ ਮੇਰੇ ਠਾਕੁਰ ਅਗਮ ਅਪਾਰੀ ਇਕ ਬਿਨੋ ਬੇਨਤੀ ਕਰੋ ਗੁਰ ਆਗੈ ਮੈਂ ਸਾਧੂ ਚਰਨ ਪਖਾਰੀ ਸਹਿਸ ਨੇਤਰ ਨੇਤਰ ਹੈ ਪ੍ਰਭ ਕਉ

ਚਰ ਤੰਦੂਐ ਫਕਰ ਚਲਾਇਓ ਕਰ ਉਪਰ ਕੱਢ ਨਿਸਤਾਰੇ ਰਹਾਓ ਪ੍ਰਭ ਕੇ ਸੇਵਕ ਬਹੁਤ ਅਤਨੀਕੇ ਮਨ ਸ਼ਰਧਾ ਕਰ ਹਰ ਧਾਰੇ ਮੇਰੇ ਪ੍ਰਭ ਸ਼ਰਧਾ ਭਗਤ ਮਨ ਭਾਵੈ।

0: ਰਸ ਲਾਗਾ
1: ਕਮਲ ਪ੍ਰਗਾਸ ਭਇਆ ਗੁਰ ਪਾਇਆ ਹਰ ਜਪਿਓ ਭ੍ਰਮ ਪਉ ਭਾਗਾ ਰਹਾਉ ਭੈ ਭਾਏ ਭਗਤ ਲਾਗੋ ਮੇਰਾ ਹੀ ਅਰਾ ਮਨ ਸੋਇਓ ਗੁਰਮਤ ਜਾਗਾ ਕਿਲ ਬਿਖ ਖੀਨ ਭਏ ਸ਼ਾਂਤ ਆਈ ਹਰ ਉਰ ਧਾਰਿਓ ਵਡ ਭਾਗਾ ਮਨਮੁਖ ਰੰਗ ਕਸੁੰਭ ਹੈ ਕਚੂਆ ਜਿਉ ਕੁਸੁਮ ਚਾਰ ਦਿਨ ਚਾਗਾ ਖਿਨਮਹ ਬਿਨ ਸਜਾਏ ਪ੍ਰਤਾਪੈ ਦੰਡ ਧਰਮ ਰਾਈ ਕਾ ਲਾਗਾ ਸਤ ਸੰਗਤ ਪ੍ਰੀਤ ਸਾਧ ਅਤ ਗੂੜੀ ਜਿਉ ਰੰਗ ਮਜੀਤ ਬਹੁ ਲਾਗਾ ਕਾਇਆ ਕਾਪਰ ਚੀਰ ਬਹੁ ਫਾਰੇ ਹਰ ਰੰਗ ਨਾਲ ਹੈ ਸੁਭਾਗਾ ਹਰ ਚਾਰਿਓ ਰੰਗ

ਜਨ ਨਾਨਕ ਸਦ ਬਲਿਹਾਰ ਮਾਲੀ ਗੌੜਾ ਮਹੱਲਾ ਪੰਜਵਾ ਮਨ ਤਨ ਬਸ ਰਹੇ ਗੋਪਾਲ ਦੀਨ ਬਾਂਧਵ ਭਗਤ ਵਛਲ ਸਦਾ ਸਦਾ ਕਿਰਪਾਲ ਰਹਾਉ ਆਦਿ ਅੰਤੇ ਮੱਧ ਤੂੰ ਹੈ ਪ੍ਰਭ ਬਿਨਾ ਨਾਹੀ ਕੋਈ।

ਤਨ ਧਨ ਓ ਰਾਮ ਬੇਨ ਬਾਜੈ ਮਧੁਰ ਮਧੁਰ ਧੁਨ ਅਨਹਤ ਗਾਜੈ ਰਹਾਉ ਤਨ ਤਨ ਮੇਘਾਰ ਮਾਵਲੀ ਤਨ ਤਨ ਕ੍ਰਿਸ਼ਨ ਓਢੈ ਕਾਮਲੀ ਤਨ ਤਨ ਤੂੰ ਮਾਤਾ ਦੇਵ ਕੀ ਜੇ ਗ੍ਰਹਿ ਰਮਈਆ ਕਵਲਾਪਤੀ ਤਨ ਧਨ ਬਨ ਖੰਡ ਬਿੰਦਰਾ ਬਨਾ ਜਹ ਖੇਲੈ ਸ੍ਰੀ ਨਾਰਾਇਣਾ ਬੇਨ ਬਜਾਵੈ ਗੋਧਨ ਚਰੈ ਨਾਮੇ ਕਾ ਸਵਾਮੀ ਆਨੰਦ ਕਰੈ ਮੇਰੋ ਬਾਪ ਮਾਧਵ ਤੂੰ ਧਨ ਕੇਸੋ ਸਾਂਵਲਿਓ ਬੀਠਲਾਇ ਰਹਾਉ ਕਰ ਧਰੇ ਚੱਕਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਨ ਉਧਾਰੀਅਲੇ ਦੁਸ਼ਾਸਨ ਕੀ ਸਭਾ ਦਰੂਪਤੀ ਅੰਬਰ ਲੇਤ ਉਵਾਰੀਅਲੇ ਗੌਤਮ ਨਾਰ ਅਹਿਲਿਆ ਤਾਰੀ ਪਾਵਨ ਕੇਤਕ ਤਾਰੀਅਲੇ ਐਸਾ ਅਧਮ ਅਜਾਤ ਨਾਮ ਦਿਓ ਤਉ ਸਰਨਾਗਤ ਆਈਅਲੇ ਸਭੈ ਕਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ ਰਹਾਉ ਏਕਲ ਮਾਟੀ ਕੁੰਜਰ ਚੀਤੀ ਭਾਜਨ ਹੈ ਬਹੁ ਨਾਨਾ ਰੇ ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮ

ਨਾਮ ਧਿਆਇਆ ਤਿਨ ਕਉ ਸਦ ਮਿਲੇ। ਬਾਬਾ ਮੈਂ ਕਰਮਹੀਨ ਕੂੜਿਆਰ, ਨਾਮ ਨਾ ਪਾਇਆ ਤੇਰਾ, ਅੰਧਾ ਭਰਮ ਭੂਲਾ ਮਨ ਮੇਰਾ। ਰਹਾਉ ਸਾਧ ਕੀਤੇ ਦੁਖ ਪਰ ਫੁੜੇ, ਪੂਰਬ ਲਿਖੇ ਮਾਏ ਸੁਖ ਥੋੜੇ ਦੁਖ ਅਗਲੇ।

ਮਾਰੂ ਮਹੱਲਾ ਪਹਿਲਾ ਘਰ ਪਹਿਲਾ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ ਜਿਉ ਜਿਉ ਕਿਰਤ ਚਲਾਏ ਤਿਉ ਚੱਲੀਐ ਤਉ ਗੁਣ ਨਾਹੀ ਅੰਤ ਹਰੇ।

ਸਾ ਏਹੀ ਬਿਨ ਦਰਸ਼ਨ ਕੈਸੇ ਰਹੁ ਸੁਨੇਹੀ ਮਾਰੂ ਮਹੱਲਾ ਪਹਿਲਾ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ ਗੁਰ ਕੀ ਬਚਨੀ ਹਾਟ ਬਿਕਾਨਾ ਜਿਤ ਲਾਇਆ ਤਿਤ ਲਾਗਾ ਤੇਰੇ ਲਾਲੇ ਕਿਆ ਚਤੁਰਾਈ।

ਲੈ ਜਾਈ। ਨਾ ਇਹ ਧਨ ਡੂਬੈ ਨਾ ਇਸ ਧਨ ਕੋ ਮਿਲੈ ਸਜਾਈ। ਇਸ ਧਨ ਕੀ ਦੇਖੋ ਵਡਿਆਈ, ਸਹਿਜੇ ਮਾਤੇ ਅਨ ਦਿਨ ਜਾਈ। ਇਕ ਬਾਤ ਅਨੂਪ ਸੁਨੋ ਨਰ ਭਾਈ, ਇਸ ਧਨ ਬਿਨ ਕਹੋ ਕਿਨੈ ਪਰਮ ਗਤ ਪਾਈ। ਭਣਤ ਨਾਨਕ ਅਕਥ ਕੀ ਕਥਾ ਸੁਣਾਏ, ਸਤਿਗੁਰ ਮਿਲੈ ਤਾਂ ਇਹੋ ਧਨ ਪਾਏ। ਮਾਰੂ ਮਹੱਲਾ ਪਹਿਲਾ, ਸੂਰ ਸਰ ਸੋਸ ਲੈ, ਸੋਮ ਸਰ ਪੋਖ ਲੈ, ਜੁਗਤ ਕਰ ਮਰਤ ਸੋਸਨ ਬੰਧ ਕੀਜੈ। ਮੀਨ ਕੀ ਚਪਲ ਸਿਉ ਜੁਗਤ ਮਨ ਰਾਖੀਐ, ਉੱਡੈ ਨਹਿ ਹੰਸ ਨਹਿ ਕੰਧ ਸੀਜੈ। ਮੂੜੇ ਕਾਚੇ ਭਰਮ ਭੁੱਲਾ, ਨਹਿ ਕੀਨਿਆ ਪਰਮਾਨੰਦ ਬੈਰਾਗੀ ਰਹਾਉ। ਅਜਰ ਗਹੋ ਜਾਰ ਲੈ, ਅਮਰ ਗਹੋ ਮਾਰ ਲੈ, ਭਰਾਂਤ ਤਜ ਛੋੜ ਤਉ ਅਪਿਓ ਪੀਜੈ। ਮੀਨ ਕੀ ਚਪਲ ਸਿਉ ਜੁਗਤ ਮਨ ਰਾਖੀਐ, ਉੱਡੈ ਨਹਿ ਹੰਸ ਨਹਿ ਕੰਧ ਸੀਜੈ। ਭਣਤ ਨਾਨਕ ਜਨੋ ਰਵੈ ਜੇ ਹਰ ਮਨੋ, ਮਨ ਪਵਨ ਸਿਉ ਅੰਮ੍ਰਿਤ ਪੀਜੈ। ਮੀਨ ਕੀ ਚਪਲ ਸਿਉ ਜੁਗਤ ਮਨ ਰਾਖੀਐ, ਉੱਡੈ ਨਹਿ ਹੰਸ ਨਹਿ ਕੰਧ ਸੀਜੈ। ਮਾਰੂ ਮਹੱਲਾ ਪਹਿਲਾ, ਮਾਇਆ ਮੁਈ ਨਾ ਮਨ ਮੋਆ, ਸਰ ਲਹਿਰੀ ਮੈਂ ਮਤ ਬੋਹਿਤ ਜਲ ਸਿਰ ਤਰ ਟਿਕੈ। ਸਾਚਾ ਵੱਖਰ ਜਿਤ ਮਾਨਕ ਮਨ ਮਹਿ ਮਨ।

ਇੰਦ ਤਪੈ ਪੇਖਾਰੀ ਮਾਨੈ ਹੁਕਮ ਸੋਹੈ ਦਰ ਸਾਚੈ ਆਕੀ ਮਰਹ ਅਪਾਰੀ ਜੰਗਮ ਜੋਧ ਜਤੀ ਸੰਨਿਆਸੀ ਗੁਰਪੂਰੈ ਵਿਚਾਰੀ ਬਿਨ ਸੇਵਾ ਫਲ ਕਬਹੁ ਨ ਪਾਵਸ ਸੇਵਾ ਕਰਨੀ ਸਾਰੀ ਨਿਤਨਿਆ ਧਨ।

ਬੁਰਾ ਭਲਾ ਕਿਸ ਆਪਸ ਤੇ ਜਾਣਿਆ, ਇਹ ਸਗਲ ਵਿਕਾਰਾ ਇਹੋ ਫਰਮਾਇਆ ਖਸਮ ਕਾ ਹੋਆ, ਵਰਤੈ ਇਹੋ ਸੰਸਾਰਾ ਇੰਦਰੀ ਧਾਤ ਸਬਲ ਕਹੀਅਤ ਹੈ ਇੰਦਰੀ।

ਆਦੀ ਏਕ ਲਿਵ ਲਾਗੀ ਦੁਬਦਾ ਤਦੇ ਬਨਾਸੀ ਜੋ ਤਿਸ ਭਾਣਾ ਸੋ ਸਤ ਕਰ ਮਾਨਿਆ ਕਾਟੀ ਜਮ ਕੀ ਪਾਸੀ ਭਣਤ ਨਾਨਕ ਲੇਖਾ ਮਾਂਗੈ ਕਵਨਾ ਜਾਂ ਚੂਕੈ ਮਨ ਅਭਮਾਨਾ ਤਾਸ ਤਾਸ ਧਰਮ

ਹਰ ਗੁਰ ਕੈ ਸ਼ਬਦ ਧਿਆਏ ਤੂੰ ਸੱਚ ਲੱਗੀ ਪਿਆਰ ਰਹਾਉ ਐਥੇ ਨਾਮ ਭੁੱਲਿਆ ਫਿਰ ਹੱਥ ਕਥਾਉ ਨਾ ਪਾਏ ਜੋਨੀ ਸਭ ਪਵਾਈਆਂ ਬਿਸ਼ਟਾ ਮਾਹੇ ਸਮਾਏ ਵਡਭਾਗੀ ਗੁਰ ਪਾਇਆ ਪੂਰਬ ਲਿਖਿਆ ਮਾਏ ਅਣ ਦਿਨ ਸੱਚੀ ਭਗਤ ਕਰ ਸੱਚਾ ਲਏ ਮਨਾਏ ਆਪੇ ਸਿਫਤ ਸਭ ਸਾਜੀਆਂ

ਪਿਆ ਜਮਪੁਰ ਚੋਟਾਂ ਖਾਈ ਨਾਨਕ ਸਭ ਕਿਛ ਆਪੇ ਆਪ ਹੈ ਦੂਜਾ ਨਾਹੀ ਕੋਈ ਭਗਤ ਖਜ਼ਾਨਾ ਬਖਸ਼ਿਓਨ ਗੁਰਮੁਖਾਂ ਸੁਖ ਹੋਏ ਮਾਰੂ ਮਹੱਲਾ ਤੀਜਾ ਸੱਚ ਰਤੇ ਸੇ ਟੋਲ ਲਹੋ ਸੇ ਵਿਰਲੇ ਸੰਸਾਰ ਤਿਨ ਮਿਲਿਆ ਮੁਖ ਉਜਲਾ ਜਪ ਨਾਮ ਮਰਾਰ ਬਾਬਾ ਸਾਚਾ ਸਾਹਿਬ ਦੇ ਸੰਭਾਲ ਸਤਿਗੁਰ ਆਪਣਾ।

ਪਾਏ ਸਤਿਗੁਰ ਪੁਰਖ ਦਇਆਲ ਪ੍ਰਭ ਹਰ ਮੇਲੇ ਢਿੱਲ ਨਾ ਪਾਏ ਜਿਨ ਹਰ ਹਰ ਨਾਮ ਨਾ ਚੇਤਿਓ ਸੇ ਭਾਗਹੀਨ ਮਰ ਜਾਏ ਓਏ ਫਿਰ ਫਿਰ ਜੋਨ ਪਵਾਈ ਹੈ ਮਰ ਜੰਮਹਿ ਆਵੈ ਜਾਏ ਓਏ ਜਮ ਦਰ ਬੱਧੇ ਮਾਰੀ ਹੈ ਹਰ ਦਰਗਾਹ ਮਿਲੈ ਸਜਾਏ ਤੂੰ ਪ੍ਰਭ ਹਮ ਸਰਨਾਗਤੀ ਮੋਕੋ ਮੇਲ ਲੈ ਹੋ ਹਰ ਰਾਏ ਹਰ ਧਾਰ ਕਿਰਪਾ ਜਗ ਜੀਵਨਾ ਗੁਰ ਸਤਿਗੁਰ ਕੀ ਸਰਨਾਏ ਹਰ ਜੀਓ ਆਪ ਦਇਆਲ ਹੋਏ ਜਨ ਨਾ

ਲਾਸ ਮਨ ਪਿਆਰਿਆ ਮਿੱਤਰਾ ਮੈਂ ਹਰ ਹਰ ਨਾਮ ਧਨ ਰਾਸ ਗੁਰਪੂਰੈ ਨਾਮ ਦਿਰੜਾਇਆ ਹਰ ਧੀਰਕ ਹਰ ਸਾਬਾਸ ਰਹਾਉ ਹਰ ਹਰ ਆਪ ਮਲਾਏ ਗੁਰ ਮੈਂ ਦੱਸੇ ਹਰ ਧਨ ਰਾਸ ਬਿਨ ਗੁਰ ਪ੍ਰੇਮ ਨਾ ਲੱਭਈ ਜਨ ਵੇਖੋ ਮਨ ਨਿਰਜਾਸ ਹਰ ਗੁਰ ਵਿੱਚ ਆਪ ਰੱਖਿਆ ਹਰ ਮੇਲੇ ਗੁਰ ਸਾਬਾਸ ਸਾਗਰ ਭਗਤ ਭੰਡਾਰ ਹਰ ਪੂਰੇ ਸਤਿਗੁਰ ਪਾਸ ਸਤਿਗੁਰ ਤੁਠਾ ਖੋਲ ਦੇ ਮੁਖ

ਮੇਲ ਪ੍ਰਭ ਮੈਂ ਮਨ ਤਨ ਵੱਡੜੀ ਆਸ ਗੁਰ ਭਾਵੈ ਸੁਣ ਬੇਨਤੀ ਜਨ ਨਾਨਕ ਕੀ ਅਰਦਾਸ ਮਾਰੂ ਮਹੱਲਾ ਚੌਥਾ ਹਰ ਹਰ ਕਥਾ ਸੁਣਾਏ ਪ੍ਰਭ ਗੁਰਮਤ ਹਰ ਹਿਰਦੈ ਸਮਾਣੀ ਜਪ ਹਰ ਹਰ ਕਥਾ ਵਡਭਾਗੀਆ ਹਰਿ ਉੱਤਮ ਪਦ ਨਿਰਵਾਣੀ ਗੁਰਮੁਖਾਂ ਮਨ ਪ੍ਰਤੀਤ ਹੈ ਗੁਰਪੂਰੈ ਨਾਮ ਸਮਾਣੀ ਮਨ ਮੇਰੇ ਮੈਂ ਹਰ ਹਰ ਕਥਾ ਮਨ ਪਾਣੀ ਹਰ ਹਰ ਕਥਾ ਨਿਤ ਸਦਾ ਕਰ ਗੁਰਮੁਖ ਅਕਥ ਕਹਾਣੀ ਰਹਾਉ ਮੈਂ ਮਨ ਤਨ ਖੋਜ ਢੰਡੋਲਿਆ ਕਿਉ ਪਾਈਐ ਕਥ ਕਹਾਣੀ ਸੰਤ ਜਨਾ ਮਿਲ ਪਾਇਆ ਸੁਣ ਅਕਥ ਕਥਾ ਮਨ ਪਾਣੀ ਮੇਰੇ ਮਨ ਤਨ ਨਾਮ ਆਧਾਰ ਹਰ ਮੈਂ ਮੇਲੇ ਪੁਰਖ ਸੁਜਾਣੀ ਗੁਰਪੁਰਖੈ ਪੁਰਖ ਮਲਾਏ ਪ੍ਰਭ ਮਿਲ ਸੁਰਤੀ ਸੁਰਤ ਸਮਾਣੀ ਵਡਭਾਗੀ ਗੁਰ ਸੇਵਿਆ ਹਰ ਪਾਇਆ ਸੁਗੜ ਸੁਜਾਣੀ

ਨਾਮ ਧਿਆਈ ਹੈ ਹਰ ਕੀਰਤ ਗੁਰਮੁਖ ਚਾਖ ਤਨ ਧਰਤੀ ਹਰ ਬੀਤੀ ਹੈ ਵਿੱਚ ਸੰਗਤ ਹਰ ਪ੍ਰਭ ਰਾਖ ਅੰਮ੍ਰਿਤ ਹਰ ਹਰ ਨਾਮ ਹੈ ਗੁਰਪੂਰੈ ਹਰ ਰਸ ਚਾਖ ਮਨਮੁਖ ਤ੍ਰਿਸ਼ਨਾ ਭਰ ਰਹੇ ਮਨ ਆਸਾ ਦਹਿ ਦਿਸ ਬਹੁ ਲਾਖ ਬਿਨ ਨਾਮੈ ਧਿਗ ਜੀਵੰਦੇ ਵਿੱਚ ਬਿਸਟਾ ਮਨ ਮੁਖ ਰਾਖ ਓਏ ਆਵਹਿ ਜਾਹੇ ਪਵਾਈਐ ਬਹੁ ਜੋਨੀ ਦੁਰਗੰਧ ਭਾਖ ਤ੍ਰਾਹੇ ਤ੍ਰਾਹੇ ਸਰਨਾਗਤੀ ਹਰ ਦਇਆ ਧਾਰ ਪ੍ਰਭ ਰਾਖ ਸੰਤ ਸੰਗਤ ਮੇਲਾਪ ਕਰ ਹਰ ਨਾਮ ਮਿਲੈ ਪਤ ਸਾਖ ਹਰ ਹਰ ਨਾਮ ਧਨ ਪਾਇਆ ਜਨ ਨਾਨਕ।

ਸਾਰਾ ਹਰ ਭਾਵੈ ਹਰ ਥਾਈ ਪਾਵੈ ਜੀਉ। ਮਾਰੂ ਮਹੱਲਾ ਚੌਥਾ ਹਰ ਹਰ ਨਾਮ ਜਪੋ ਮਨ ਮੇਰੇ। ਸਭ ਕਿਲ ਵਿਖ ਕਾਟੈ ਹਰ ਤੇਰੇ। ਹਰ ਤਨ ਰਾਖੋ ਹਰ ਤਨ ਸੰਚੋ। ਹਰ ਚਲਦਿਆਂ ਨਾਲ ਸਿਖਾਈ ਜੀਉ। ਜਿਸਨੂੰ ਕਿਰਪਾ ਕਰੇ ਸੋ ਧਿਆਵੈ। ਨਿਤ ਹਰ ਜਪ ਜਾਪੈ ਜਪ ਹਰ ਸੁਖ ਪਾਵੈ। ਗੁਰ ਪ੍ਰਸਾਦੀ ਹਰ ਰਸ ਆਵੈ। ਜਪ ਹਰ ਹਰ

ਉਪਰ ਹਰ ਕਾ ਮਨ ਮਾਨਿਆ ਸੋ ਸੇਵਕ ਚਹੁ ਜੁਗ ਚਹੁ ਕੁੰਟ ਜਾਣਿਆ ਜੇ ਉਸ ਕਾ ਬੁਰਾ ਕਹੈ ਕੋਈ ਪਾਪੀ ਤਿਸ ਜਮ ਕੰਕਰ ਖਾਈ ਜੀਉ ਸਭ ਮਹਿ ਇਕ ਨਿਰੰਜਨ ਕਰਤਾ ਸਭ ਕਰ ਕਰ ਵੇਖੈ ਆਪਣੇ ਚਲਤਾ ਜਿਸ ਹਰ ਰਾਖੈ ਤਿਸ ਕੌਣ ਮਾਰੈ ਜਿਸ ਕਰਤਾ ਆਪ ਛਡਾਈ ਦੀਓ ਹਉ ਅਨ ਦਿਨ ਨਾਮ ਲਈ ਕਰਤਾਰੀ ਜਿਨ

ਨਾਨਕ ਓਟ ਹਰ ਕੀ ਲੀਜੈ ਪੂਜਾ ਪਸਾਰੀ ਮਾਰੂ ਮਹੱਲਾ ਪੰਜਵਾਂ ਵੇਤਨ ਵੇਤ ਭ੍ਰਮਿਓ ਬਹੁ ਭਾਂਤੀ।

ਜਾਂ ਦਿਨ ਹਰ ਜਸ ਗਾਏ ਰਹਾਉ। ਪੁੱਤਰ ਕਲੱਤਰ ਗ੍ਰਹਿ ਦੇਖ ਪਸਾਰਾ, ਇਸ ਹੀ ਮਹਿ ਉਰਝਾਈ। ਮਾਇਆ ਮਦ ਚਾਕ ਭਏ ਉਦਮਾਤੀ,

ਹਾਰ ਵੱਡੀ ਪ੍ਰਭ ਸਮਰਤ ਮੰਗਣ ਕਉ ਦਾਨ ਆਈ ਤਿਆਗਿਓ ਸਗਲਾ ਮਾਨ ਮਹੱਤਾ ਦਾਸ ਰੀਣ ਸਰਨਾਈ ਕਹੋ ਨਾਨਕ ਹਰ ਮਿਲ ਭਈ ਇੱਕ।

ਹੁਣ ਭ੍ਰਮ ਛੂਟਾ ਜਉ ਪ੍ਰਭ ਭਏ ਸਹਾਈ ਮਾਰੂ ਮਹੱਲਾ ਪੰਜਵਾਂ ਅੰਤਰ ਜਾਮੀ ਸਭ ਬਿਦ ਜਾਣੈ ਤਿਸ ਤੇ ਕਹਾਂ ਦੁਲਾਰਿਓ ਹਸਤ ਪਾਮ ਚਰੇ ਖਿਨ ਭੀਤਰ ਅਗਨ ਸੰਗ ਲੈ ਜਾ ਰਿਓ ਮੂੜੇ ਤੈ ਮਨ ਤੇ ਰਾਮ ਵਸਾਰਿਓ ਲੂਣ ਖਾਏ ਕਰਹਿ ਹਰਾਮ ਖੋਰੀ ਪੇਖਤ ਨੈਣ ਬਿਦਾਰਿਓ ਰਹਾਓ ਅਸਾਧ ਰੋਗ ਉਪਜਿਓ ਤਨ ਭੀਤਰ।

ਨਾ ਛੱਡ ਹੈ ਰਾਜ ਕਮਾਏ ਕਰੀ ਜਿਨ ਥੈਲੀ ਤਾਂ ਕੈ ਸੰਗ ਨਾ ਚੰਚਲ ਚਲੀਆ ਇਕ ਹੈ ਪ੍ਰਾਣ ਪਿੰਡ ਤੇ ਪਿਆਰੀ ਏਕ ਸੰਚੀ ਤਜ ਬਾਪ ਮਹਿਤਾਰੀ ਸੁਤ ਮੀਤ ਪ੍ਰਾਤ ਤੇ ਗੁਹਜੀ ਤਾਂ ਕੈ ਨਿਕਟ ਨਾ ਹੋਈ ਖਲੀਆ ਹੋਏ ਅਵਧੂਤ ਬੈਠੇ ਲਾਏ ਤਾਰੀ ਜੋਗੀ ਜਤੀ ਪੰਡਤ ਬੀਚਾਰੀ ਗ੍ਰਹਿ ਮੜੀ ਮਸਾਣੀ ਬਨ ਮਹਿ ਬਸਤੇ ਊਠ ਤਿਨਾ ਕਹਿ ਲਾਗੀ ਪਲੀਆ ਕਾਟੇ ਬੰਧਨ ਠਾਕੁਰ ਜਾ ਕੇ ਹਰ ਹਰ ਨਾਮ ਬਸਿਓ ਜੀ ਤਾਂ ਕੈ ਸਾਧ ਸੰਗ ਭਏ ਜਨ ਮੁਖ ਤੇ।

ਬਖਾਨੈ ਹਰ ਭਜਨ ਤਤ ਗਿਆਨ ਮਾਰੂ ਮਹੱਲਾ ਪੰਜਵਾਂ ਜਿਨੀ ਨਾਮ ਵਸਾਰਿਆ ਸੇ ਹੋਤ ਦੇਖੇ ਖੇ ਪੁੱਤਰ ਮਿੱਤਰ ਬਿਲਾਸ ਬਨਤਾ।

ਕਰਨ ਭਜ ਸੰਗ ਸਾਧੂ ਭਵ ਸਾਗਰ ਉਤਰਹਿ ਪਾਰ ਮੇਰੇ ਮਨ ਨਾਮ ਹਿਰਦੈ ਧਾਰ ਕਰ ਪ੍ਰੀਤ ਮਨ ਤਨ ਲਾਏ ਹਰ ਸਿਉ ਅਵਰ ਸਗਲ ਵਿਸਾਰ ਰਹਾਉ ਜੀਓ ਮਨ ਤਨ ਪ੍ਰਾਣ ਪ੍ਰਭ ਕੇ ਤੂੰ ਆਪਣੇ ਆਪ ਨਿਵਾਰ ਗੋਵਿੰਦ ਭਜ ਸਭ ਸਵਾਰਥ ਪੂਰੇ ਨਾਨਕ ਕਬਹੁ ਨਾ।

ਘਰ ਸਤਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਯੋਗ ਵਿਯੋਗ ਧੁਰੋਂ ਹੀ ਹੁਆ ਪੰਚ ਧਾਤ ਕਰ ਪੁਤਲਾ ਕੀਆ ਸਾਹਿ ਕੈ ਫੁਰਮਾਇੜੈ ਜੀ ਦੇਹੀ ਵਿੱਚ ਜੀਉ ਆਏ ਪਿਆ ਜਿੱਥੈ ਅਗਨ ਭਖੈ ਪੜਹਾਰੀ ਊਰਦ ਮੁਖ ਮਹਾ ਗੁਬਾਰੀ ਸਾਸ ਸਾਸ ਸੰਭਾਲੇ ਸੋਈ ਉਤੈ ਖਸਮ ਛਡਾਏ ਲਿਆ ਵਿਚੋਂ ਗਰਭੈ ਨਿਕਲ ਆਇਆ ਖਸਮ ਵਸਾਰ ਦੁਨੀ ਚਿਤ ਲਾਇਆ ਆਵੈ ਜਾਏ ਪਵਾਈਐ ਜੋਨੀ।

ਬਢਾਈ ਜਿਹੇ ਨਰ ਜਸ ਕਿਰਪਾ ਨਿਦਗਾਯੂ ਤਾਂ ਕਹੋ ਭਇਓ ਸਹਾਈ ਕਹੋ ਨਾਨਕ ਮੈਂ ਇਹੀ ਭਰੋਸੈ ਗਹੀ ਆਨ ਸਰਨਾਈ ਮਾਰੂ ਮਹੱਲਾ ਨੌਵਾਂ ਅਬ ਮੈਂ ਕਹਾਂ ਕਰੋ ਰੀ ਮਾਈ ਸਗਲ ਜਨਮ ਬਿਛਿਅਨ ਸਿਉ ਖੋਇਆ ਸਿਮਰਿਓ ਨਾਹੀ ਤਨਾਈ ਰਹਾਉ ਕਾਲ ਪਾਸ ਜਬ ਗਰਭ ਹਮੇਲੀ ਤੇਹ ਸੁਧ ਸਭ ਬਿਸਰਾਈ ਰਾਮ ਨਾਮ ਬਿਨ ਯਾ ਸੰਕਟ ਮਹਿ ਕੋ ਅਬ ਹੋਤ ਸਹਾਈ ਜੋ ਸੰਪਤ ਆਪਣੀ ਕਰਮਾਨੀ ਸਿਨ ਮਹਿ ਭਈ ਪਰਾਈ ਕਹੋ ਨਾਨਕ ਯਹਿ ਸੋਚ ਰਹੀ ਮਨ ਹਰ ਜਸ ਕਬਹੂ ਨਾ ਗਾਈ ਮਾਰੂ ਮਹੱਲਾ ਨੌਵਾਂ ਮਾਈ ਮੈਂ ਮਨ ਕੋ ਮਾਨ ਨਾ ਤਿਆਗਿਓ ਮਾਇਆ ਕੇ ਮਦ ਜਨਮ ਸਰਾਇਓ।

ਗੁਰਮਤੀ ਦਦ ਮਤੀ ਐ ਅੰਮ੍ਰਿਤ ਪਾਈਐ ਨਾਮ ਨਿਧਾਨਾ ਮਨ ਮੁਖ ਤਤ ਨਾ ਜਾਣਨੀ ਪਸ਼ੂ ਮਾਹੇ ਸਮਾਨਾ ਹਉ ਮੈਂ ਮੇਰਾ ਮਰੀ ਮਰ ਮਰ ਜੰਮੈ ਵਾਰੋ ਵਾਰ ਗੁਰ ਕੈ ਸ਼ਬਦੇ ਜੇ ਮਰੈ ਫਿਰ ਮਰੈ ਨਾ ਦੂਜੀ ਵਾਰ ਗੁਰਮਤੀ ਜਗ ਜੀਵਨ ਮਨ ਵਸੈ ਸਭ ਕੁਲ ਉਧਾਰਨ ਹਾਰ।

ਭਾਉ ਸੱਚ ਸੱਚ ਨਾਮ ਆਧਾਰਾ ਸੱਚੀ ਬਾਣੀ ਸੰਤੋਖਿਆ ਸੱਚਾ ਸ਼ਬਦ ਵਿਚਾਰਾ ਰਸ ਭੋਗਣ ਪਾਤਸ਼ਾਹੀਆਂ ਦੁੱਖ ਸੁਖ ਸੰਘਾਰਾ ਮੋਟਾ ਨਾਉ ਧਰਾਈਐ ਗਲ ਔਗਣ ਭਾਰਾ ਮਾਨਸ ਦਾਤ ਨਾ ਹੋਵਈ ਤੂੰ ਦਾਤਾ ਸਾਰਾ ਅਗਮ ਅਗੋਚਰ ਤੂੰ ਧਣੀ

ਸੱਚੇ ਸਿਉ ਲਿਵ ਲਾਏ ਆਵਾ ਗੌਣ ਨਿਵਾਰਿਆ ਜੋਤੀ ਜੋਤ ਮਲਾਈ ਗੁਰਮਤੀ ਸਹਿਜ ਉਪਜੈ ਸੱਚੇ ਰਹਿ ਸਮਾਏ ਸੱਪ ਪਿੜਾਈ ਪਾਈਐ ਵਿਖੇ ਅੰਤਰ ਮਨ ਰੋਸ ਪੂਰਬ ਲਿਖਿਆ ਪਾਈਐ ਕਿਸਨੋ ਦੀਜੈ ਦੋਸ਼ ਗੁਰਮੁਖ ਗਾਰੜ ਜੇ ਸੁਣੇ ਮੰਨੇ ਨਾਉ ਸੰਤੋਸ਼ ਮਾਗਰ ਮਸ਼ ਫਹਾਈਐ

ਹੀ ਨਾ ਸਕਈ ਸਚ ਰਹਿ ਲਿਵਲਾਈ ਜੀਵਨ ਮੁਕਤ ਸੋ ਆਖੀਐ ਜਿਸ ਵਿਚੋਂ ਹਉਮੈ ਜਾਈ ਧੰਦੈ ਧਾਵਤ ਜਗ ਬਾਂਧਿਆ ਨਾ ਬੂਝੈ ਵਿਚਾਰ ਜੰਮਣ ਮਰਨ ਵਸਾਰਿਆ ਮਨ ਮੁਖ ਮੁਗਧ ਗਵਾਰ।

ਹਰ ਮਾਰੂ ਮਹੱਲਾ ਪਹਿਲਾ ਸ਼ਬਦ ਮਰੈ ਤਾਂ ਮਾਰ ਮਰ ਭਾਗੋ ਕਿਸ ਪਹਿ ਜਾਉ ਜਿਸ ਕੈ ਡਰ ਪੈ ਭਾਗੀ ਹੈ।

ਦੇਖਾ ਮੁਖ ਤਮਾਣੈ ਤਨ ਖੜੀ ਗੁਰਮੁਖ ਆਖੀ ਦੇਖੈ ਤੁਧ ਭਾਵੈ ਤੂੰ ਮਨ ਵਸੈ ਨਦਰੀ ਕਰਮ ਵਸੇਖ ਭੂਖ ਪਿਆਸੋ ਜੇ

ਸੱਚ ਕਾਰ ਕਮਾਈਐ ਵਿਚੜਿਆ ਕਉ ਮੇਲ ਲਏ ਗੁਰ ਕਉ ਬਲ ਜਾਈਐ ਲਾਲੇ ਗੋਲੇ ਮਤ ਖਰੀ ਗੁਰ ਕੀ ਮਤ ਨੀਕੀ ਸਾਚੀ ਸੁਰਤ ਸੁਹਾਵਣੀ ਮਨ ਮੁਖ ਮਤ ਫੀਕੀ ਮਨ ਤਨ ਤੇਰਾ ਤੂੰ ਪ੍ਰਭੂ ਸੱਚ ਧੀਰਕ ਤੁਰਕੀ ਸੱਚੈ ਬੈਸਣ ਉੱਠਣਾ ਸੱਚ ਭੋਜਨ ਭਾਖਿਆ ਕਿਤ ਸੱਚੈ ਬਿਤੋ ਸੱਚਾ ਸੱਚਾ ਰਸ ਚਾਖਿਆ ਸੱਚੈ ਘਰ ਸੱਚੈ ਰੱਖੀ ਗੁਰ ਬਚਨ ਸੁਭਾਖਿਆ ਮਨਮੁਖ ਕਉ ਆਲਸ ਘਣੋ ਹਾਥੇ ਓ ਜਾੜੀ ਹਾਥਾ ਚੁਗੈ ਨਿਤ ਚੋਗੜੀ ਲਗ ਬੰਧ ਵਿਗਾੜੀ ਗੁਰ ਪ੍ਰਸਾਦੀ ਮੁਕਤ ਹੋਏ ਸਾਚੇ ਨਿਜ ਤਾੜੀ ਅਨਹਤ ਲਾਲਾ ਬੇਦਿਆ ਪ੍ਰਭ ਹੇਤ ਪਿਆਰੀ ਬਿਨ ਸਾਚੇ ਜੀਓ ਜਲ ਬਲੋ

ਸੋ ਜੀਵਤ ਮਰੈ ਮਰ ਵਿੱਚੋਂ ਆਪ ਗਵਾਏ ਬੰਧਨ ਤੂਟੈ ਮੁਕਤ ਹੋਏ ਤ੍ਰਿਸ਼ਨਾ ਅਗਨ ਬੁਝਾਏ।

ਪਾਈ। ਨਾਨਕ ਨਾਮ ਰਤੇ ਸੇ ਨਿਰਮਲੇ ਸਾਚੈ ਰਹੇ ਸਮਾਈ। ਮਾਰੂ ਮਹੱਲਾ ਪਹਿਲਾ ਹੁਕਮ ਭਇਆ ਰਹਿਣਾ ਨਹੀਂ। ਤੁਰ ਫਾਟੇ ਚੀਰੈ ਇਹੋ ਮਨ ਅਵਗਣ ਬਾਂਧਿਆ ਸਹੋ ਦੇ ਸਰੀਰੈ। ਪੂਰੈ ਗੁਰਬਖਸ਼ਾਈਐ ਸਭ ਗੁਨਹਾਂ ਫਕੀਰੈ। ਕਿਉਂ ਰਹੀਐ ਉੱਠ ਚੱਲਣਾ ਬੁੱਝ ਸ਼ਬਦ ਵਿਚ।

ਹਾਰ ਸਮੁੰਦਰ ਕੰਡੋਲੀਐ ਇਕ ਮਣੀਆਂ ਪਾਵੇ ਦੋਏ ਦਿਨ ਚਾਰ ਸੁਹਾਵਣਾ ਮਾਟੀ ਤਿਸ ਖਾਵੇ ਗੁਰਸਾਗਰ ਸਤ ਸੇਵੀਐ

ਬਾਹਰ ਨੇ ਪਰਾਂਤੀ ਤਾਂ ਜਮ ਕਰੇ ਖੁਆਰੀ। ਸੋ ਸੰਨਿਆਸੀ ਜੋ ਸਤਿਗੁਰ ਸੇਵੈ ਵਿੱਚੋ ਆਪ ਗਵਾਈ। ਸਾਧਨ ਭੋਜਨ ਕੀ ਆਸ ਨਾ ਕਰੇ ਅਚਿੰਤ ਮਿਲੈ ਸੋ ਪਾਈ। ਬਕੈ ਨਾ ਬੋਲੈ ਖਿਮਾ ਧਨ।

ਉਰਦ ਲਿਵ ਲਾਗੀ ਸੋ ਪ੍ਰਭ ਸਾਰੇ ਦਾਤ ਕਰੇ ਸੰਸਾਰ ਪਵਜਲ ਕਿਉਂ ਤਰੈ ਗੁਰਮੁਖ ਨਾਮ ਨਿਰੰਜਨ ਪਾਈਐ।

ਸਿਰ ਅਹਿਨ ਸਦਾਤ ਸੰਭਾਰ ਕਰੀ ਚਾਰ ਪਦਾਰਥ ਲੈ ਜਗ ਜਨਮਿਆ ਸਿਵ ਸ਼ਕਤੀ ਘਰ ਵਾਸ ਧਰੀ ਲਾਗੀ ਭੂਖ ਮਾਇਆ ਮਗ ਜੋ ਹੈ ਮੁਕਤ ਪਦਾਰਥ ਮੋਹੇ ਖਰੀ ਕਰਨ ਪਲਾਵ ਕਰੇ ਨਹੀਂ ਪਾਵੇ ਏਤੇ ਉਤ ਢੂੰਡਤ ਥਾਕ ਪਰੇ ਕਾਮ ਕ੍ਰੋਧ ਅਹੰਕਾਰ ਵਿਆਪੇ ਕੂੜ ਕਤੰਬ ਸਿਉ ਪ੍ਰੀਤ ਕਰੇ ਖਾਵੇ ਭੋਗੈ ਸੁਣ ਸੁਣ ਦੇਖੈ ਪਹਿਰ ਦਿਖਾਵੇ ਕਾਲ ਘਰੇ

ਜਾਂ ਕੋ ਹਰ ਪ੍ਰਭ ਨਦਰ ਕਰੇ ਤੇ ਨਿਰਮਲ ਪੁਰਖ ਪਰੰਪਰ ਪੂਰੇ ਤੇ ਜਗ ਮੈਂ ਗੁਰ ਗੋਬਿੰਦ ਹਰੇ ਹਰ ਸਿਮਰੋ ਗੁਰ ਬਚਨ ਸੰਭਾਰੋ ਸੰਗਤ ਹਰ ਜਨ ਭਾਉ ਕਰੇ।

ਮੈਂ ਕੀਤੀ ਇੱਕ ਭੋਰੀ ਨਦਰ ਨਿਹਾਲ ਰਹਾਉ ਪੇਈੜੈ ਡੁਹਾਗਣੀ ਸਹੁਰੜੈ ਕਿਉਂ ਜਾਉ ਮੈਂ ਗਲ ਔਗਣ ਮੁੱਠੜੀ ਬਿਨ ਪਿਰ ਝੂਰ ਮਰਾਉ ਪੇਈੜੈ ਪਿਰ ਸੰਭਲਾਂ ਸਹੁਰੜੈ ਘਰ ਵਾਸ ਸੁਖ ਸੰਬੰਧ ਸੁਹਾਗਣੀ ਪਿਰ ਪਾਇਆ ਗੁਣਤਾਸ ਲੇਪ ਨਿਹਾਲੀ ਪਟਕੀ ਕਾਪੜੇ ਅੰਗ ਬਣਾਏ ਫਿਰ ਮੁੱਤੀ ਡੋਹਾਗਣੀ ਤਿੰਨ ਦੁਖੀ ਰਹਿਣ ਵਿਹਾਏ ਕਿੱਤੀ ਚੱਖੋ ਸਾਡੜੇ ਕਿੱਤੀ ਵੇਸ ਕਰੇਉ ਫਿਰ ਬਿਨ ਜੋਬਨ ਬਾਦ ਗਯਮ ਵਾਂਡੀ ਚੂਰੇ ਦੀ ਚੂਰੇਉ ਸੱਚੇ ਸੰਦਾ ਸੱਦੜਾ।

ਪਹਿਲਾ ਨਾ ਭੈਣਾ ਭਰਜਾਈਆਂ ਨਾ ਸੇ ਸੱਸੜੀਆਂ ਸੱਚਾ ਸਾਕ ਨਾ ਟੁੱਟਈ ਗੁਰ ਮੇਲੇ ਸਹੀਆਂ ਬਲਿਹਾਰੀ ਗੁਰ ਆਪਣੀ ਸਦ ਬਲਿਹਾਰੈ ਜਾਉ ਗੁਰ ਬਿਨ ਏਤਾ ਭਵ ਥੱਕੀ ਗੁਰ ਪਿਰ ਮੇਲ।

ਕੀਤੀ ਚੰਗੀਆਂ ਜਿਤ ਸੱਚੇ ਸਿਉ ਨੇਹ ਸਾ ਧਨ ਕੰਤ ਪਛਾਣਿਆ ਸੁਖ ਸੁੱਤੀ ਨਿਸਡੇਹ ਪੱਤਣ ਕੂਕੇ ਪਾਤਣੀ ਵੰਜੋ ਧਰੁਕ ਵਲਾੜ ਪਾਰ ਪਵੰਦੜੇ ਡਿੱਠ ਮੈਂ ਸਤਗੁਰ ਬੋਹਿਤ ਚਾੜ ਹਿਕਨੀ ਲੱਦਿਆ ਹਿਕ ਲੱਦ ਗਏ ਹਿਕ ਭਾਰੇ ਭਰ ਨਾਲ ਜਿੰਨੀ ਸੱਚ ਵਣੰਜਿਆ ਸੇ ਸੱਚੇ ਪ੍ਰਭ ਨਾਲ ਨਾ ਹਮ ਚੰਗੇ ਆਖੀਐ ਬੁਰਾ ਨਾ ਦਿਸੈ ਕੋਏ ਨਾਨਕ ਹਉ ਮੈਂ ਮਾਰੀਐ ਸੱਚੇ ਜਿਹੜਾ ਸੋਏ ਮਾਰੂ।

ਵੇਦ ਸੰਭਾਲ ਹੈ ਵਿਖ ਭੂਲੇ ਲੇਖਾਰੀ ਕੱਲਰ ਖੇਤੀ ਤਰਵਰ ਕੰਠੇ ਬਾਗਾ ਪਹਿਰ ਹੈ ਕਜਲ ਝਰੈ ਇਹੋ ਸੰਸਾਰ ਤਿਸੈ ਕੀ ਕੋਠੀ ਜੋ ਪੈਸੈ ਸੋ ਗਰਭ ਜਰੈ ਰਈਅਤ ਰਾਜੇ ਕਹਾਂ ਸਬਾਏ ਦੋਹ ਅੰਤਰ ਸੋ ਜਾਸੀ ਕਹਿਤ ਨਾਨਕ ਗੁਰ ਸੱਚੇ ਕੀ ਪੌੜੀ ਰਹਿਸੀ ਅਲੱਖ ਨਿਵਾਸੀ ਮਾਰੂ ਮਹਲਾ ਤੀਜਾ ਘਰ ਪੰਜਵਾਂ ਅਸ਼ਟਪਦੀ।

ਚਿਤ ਚੱਲ ਹੈ ਪਰ ਕਰ ਜੋਹ ਹੈ ਘਰ ਨਹੀਂ ਭਲ ਹੈ ਕਾਇਆ ਨਗਰ ਟਹਿ ਟਹਿ ਢੇਰੀ ਬਿਨ ਸ਼ਬਦ ਪਤ ਜਾਈ ਗੁਰ ਤੇ ਬੂਜੈ ਤ੍ਰਿਪਵਨ ਸੂਜੈ।

ਤ੍ਰੇਣੀ ਸੰਗਮ ਅੱਠ ਅੰਕ ਸਮਾਈ ਹੈ ਆਪੇ ਸਿੱਧ ਸਾਧਕ ਵਿਚਾਰੀ ਆਪੇ ਰਾਜਨ ਪੰਚਾਕਾਰੀ ਤਖਤ ਬਹਿ ਅਗਲੀ ਪ੍ਰਭ ਆਪੇ ਪਰਮ ਭੇਦ ਭਉ ਜਾਈ ਹੈ ਆਪੇ ਕਾਜੀ ਆਪੇ ਮੁੱਲਾ ਆਪ ਅਭੁੱਲ ਨਾ ਕਬੂ ਭੁੱਲਾ ਆਪੇ ਮਿਹਰ ਦਇਆ ਪਤ ਦਾਤਾ ਨਾ ਕਿਸੈ ਕੋ ਬਹਿਰਾਈ ਹੈ ਜਿਸ ਬਖਸ਼ੇ ਤਿਸ ਦੇ ਵਡਿਆਈ ਸਭ ਸਹਿ ਦਾਤਾ ਤਿਲ ਨਾ ਤਮਾਈ ਪਰ ਪੁਰ ਧਾਰ ਰਹਿਆ ਨਿਹ ਕੇਵਲ ਗੁਪਤ ਪ੍ਰਗਟ ਸਭ ਠਾਈ ਹੈ ਕਿਆ ਸਲਾਹੀ ਅਗਮ ਅਪਾਰੈ।

ਵੀਰਾ ਸਤ ਸਤ ਵਰਤੈ ਗਹਿਰ ਗੰਭੀਰਾ ਸੱਚਾ ਸਾਹਿਬ ਸੱਚ ਪਰਖੈ ਸਾਚੈ ਹੁਕਮ ਚਲਾਈ ਹੈ ਸਤ ਸੰਤੋਖੀ ਸਤਗੁਰ ਪੂਰਾ ਗੁਰ ਕਾ ਸ਼ਬਦ ਮੰਨੇ ਸੋ ਸੂਰਾ ਸਾਚੀ ਦਰਗਾਹ ਸਾਚ ਨਵਾਈ।

ਵਿਆਪੇ ਜੋ ਕਿਛ ਕਰੇ ਸੋ ਆਪੇ ਆਪੇ ਭਗਤ ਭਾਓ ਗੁਰ ਕੀ ਮਤ ਪੂਰੀ ਅਨਹਦ ਸ਼ਬਦ ਲਖਾਈ ਹੈ ਇਕ ਨਾਂਗੇ ਭੂਖੇ ਭਵਹਿ ਭਵਾਏ ਇਕ ਹੱਠ ਕਰ ਮਰਹਿ ਨਾ ਕੀਮਤ ਪਾਏ ਗਾਤੇ ਅਵਗਤ ਕੀ ਸਾਰ ਨਾ ਜਾਣੈ ਬੂਜੈ ਸ਼ਬਦ ਕਮਾਈ ਹੈ ਇਕ ਤੀਰਥ ਨਾਵਹਿ ਅੰਨ ਨਾ ਖਾਵਹਿ ਇਕ ਅਗਨ ਜਲਾਵਹਿ ਦੇਖ ਪਾਵਹਿ ਰਾਮ ਨਾਮ ਬਿਨ ਮੁਕਤ ਨਾ ਹੋਈ ਕਿਤ ਬਿਧ ਪਾਰ ਲੰਘਾਈ ਹੈ ਗੁਰਮਤ ਛੋਡਹਿ ਉਜੜ ਜਾਈ ਮਨਮੁਖ ਰਾਮ ਨਾ ਜਪੈ ਅਵਾਈ ਪਚ ਪਚ ਬੂਢਹਿ ਕੂੜ ਕਮਾਵਹਿ ਕੂੜ ਕਾਲ ਬਹਿਰਾਈ ਹੈ ਹੁਕਮੇ ਆਵੈ ਹੁਕਮੇ ਜਾਵੈ ਬੂਜੈ ਹੁਕਮ ਸੋ ਸਾਚ ਸਮਾਵੈ ਨਾਨਕ ਸਾਚ ਮਿਲੈ ਮਨ ਭਾਵੈ ਗੁਰਮੁਖ ਕਾਰ ਕਮਾਈ ਹੈ ਮਾਰੂ ਮਹੱਲਾ ਪਹਿਲਾ ਆਪੇ ਕਰਤਾ ਪੁਰਖ ਵਿਧਾਤਾ ਜਿਨੇ ਆਪੇ ਆਪ ਉਪਾਏ ਪਛਾਤਾ

0: ਸਾਰਾਹੀ ਜੁਗ ਛੱਤੀ ਹੀ ਤਿਨਹਿ ਵਰਤਾਏ
1: ਜਿਉਂ ਤਿਸ ਭਾਣਾ ਤਿਵੈ ਚਲਾਏ
0: ਤਿਸਹਿ ਸ਼ਰੀਕ ਨਾ ਦੀਸੈ ਕੋਈ ਆਪੇ ਅਪਰਿ ਅਪਾਰਾਹੀ ਗੁਪਤੇ ਬੂਝੋ ਜੁਗ ਚਤਵਾਰੀ ਘਟ ਘਟ ਵਰਤੈ ਉਦਰ ਮਝਾਰੀ ਜੁਗ ਜੁਗ ਏਕਾ।

ਆਪੇ ਚੋਜ ਕਰੇ ਰੰਗ ਮਹਿਲੀ, ਹੋਰ ਮਾਇਆ ਮੋਹ ਪਸਾਰਾਹੀ। ਗਰਭ ਕੁੰਡਲ ਮਹਿ ਉਰਦ ਧਿਆਨੀ, ਆਪੇ ਜਾਣੈ ਅੰਤਰ ਜਾਮੀ। ਸਾਸ ਸਾਸ ਸਚ ਨਾਮ ਸੰਭਾਲੇ, ਅੰਤਰ ਉਦਰ ਮਝਾਰਾਹੀ। ਚਾਰ ਪਦਾਰਥ ਲੈ ਜਾਗ ਆਇਆ, ਸ਼ਿਵ ਸ਼ਕਤੀ ਘਰ ਵਾਸਾ ਪਾਇਆ। ਏਕ ਵਸਾਰੇ ਤਾਂ ਪੇੜ ਹਾਰੇ, ਅੰਧ ਲੈ ਨਾਮ ਵਸਾਰਾਹੀ। ਬਾਲਕ ਮਰੈ ਬਾਲਕ ਕੀ ਲੀਲਾ, ਕਹਿ ਕਹਿ ਰੋਵੈ ਬਾਲ ਰੰਗੀਲਾ। ਜਿਸ ਕਾ ਸਾਸੋ ਤਿਨ ਹੀ ਲੀਆ, ਭੂਲਾ ਰੋਵਣ ਹਾਰਾਹੀ। ਪਰ ਜੋਬਨ ਮਰ ਜਾ

ਹੈ ਕਰ ਵਾਸ ਨ ਪਾਈ ਪੇਯੜੈ ਸਿਰ ਮਾਰਾਹੀ ਖਾਜੈ ਪੈਂਜੈ ਰਲੀ ਕਰੀਜੈ ਬਿਨ ਅਬ ਭਗਤੀ ਬਾਦ ਮਰੀਜੈ ਸਰ

ਸਾਰਾ ਮਨ ਤਨ ਝੂਠੇ ਕੂੜ ਕਮਾਵੈ ਦੁਰਮਤ ਦਰਗਾਹ ਹਾਰਾ ਹੀ ਸਤਿਗੁਰ ਮਿਲੈ ਤਾਂ ਮਨੁਹਾਂ ਟੇਕੈ ਰਾਮ ਨਾਮ ਬੇਸਰਨ ਪਰੇਕੈ ਹਰ ਧਨ ਨਾਮ ਅਮੋਲਕ ਦੇਵੈ ਹਰ ਜਸ ਦਰਗਾਹ ਪਿਆਰਾ ਹੀ ਰਾਮ ਨਾਮ ਸਾਧੂ ਸਰਨਾਈ ਸਤਿਗੁਰ ਬਚਨੀ ਗਤ ਮਿਤ ਪਾਈ ਨਾਨਕ ਹਰ ਜਪ

ਅਕੇਲਾ ਜਮ ਵਸ ਕੀਆ ਅੰਦ ਦੁਹੇਲਾ ਰਾਮ ਨਾਮ ਬਿਨ ਮੁਕਤ ਨਾ ਸੂਜੈ ਆਜ ਕਾਲ ਪਚ ਜਾਤਾ ਹੈ ਸਤਿਗੁਰ ਬਾਜ ਨਾ ਬੇਲੀ ਕੋਈ ਐਥੈ ਉਥੈ ਰਾਖਾ ਪ੍ਰਭ ਸੋਈ ਰਾਮ ਨਾਮ ਦੇਵੈ ਕਰ ਕਿਰਪਾ ਇਉਂ ਸਲਲੈ ਸਲਲ ਮਲਾਤਾ ਹੈ ਭੂਲੇ ਸਿੱਖ ਗੁਰੂ ਸਮਝਾਏ ਉੱਜੜ ਜਾਂਦੇ ਮਾਰਗ ਪਾਏ ਇਸ ਗੁਰ ਸੇਵ ਸਦਾ ਦਿਨ ਰਾਤੀ ਦੁਖ ਭੰਜਨ ਸੰਗ।

ਕਹੋ ਕਿਉਂ ਲਖੀ ਹੈ ਜਿਸ ਬਖਸ਼ੇ ਕਿਸਹਿ ਪਛਾਤਾ ਹੈ ਅੰਤਰ ਪ੍ਰੇਮ ਪ੍ਰਾਪਤ ਦਰਸ਼ਨ ਗੁਰਬਾਣੀ ਸਿਉ ਪ੍ਰੀਤ ਸੋ ਪਰਸਨ ਅਹਿਨਸ ਨਿਰਮਲ ਜੋਤ ਸੁਭਾਈ।

ਲੀ ਵੈ ਵਸਤ ਸੰਭਾਲੀ ਵਜਰ ਕਪਾਟ ਜੜੇ ਜੜ ਜਾਣੈ ਗੁਰ ਸ਼ਬਦੀ ਖੋਲਾਂ ਈਂਦਾ ਭੀਤਰ ਕੋਟ ਗੁਫਾ ਘਰ ਜਾ।

ਬਲਦੀ ਜਲ ਨਿਵਰੈ ਕਿਰਪਾਤੀ ਆਪੇ ਜਲ ਨਿਧ ਪਾਏਂਦਾ ਤਰਤ ਉਪਾਏ ਧਰੀ ਧਰਮਸਾਲਾ ਉਤਪਤ ਪਰਲੋ ਆਪ ਨਿਰਾਲਾ ਪਵਣੈ ਖੇਲ ਕੀਆ ਸਭ ਥਾਈ ਕਲਾ ਖਿੰਚ ਟਹਾਏਂਦਾ ਭਾਰ ਅਠਾਰਹਿ ਮਾਲਣ ਤੇਰੀ ਚੌਰ ਢੁੱਲੈ ਪਵਣੈ ਲੈ ਫੇਰੀ ਚੰਦ ਸੂਰਜ ਦੁਇ ਦੀਪਕ ਰਾਖੀ ਸੱਸ ਕਰ ਸੂਰ ਸਮਾਏਂਦਾ ਪੰਖੀ ਪੰਚ ਉਡਰ ਨਹੀਂ ਧਾਵੈ।

ਦਾ ਅਟਲ ਅਡੋਲ ਅਤੋਲ ਮਰਾਰੀ ਖਿਨ ਮੈਂ ਢਾਹੇ ਫੇਰ ਉਸਾਰੇ ਰੂਪ ਨਾ ਰੇਖਿਆ ਮਿਤ ਨਹੀਂ ਕੀਮਤ ਸ਼ਬਦ ਭੇਦ।

ਗੁਰ ਗਿਆਨ ਰਤਨ ਦੀ ਪਾਇਆ ਪੰਚ ਤਤ ਮਿਲ ਇਹੋ ਧਨ ਕੀਆ ਆਤਮ ਰਾਮ ਪਾਏ ਸੁਖ ਤੀਆ ਕਰਮ ਕਰਤੂਤ ਅੰਮ੍ਰਿਤ ਫਲ ਲਾਗਾ ਹਰ ਨਾਮ ਰਤਨ ਮਨ ਪਾਇਆ ਨਾ ਤਿਸ ਭੂਖ ਪਿਆਸ ਮਨ ਮਾਨਿਆ ਸਰਬ ਨਿਰੰਜਨ ਘਟ ਘਟ ਜਾਣਿਆ ਅੰਮ੍ਰਿਤ ਰਸ ਰਾਤਾ ਕੇਵਲ ਬੈਰਾਗੀ ਗੁਰਮਤ ਪਾਏ ਸੁਪਾਇਆ ਅਧਿਆਤਮ ਕਰਮ ਕਰੇ ਦਿਨ ਰਾਤੀ ਨਿਰਮਲ ਜੋਤ ਨਿਰੰਤਰ ਜਾਤੀ ਸ਼ਬਦ ਰਸਾਲ ਰਸਨ ਰਸ ਰਸਨਾ ਬੇਣ ਰਸਾਲ ਵਜਾਇਆ ਬੇਣ ਰਸਾਲ ਵਜਾਵੈ ਸੋਈ ਜਾਕੀ ਤ੍ਰੇ ਭਵਨ ਸੋਜੀ ਹੋਈ ਨਾਨਕ ਬੂਝੋ ਇਹ ਬਿਧ ਗੁਰਮਤ ਹਰ ਰਾਮ ਨਾਮ ਲਿਵਲਾਇਆ ਐਸੇ ਜਨ ਬਿਰਲੇ ਸੰਸਾਰੇ ਗੁਰ ਸ਼ਬਦ ਵਿਚਾਰ ਹੈ ਰਹਿ ਨਿਰਾਰੀ ਆਪ ਤਰਹਿ ਸੰਗਤ ਕੁਲ ਤਾਰਹਿ ਇਨ ਸਫਲ ਜਨਮ ਜਾਗ ਆਇਆ ਘਰ ਦਰ ਮੰਦਰ ਜਾਣੈ ਸੋਈ ਜਿਸ ਪੂਰੇ ਗੁਰ ਤੇ ਸੋਝੀ ਹੋਈ ਕਾਇਆ ਗੜ ਮਹਿਲ ਮਹਿਲੀ ਪ੍ਰਭ ਸਾਚਾ ਸੱਚ ਸਾਚਾ ਤਖਤ ਰਚਾਇਆ ਚਤਰ ਦਸ ਹਾਟ ਦੀਵੇ ਦੋਏ ਸਾਖੀ ਸੇਵਕ ਪੰਚ ਨਾਹੀ ਬਿਖ ਚਾਖੀ ਅੰਤਰ ਵਸਤ ਅਨੂਪ ਨਿਰਮੋਲਕ ਗੁਰ ਮਿਲਿਆ ਹਰ ਧਨ ਪਾਇਆ ਤਖਤ ਬਹਿ ਤਖਤੈ ਕੀ ਲਾਇਕ ਪੰਚ ਸਮਾਏ ਗੁਰਮਤ ਪਾਇਕ ਆਦ ਜਗਾਦੀ ਹੈ ਪੀ ਹੋਸੀ ਸਹਸਾ ਭਰਮ ਚੁਕਾਇਆ ਤਖਤ ਸਲਾਮ ਹੋਵੇ ਦਿਨ ਰਾਤੀ ਇਹੋ ਸਾਚ ਵਡਾਈ ਗੁਰਮਤ ਲਿਵ ਜਾਤੀ।

ਪੰਚੋ ਰੇ ਜਨ ਭਾਈ ਸਤਿਗੁਰ ਸੇਵ ਰਹੋ ਸਰਨਾਈ ਤਸਕਰ ਚੋਰ ਨ ਲਾਗੈ ਤਾਂ ਕਉ ਧੁਨ ਉਪਜੈ ਸ਼ਬਦ ਜਗਾਇਆ ਤੂੰ ਏਕੰਕਾਰ ਨਿਰਾਨਮ ਰਾਜਾ ਤੂੰ ਆਪ ਸਵਾਰ ਹੈ ਜਨ ਕੇ ਕਾਜਾ ਅਮਰ ਅਡੋਲ ਅਪਾਰ ਅਮੋਲਕ ਹਰਿ ਅਸਥਿਰ ਤਾਨ ਸੁਹਾਇਆ ਦੇਹੀ ਨਗਰੀ ਉਤਮ ਥਾਨਾ ਪੰਚ ਲੋਕ ਵਸਹਿ ਪਰਧਾਨਾ।

ਠਹਿਲ ਨਿਵਾਸ ਨਿਰੰਤਰ ਆਵਣ ਜਾਣ ਚੁਕਾਇਆ ਨਾ ਮਨ ਚੱਲੈ ਨਾ ਪੌਣ ਉਡਾਵੈ ਜੋਗੀ ਸ਼ਬਦ ਅਨਾਹਦ ਵਾਵੈ ਪੰਚ ਸ਼ਬਦ ਚੁਣਕਾਰ ਨਰਾਲਮ ਪ੍ਰਭ ਆਪੇ ਵਾਹਿ।

ਮੁਖ ਮੁਕਤ ਕਿਉਂ ਪਾਈਐ, ਬਿਨ ਗੁਰ ਰਾਮ ਨਾਮ ਕਿਉਂ ਧਿਆਈਐ, ਗੁਰਮਤਿ ਲੇਹੋ ਤਰੋ ਭਾਵ ਦੁਤਰ, ਮੁਕਤ ਭਏ ਸੁਖ ਪਾਇਆ, ਗੁਰਮਤਿ ਕ੍ਰਿਸ਼ਨ ਗਵਰ ਧਨ ਧਾਰੀ, ਗੁਰਮਤਿ ਸ਼ਾਇਰ ਪਾਹਣ ਤਾਰੀ, ਗੁਰਮਤਿ ਲੇਹੋ ਪਰਮ ਪਦ ਪਾਈਐ, ਨਾਨਕ ਗੁਰ ਭਰਮ ਚੁਕਾਇਆ, ਗੁਰਮਤਿ ਲੇਹੋ ਤਰੋ ਸਚ ਤਾਰੀ, ਆਤਮ ਚੀਨੋ ਹਿਰਦੈ ਮੁਰਾਰੀ, ਜਮ ਕੇ ਫਾਹੇ ਕਟ ਹੈ ਹਰ ਜਪ, ਅਕੁਲ ਨਿਰੰਜਨ ਪਾਇਆ, ਗੁਰਮਤਿ ਪੰਚ ਸਖੇ ਗੁਰ ਭਾਈ, ਗੁਰਮਤਿ ਅਗਨ ਨਿਵਾਰ।

ਸਾਚੇ ਭਾਵੈ ਤਿਸ ਵਡਿਆਏ, ਕੌਣ ਸੋ ਦੂਜਾ ਤਿਸ ਸਮਝਾਏ। ਹਰ ਗੁਰ ਮੂਰਤ ਏਕਾ ਵਰਤੈ, ਨਾਨਕ ਹਰ ਗੁਰ ਪਾਇਆ। ਵਾਚੈ ਪੁਸਤਕ ਵੇਦ ਪੁਰਾਨਾ, ਇਕ ਬਹਿ ਸੁਨਹਿ ਸੁਨਾਵਹਿ ਕਾਨਾ। ਅਜਗਰ ਕਪਟ ਕਹੋ ਕਿਉਂ ਖੁੱਲੈ, ਬਿਨ ਸਤਗੁਰ ਤਤ ਨਾ ਪਾਇਆ। ਕਰਹਿ ਵਿਭੂਤ ਲਗਾਵਹਿ ਭਸਮੈ, ਅੰਤਰ ਕ੍ਰੋਧ ਚੰਡਾਲ ਸੋ ਹਉਮੈ। ਪਾਖੰਡ ਕੀਨੇ ਜੋਗ ਨਾ ਪਾਈਐ, ਬਿਨ ਸਤਗੁਰ ਅਲਖ ਨਾ ਪਾਇਆ। ਤੀਰਥ ਵਰਤ ਨੇਮ ਕਰਹਿ ਉਦਿਆਨਾ, ਜਤ ਸਤ ਸੰਜਮ ਕਥਹਿ ਗਿਆਨਾ। ਰਾਮ ਨਾਮ ਬਿਨ ਕਿਉਂ ਸੁਖ ਪਾਈਐ, ਬਿਨ ਸਤਗੁਰ ਭਰਮ ਨਾ ਜਾਇਆ। ਨਿਉਲੀ ਕਰਮ ਪੁਯੰਗਮ ਭਾਠੀ, ਰੇਚਕ ਕੁੰਭਕ ਪੂਰਕ ਮਨ ਹਾਠੀ। ਪਾਖੰਡ ਧਰਮ ਪ੍ਰੀਤ ਨਹੀਂ ਹਰ ਸੋ, ਗੁਰ ਸ਼ਬਦ ਮਹਾਰਸ ਪਾਇਆ। ਕੁਦਰਤ ਦੇਖ ਰਹੇ ਮਨ ਮਾਨਿਆ, ਗੁਰ ਸ਼ਬਦੀ ਸਭ ਬ੍ਰਹਮ ਪਛਾਨਿਆ। ਨਾਨਕ ਆਤਮ ਰਾਮ ਸੁਭਾਇਆ, ਗੁਰ ਸਤਗੁਰ ਅਲਖ ਲਖਾਇਆ। ਮਾਰੂ ਸੋਲੇ ਮਹੱਲਾ ਤੀਜਾ, ਇਕ ਓਅੰਕਾਰ ਸਤਗੁਰ ਪ੍ਰਸਾਦ। ਹੁਕਮੀ ਸਹਿਜੇ ਸ੍ਰਿਸ਼ਟ ਉਪਾਈ,

ਭਾਗੈ ਅੰਤਰ ਸ਼ਬਦ ਸਦਾ ਸੁਖ ਦਾਤਾ ਗੁਰਮੁਖ ਬੂਝੈ ਕੋਈ ਆਪੇ ਮੇਲੇ ਮੇਲ ਮਲਾਏ ਪੁਰਬ ਲਿਖਿਆ ਸੋ ਮੇਟਣਾ ਨਾ ਜਾਏ ਅਨਦਿਨ ਭਗਤ ਕਰੇ।

ਮਲ ਲਾਈ, ਜੇ ਸੋ ਧੋਵੈ ਤਾਂ ਮੈਲ ਨਾ ਜਾਈ, ਸ਼ਬਦ ਧੋਪੈ ਤਾਂ ਹੱਛੀ ਹੋਵੇ, ਫਿਰ ਮੈਲੀ ਮੂਲ ਨਾ ਹੋਈ ਹੈ। ਪੰਚ ਦੂਤ ਕਾਇਆ ਸੰਘਾਰਹਿ, ਮਰ ਮਰ ਜੰਮਹਿ ਸ਼ਬਦ ਨਾ ਵਿਚਾਰਹਿ, ਅੰਤਰ ਮਾਇਆ ਮੋਹ ਗੁਬਾਰਾ, ਜਿਉ ਸੁਪਨੈ ਸੁਧ ਨਾ ਹੋਈ ਹੈ। ਇਕ ਪੰਚਾ ਮਾਰ ਸ਼ਬਦ ਹੈ ਲਾਗੇ, ਸਤਗੁਰ ਆਏ ਮਿਲਿਆ ਵਡ ਭਾਗੇ, ਅੰਤਰ ਸਾਚ ਰਵਹ ਰੰਗ ਰਾਤੀ, ਸਹਿਜ ਸਮਾਵੈ ਸੋਈ ਹੈ। ਗੁਰ ਕੀ ਚਾਲ ਗੁਰੂ ਤੇ ਜਾਪੈ, ਪੂਰਾ ਸੇਵਕ ਸ਼ਬਦ ਸੰਜਾਪੈ, ਸੱਚਾ ਸ਼ਬਦ ਰਵੈ ਕਟ ਅੰਤਰ, ਰਸਨਾ ਰਸ ਚਾਖੈ ਸੱਚ ਸੋਈ ਹੈ। ਹਉਮੈ ਮਾਰੇ ਸ਼ਬਦ ਨਿਵਾਰੀ, ਹਰ ਕਾ ਨਾਮ ਰੱਖੈ ਉਰ ਧਾਰੀ, ਏਕ ਸੁਬਿਨ ਹੋ ਹੋਰ ਨਾ ਜਾਣਾ, ਸਹਿਜੇ ਹੋਏ ਸੋ ਹੋਈ ਹੈ। ਬਿਨ ਸਤਗੁਰ ਸਹਿਜ ਕਿਨੈ ਨਹੀਂ ਪਾਇਆ, ਗੁਰਮੁਖ ਬੂਜੈ ਸੱਚ ਸਮਾਇਆ, ਸੱਚਾ ਸੇਵ ਸ਼ਬਦ ਸੱਚ ਰਾਤੀ।

ਪੂਰਾ ਸਲਾਈ ਗੁਰਮੁਖ ਲਿਵਸਾਖੀ ਸਹਿਜ ਸਮਾਈ ਆਪੇ ਮੇਲੈ ਆਪੇ ਕਰ ਵੇਖੈ ਬਿਨ ਸਤਿਗੁਰ ਬੂਝ ਨਾ ਪਾਈ ਇੱਕ ਸ਼ਬਦ ਵਿਚਾਰ ਸਦਾ ਜਨ ਜਾਗੇ ਇੱਕ ਮਾਇਆ ਮੋਹੇ ਸੋਏ ਰਹੇ ਅਪਾਗੇ ਆਪੇ ਕਰੇ ਕਰਾਏ ਆਪੇ ਹੋਰ ਕਰਨਾ ਕਿਛੂ ਨਾ ਜਾਈ ਹੈ ਕਾਲ ਮਾਰ ਗੁਰ ਸ਼ਬਦ ਨਿਵਾਰੇ ਹਰ ਕਾ ਨਾਮ ਰੱਖੈ ਉਰ ਧਾਰੇ

ਤੀਜੈ ਗੁਰਮੁਖ ਹੋਵੈ ਸੋ ਪਤ ਪਾਏ ਇਕਤ ਨਾਮ ਨਵਾਸੀ ਅੰਤਰ ਹਰ ਧਨ ਸਮਝ ਨਾ ਹੋਈ ਗੁਰ ਪ੍ਰਸਾਦੀ ਬੂਜੈ ਕੋਈ।

ਪਿਆਰੀ ਤ੍ਰੈ ਗੁਣ ਬਧਕ ਮੁਕਤ ਨਿਰਾਰੀ ਗੁਰਮੁਖ ਗਿਆਨ ਏਕੋ ਹੈ ਜਾਤਾ ਅਨ ਦਿਨ ਨਾਮ ਰਵੀਜੈ ਵੇਦ ਪੜਹਿ ਹਰ ਨਾਮ ਨਾ ਬੂਝਹਿ ਮਾਇਆ ਕਾਰਨ ਪੜ ਪੜ ਲੂਝਹਿ ਅੰਤਰ ਮੈਲ ਅਗਿਆਨੀ ਅੰਦਾ ਕਿਉ ਕਰ ਦੁੱਤਰ ਤਰੀਜੈ ਹੀ ਵੇਦ ਬਾਦ ਸਭ ਆਖ ਵਖਾਣ ਹੈ ਨਾ ਅੰਤਰ ਭੀਜੈ ਨਾ ਸ਼ਬਦ ਪਛਾਣ ਹੈ ਪੁੰਨ ਪਾਪ ਸਭ ਵੇਦ ਦਿਰੜਾਇਆ ਗੁਰਮੁਖ ਅੰਮ੍ਰਿਤ ਪੀਜੈ ਹੀ ਆਪੇ ਸਾਚਾ ਏਕੋ ਸੋਈ ਤਿਸ ਬਿਨ ਦੂਜਾ ਅਵਰ ਨਾ ਕੋਈ ਨਾਨਕ ਨਾਮ ਰਤੇ ਮਨ ਸਾਚਾ ਸੱਚੋ ਸੱਚ ਰਵੀਜੈ ਹੀ ਮਾਰੂ ਮਹੱਲਾ ਤੀਜਾ ਸੱਚੈ ਸੱਚਾ ਤਖਤ ਰਚਾਇਆ ਨਿਜ ਕਰ ਵਸਿਆ ਤਿੱਥੈ ਮੋਹ ਨਾ ਮਾਇਆ ਸਦ ਹੀ ਸਾਚ ਵਸਿਆ ਘਟ

ਹੁੰਦਾ। ਜਿਉਂ ਭਾਵੈ ਤਿਉਂ ਰਾਖਹਿ ਰਹਿਣਾ, ਗੁਰਮੁਖੇ ਕੋ ਜਾਤਾ ਹੀ, ਜਾਤ ਭਾਣਾ ਤਾਂ ਸੱਚੀ ਕਾਰੈ ਲਾਈ, ਅਵਗਣ ਛੋੜ ਗੁਣ ਮਾਹੀ ਸਮਾਈ, ਗੁਣ ਮਹਿ ਇਕੋ ਨਿਰਮਲ ਸਾਚਾ, ਗੁਰ ਕੈ ਸ਼ਬਦ ਪਛਾਤਾ ਹੀ, ਜਹ ਦੇਖਾਂ ਤਹਿ ਇਕੋ ਸੋਈ, ਦੂਜੀ ਦੁਰਮਤ ਸ਼ਬਦੇ ਖੋਈ, ਏਕ ਸਮਹਿ ਪ੍ਰਭ ਏਕ ਸਮਾਣਾ, ਆਪਣੇ ਰੰਗ ਸਦ ਰਾਤਾ ਹੀ, ਕਾਇਆ ਕਮਲ ਹੈ ਕੁਮਲਾਣਾ, ਮਨਮੁਖ ਸ਼ਬਦ ਨਾ ਬੁਝੈ ਇਆਣਾ, ਗੁਰ ਪ੍ਰਸਾਦੀ ਕਾਇਆ ਖੋਜੇ, ਪਾਏ ਜਗ ਜੀਵਨ ਦਾਤਾ ਹੀ, ਕੋਟ ਗਹੀ ਕੇ ਪਾਪ ਨਿਵਾਰੇ, ਸਦਾ ਹਰ ਜੀਓ ਰਾਖੈ ਉਰ ਧਾਰੀ।

ਤੀਜਾ ਆਪੇ ਕਰਤਾ ਸਭ ਜਿਸ ਕਰਨਾ ਜੀ ਜੰਤ ਸਭ ਤੇਰੇ ਸਰਨਾ ਆਪੇ ਗੁਪਤ ਵਰਤੈ ਸਭ ਅੰਤਰ ਗੁਰ ਕੈ ਸ਼ਬਦ ਪਛਾਤਾ ਹੀ ਹਰ ਕੇ ਭਗਤ ਭਰੇ ਭੰਡਾਰਾ।

ਸਾਰਾ ਪੂਰਬ ਲਿਖਿਆ ਸੋ ਫਲ ਪਾਇਆ ਜਿਨ ਆਪ ਮਾਰ ਪਛਾਤਾਈ ਮਾਇਆ ਮੋਹੇ ਹਰ ਸਿਉ ਚਿਤ ਨਾ ਲਾਗੈ ਦੂਜੈ ਭਾਏ ਘਣਾ ਦੁਖ ਆਗੈ ਮਨਮੁਖ ਪਰਮ ਭੁੱਲੇ ਭੇਖ ਧਾਰੀ ਅੰਤਕਾਲ ਪਛਤਾਤਾਈ ਹਰ ਕੈ ਭਾਣੈ ਹਰ ਗੁਣ ਗਾਈ ਸਭ ਕਿਲਵਿਖ ਕਾਟੇ ਦੁਖ ਸਬਾਈ ਹਰ ਨਿਰਮਲ ਨਿਰਮਲ ਹੈ ਬਾਣੀ ਹਰ ਸੇਤੀ ਮਨ ਰਾਤਾਹੀ ਜਿਸਨੋ ਨਦਰ ਕਰੇ ਸੋ ਗੁਣ ਨਿਦ ਪਾਈ ਹਉ ਮੈਂ ਮੇਰਾ ਠਾਕ ਰਹਾਈ ਗੁਣ ਅਵਗੁਣ ਕਾ ਇਕੋ ਦਾਤਾ।

ਮੈਂ ਰਾਖਾਹੀ ਮਨ ਤਨ ਮੈਲਾ ਵਿੱਚ ਜੋਤ ਅਪਾਰਾ ਗੁਰਮਤ ਬੂਜੈ ਕਰ ਵਿਚਾਰਾ ਹਉ ਮੈਂ ਮਾਰ ਸਦਾ ਮਨ ਨਿਰਮਲ ਰਸਨਾ।

ਆਈ ਰਤਨ ਅਮੋਲਕ ਅਗਮੇ ਅਪਾਰਾ ਕੀਮਤ ਕਮਨ ਕਰੇ ਵਿਚਾਰਾ ਗੁਰ ਕੈ ਸ਼ਬਦੇ ਤੋਲਤ ਲਾਈ ਅੰਤਰ ਸ਼ਬਦ ਪਛਾਤਾਈ ਸਿਮਰਤ ਸ਼ਾਸਤਰ ਬਹੁਤ ਵਿਸਥਾਰਾ ਮਾਇਆ ਮੋਹ ਪਸਰਿਆ ਪਾਸਾਰਾ ਮੂਰਖ ਪੜ੍ਹੈ ਸ਼ਬਦ ਨਾ ਬੂਝੈ ਗੁਰਮੁਖ ਵਿਰਲੈ ਜਾਤਾਈ ਆਪੇ ਕਰਤਾ ਕਰੇ ਕਰਾਈ ਸੱਚੀ ਬਾਣੀ ਸੱਚ ਦਿਰੜਾਈ ਨਾਨਕ ਨਾਮ ਮਿਲੈ ਵਡਿਆਈ ਜੁਗ ਜੁਗ ਏਕੋ ਜਾਤਾਈ ਮਾਰੂ ਮਹੱਲਾ ਤੀਜਾ ਸੋ ਸੱਚ ਸੇਵਿਹੋ ਸਿਰਜਨਹਾਰਾ ਸ਼ਬਦੇ ਦੁਖ ਨਿਵਾਰਨ ਹਾਰਾ ਅਗਮੇ ਅਗੋਚਰ ਕੀਮਤ ਨਹੀਂ ਪਾਈ ਆਪੇ ਅਗਮੇ ਅਥਾਹਾਈ ਆਪੇ ਸੱਚਾ ਸੱਚ ਵਰਤਾਈ ਇੱਕ

ਤੀਜਾ ਸਤਿਗੁਰ ਸੇਵਨ ਸੇ ਵਡਭਾਗੀ ਅਨ ਦਿਨ ਸਾਚ ਨਾਮ ਨਿਵਲਾਗੀ ਸਦਾ ਸੁਖਦਾਤਾ ਰਵਿਆ ਘਟ ਅੰਤਰ ਸ਼ਬਦ ਸੱਚੈ ਉਹ ਮਾਹਾਈ ਨਦਰ ਕਰੇ ਤਾਂ ਗੁਰੂ ਮਲਾਈ ਹਰ ਕਾ ਨਾਮ ਮਨ ਵਸਾਈ ਹਰ ਮਨ ਵਸਿਆ ਸਦਾ ਸੁਖਦਾਤਾ ਸ਼ਬਦੇ ਮਨ ਉਹ ਮਾਹਾਈ ਕਿਰਪਾ ਕਰੇ ਤਾਂ ਮੇਲ ਮਲਾਈ ਹਉ ਮੈਂ ਮਮਤਾ ਸ਼ਬਦ ਜਲਾਈ ਸਦਾ ਮੁਕਤ ਰਹਿ ਇਕ ਰੰਗੀ ਨਾਹੀ ਕਿਸੈ ਨਾਲ ਕਾਹਾਈ ਬਿਨ ਸਤਿਗੁਰ ਸੇਵੇ ਘੋਰ ਅੰਧਾਰਾ ਬਿਨ ਸ਼ਬਦੈ ਕੋਈ ਨਾ ਪਾਵੇ ਪਾਰਾ ਜੋ ਸ਼ਬਦ ਰਾਤੇ ਮਹਾ ਬੈਰਾਗੀ ਸੋ ਸੱਚ ਸ਼ਬਦੇ ਲਾਹਾਈ ਦੁਖ ਸੁਖ ਕਰਤੈ ਤੁਰ ਲਿਖ ਪਾਇਆ ਦੂਜਾ ਭਾਉ ਆਪ ਵਰਤਾਇਆ ਗੁਰਮੁਖ ਹੋਵੈ ਸੋ ਅਲਿਪਤੋ ਵਰਤੈ ਮਨਮੁਖ ਕਾ ਕਿਆ ਵਿਸਾਹਾਈ ਸੇ ਮਨਮੁਖ ਜੋ ਸ਼ਬਦ ਨਾ ਪਛਾਣੈ।

ਪਾਈ ਕੂਟ ਮਦੇਕ ਸਹਿ ਬੁਝਾਈ ਗੁਰ ਕੈ ਸ਼ਬਦ ਰਤੀ ਰੰਗ ਲਾਈ ਹਰ ਸਲਾਹ ਸਦਾ ਸੁਖਦਾਤਾ ਹਰ ਬਖਸ਼ੇ ਭਗਤ ਸਲਾਹਾਈ ਸਤਗੁਰ ਸੇਵਹਿ ਸੇ ਜਨ ਸਾਚੀ ਜੋ ਮਰ ਜੰਮਹਿ ਕਾਚਨ ਕਾਚੀ ਅਗਮ ਅਗੋਚਰ ਵੀ ਪਰਵਾਹ ਭਗਤ ਵਛਲ ਆਥਾਹਾਈ ਸਤਗੁਰ ਪੂਰਾ ਸਾਚ ਦਰੜਾਈ ਸਚੈ ਸ਼ਬਦ ਸਦਾ ਗੁਣ ਗਾਈ ਗੁਣਦਾਤਾ ਵਰਤੈ ਸਭ ਅੰਤਰ ਸਿਰ ਸਿਰ ਲਿਖਦਾ ਸਹਾਈ ਸਦਾ ਹਦੂਰ ਗੁਰਮੁਖ ਜਾਪੈ ਸ਼ਬਦੇ ਸੇਵੈ ਸੋ ਜਨ ਧਰਾਪੈ ਅਣਦਿਨ ਸੇਵਹਿ ਸੱਚੀ ਬਾਣੀ ਸ਼ਬਦ ਸਚੈ ਓ ਮਾਹਾਈ ਅਗਿਆਨੀ ਅੰਧਾ ਬਹੁ ਕਰਮ ਦਰੜਾਈ ਮਨ ਹਠ ਕਰਮ ਫਿਰ ਜੋਨੀ ਪਾਈ ਵਿਖਿਆ ਕਾਰਨ ਲਭ ਲੋਭ ਕਮਾਵੈ ਦੁਰਮਤ ਕਾ ਦੁਰਾਹੀ ਪੂਰਾ ਸਤਗੁਰ ਭਗਤ ਦਿਰੜਾਈ ਗੁਰ ਕੈ ਸ਼ਬਦ ਹਰ ਨਾਮ ਚਿਤ ਲਾਈ ਮਨ ਤਨ ਹਰ ਰਵਿਆ ਕਟ ਅੰਤਰ ਮਨ ਭੀਨੈ ਭਗਤ ਸਲਾਹਾਈ ਮੇਰਾ ਪ੍ਰਭ ਸਾਚਾ ਅਸੁਰ ਸੰਘਾਰਨ ਗੁਰ ਕੈ ਸ਼ਬਦ ਭਗਤ ਨਿਸਤਾਰਨ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਸਿਰ ਸ਼ਾਹ ਪਾਤਸ਼ਾਹੀ ਸੇ ਭਗਤ ਸੱਚੇ ਤੇਰੇ ਮਨ ਪਹਾਈ ਦਰ ਕੀਰਤਨ ਕਰਹਿ ਗੁਰ ਸ਼ਬਦ ਸੁਹਾਈ।

ਕਿਹਾ ਉਪਾਇਆ ਆਪੇ ਫਰਕ ਕਰੇ ਵੇਖ ਵਿਗਸੈ ਸਭ ਰਸ ਦੇਹੀ ਮਾਹਾਈ ਵਾਜੈ ਪੌਣ ਤੈ ਆਪ ਵਜਾਈ ਸਿਵ ਸ਼ਕਤੀ ਦੇਹੀ ਮਹਿ ਪਾਈ ਗੁਰ ਪ੍ਰਸਾਦੀ ਉਲਟੀ ਹੋਵੇ ਗਿਆਨ ਰਤਨ

ਪਛਾਣੈ ਕਮਲ ਬਿਗਸੈ ਬੁੱਧ ਤਾਹਾਈ ਆਪਣੀ ਗਹਿਣ ਗਤ ਆਪੇ ਜਾਣੈ ਹੋਰ ਲੋਕ ਸੁਣ ਸੁਣ ਆਖ ਵਖਾਣੈ ਗਿਆਨੀ ਹੋਵੈ ਸੋ ਗੁਰਮੁਖ ਬੂਜੈ ਸਾਚੀ ਸਿਫਤ ਸਲਾਹਾਈ ਦੇਹੀ ਅੰਦਰ ਵਸਤੇ ਅਪਾਰਾ ਆਪੇ ਕਪਟ ਖਲਾਵਣ ਹਾਰਾ ਗੁਰਮੁਖ ਸਹਿਜੇ ਅੰਮ੍ਰਿਤ ਪੀਵੈ ਤ੍ਰਿਸ਼ਨਾ ਅਗਨ ਬੁਝਾਈ ਸਵਰਸ ਦੇਹੀ ਅੰਦਰ ਪਾਈ ਬਿਰਲੇ ਕਉ ਗੁਰ ਸ਼ਬਦ ਬੁਝਾ।

ਵਸੈ ਘਟ ਅੰਤਰ ਸੋ ਘਟ ਨਿਰਮਲਤਾ ਹਾਹੀ ਸੇਵਕ ਸੇਵਹਿ ਸ਼ਬਦ ਸਲਾਹਿ ਸਦਾ ਰੰਗ ਰਾਤੀ ਹਰ ਗੁਣ ਗਾਵਹਿ ਆਪੇ ਬਖਸ਼ੇ ਸ਼ਬਦ ਮਲਾਈ ਪਰਮਲ ਵਾਸ ਮਨ ਤਾਹਾਈ ਸ਼ਬਦੇ ਕਥ ਕਥੇ ਸਲਾਹੀ ਮੇਰੇ ਪ੍ਰਭ ਸਾਚੇ ਵੇ ਪਰਵਾਹੀ ਆਪੇ ਗੁਣਦਾਤਾ ਸ਼ਬਦ ਮਲਾਏ ਸ਼ਬਦੈ ਕਾ ਰਸ ਤਾਹਾਈ ਮਨਮੁਖ ਭੂਲਾ ਠਹੁਰ ਨਾ ਪਾਈ ਜੋ ਧੁਰ ਲਿਖਿਆ ਸੋ ਕਰਮ ਕਮਾਈ ਵਿਖਿਆ ਰਾਤੇ ਵਿਖਿਆ ਖੋਜੈ ਮਰ

ਜੇ ਕਰਮ ਕਮਾਏ। ਗੁਰ ਕਿਰਪਾ ਤੇ ਘਟ ਅੰਤਰ ਵਸਿਆ, ਸ਼ਬਦੇ ਸੱਚ ਸਲਾਹਾਏ। ਸੇ ਜਨ ਮਿਲੇ ਤੁਰ ਆਪ ਮਲਾਈ, ਸਾਚੀ ਬਾਣੀ ਸ਼ਬਦ ਸੁਹਾਈ। ਨਾਨਕ ਜਨ ਗੁਣ ਗਾਵੇ ਨਿਤ ਸਾਚੀ, ਗੁਣ ਗਾਵੇ ਗੁਣੀ ਸਮਾਹਾਈ। ਮਾਰੂ ਮਹੱਲਾ ਤੀਜਾ, ਨਿਚਲੇ ਕੋ ਸਦਾ ਸੱਚ ਸੋਈ, ਪੂਰੇ ਗੁਰ ਤੇ ਸੋਜੀ ਹੋਈ। ਹਰ ਰਸ ਪੀਨੇ ਸਦਾ ਧਿਆਇਨ, ਗੁਰਮਤ ਸੀਲ ਸਮਾਹਾਈ। ਅੰਦਰ ਰੰਗ ਸਦਾ ਸਚਿਆਰਾ, ਗੁਰ ਕੈ ਸ਼ਬਦ ਹਰ ਨਾਮ ਪਿਆਰਾ। ਨੌ ਨਿਦ ਨਾਮ ਵਸਿਆ ਘਟ ਅੰਤਰ, ਛੋਡਿਆ ਮਾਇਆ ਕਾਲਾ ਹਾਈ। ਰਈਅਤ ਰਾਜੇ ਦੁਰਮਤ ਦੋਈ, ਬਿਨ ਸਤਿਗੁਰ ਸੇਵੇ ਏਕ ਨਾ ਹੋਈ। ਏਕ ਧਿਆਇਨ ਸਦਾ ਸੁਖ ਪਾਇਨ, ਨਿਚਲ ਰਾਜਤ ਨਾਹਾਈ। ਆਵਣ ਜਾਣਾ ਰੱਖੈ ਨਾ ਕੋਈ, ਜੰਮਣ ਮਰਨ ਤਿਸੈ ਤੇ ਹੋਈ। ਗੁਰਮੁਖ ਸਾਚਾ

ਲੈਂਦਾ। ਨਿਰਮਲ ਭਗਤ ਹੈ ਨਿਰਾਲੀ, ਮਨ ਤਨ ਧੋਵੈ ਹੈ ਸ਼ਬਦ ਵਿਚਾਰੀ, ਹਨ ਦਿਨ ਸਦਾ ਰਹਿ ਰੰਗ ਰਾਤਾ, ਕਰ ਕਿਰਪਾ ਭਗਤ ਕਰਾਏਂਦਾ। ਇਸ ਮਨ ਮੰਦਰ ਮਹਿ ਮਨੁਆ ਧਾਵੈ, ਸੁਖ ਪੱਲਰ ਤਿਆਗ ਮਹਾਂ ਦੁਖ ਪਾਵੈ, ਬਿਨ ਸਤਿਗੁਰ ਭੇਟੇ ਠੌਰ ਨਾ ਪਾਵੈ, ਆਪੇ ਖੇਲ ਕਰਾਏਂਦਾ। ਆਪ ਅਪਰੰਪਰਿਆ

ਨਾਮ ਨਿਧਾਨ ਵਸਿਆ ਘੱਟ ਅੰਤਰ ਰਸਨਾ ਨਾਮ ਧਿਆਇਂਦਾ ਦਸੰਤਰ ਭਵੈ ਅੰਤਰ ਨਹੀਂ ਭਾਲੀ ਮਾਇਆ ਮੋਹੇ ਬੱਧਾ ਜਮ ਕਾਲੀ ਜਮ ਕੀ ਫਾਸੀ ਕਬਹੂ ਨਾ ਟੂਟੈ ਦੂਜੈ ਭਾਏ ਪਰਮਾਇਂਦਾ ਜਪ ਤਪ ਸੰਜਮ ਹੋਰ ਕੋਈ ਨਾਹੀ ਜਬ ਲਗ ਗੁਰ ਕਾ ਸ਼ਬਦ ਨਾ ਕਮਾਹੀ ਗੁਰ ਕੈ ਸ਼ਬਦ ਮਿਲਿਆ ਸਚ ਪਾਇਆ

ਤਰ ਪਰਮ ਗਯਾ ਭਉ ਭਾਗਾ ਸਦਾ ਆਨੰਦ ਸੱਚੇ ਗੁਣ ਗਾਵਹਿ ਸੱਚ ਬਾਣੀ ਬੋਲਾ ਏਂਦਾ ਜਿਨ ਤੂੰ ਜਾਤਾ ਕਰਮ ਵਿਧਾਤਾ ਪੂਰੈ ਭਾਗ ਗੁਰ ਸ਼ਬਦ ਪਛਾਤਾ ਜਤ ਪਤ ਸੱਚ ਸੱਚਾ ਸੱਚ ਸੋਈ ਹਉ ਮੈਂ ਮਾਰ ਮਲਾ ਏਂਦਾ ਮਨ ਕਠੋਰ ਦੂਜੈ ਭਾਏ ਲਾਗਾ ਪਰਮੇ ਭੂਲਾ ਫਿਰੈ ਅਭਾਗਾ।

ਨਾਨਕ ਨਾਮ ਸੰਭਾਲ ਸਦਾ ਤੂੰ ਗੁਰਮਤੀ ਮਨ ਵਸਾਏਂਦਾ ਮਾਰੂ ਮਹੱਲਾ ਤੀਜਾ ਹਰ ਜੀਉ ਦਾਤਾ ਅਗਮ ਅਥਾਹ ਉਸ ਕਿਲ ਨਾ ਤਮਾਏ ਵੇ ਪਰਵਾਹ ਤਿਸ ਨੂੰ ਅੱਪਣ ਨਾ ਸਕੈ ਕੋਈ ਆਪੇ ਮੇਲ ਮਲਾਏਂਦਾ ਜੋ ਕਿਛ

ਵਡਿਆਈ ਦਰ ਸੱਚੈ ਸੋਭਾ ਪਾਇੰਦਾ ਸਤਿਗੁਰ ਨੂੰ ਸੇਵੇ ਤਿਸੇ ਆਪ ਮਲਾਈ ਮਮਤਾ ਕਾਟ ਸੱਚ ਲਿਵਲਾਈ ਸਦਾ ਸੱਚ ਬਣ ਜਹਿ ਵਾਪਾਰੀ ਨਾਮੁ ਲਾਹਾ ਪਾਇੰਦਾ ਆਪੇ ਕਰੇ ਕਰਾਏ ਕਰਤਾ ਸ਼ਬਦ ਮਰੈ ਸੋਈ ਜਨ ਮੁਕਤਾ ਨਾਨਕ ਨਾਮ ਵਸੈ ਮਨ ਅੰਤਰ ਨਾਮੁ ਨਾਮ ਧਿਆਇੰਦਾ ਮਾਰੂ ਮਹੱਲਾ ਤੀਜਾ ਜੋ ਤੁਧ ਕਰਨਾ ਸੋ ਕਰ ਪਾਇਆ ਭਾਣੇ ਵਿੱਚ ਕੋ ਵਿਰਲਾ ਆਇਆ ਭਾਣਾ ਮੰਨੇ ਸੋ ਸੁਖ ਪਾਏ ਭਾਣੇ ਵਿੱਚ ਸੁਖ ਪਾਏਂਦਾ ਗੁਰਮੁਖ ਤੇਰਾ ਭਾਣਾ ਪਾਵੇ ਸਹਿਜੇ ਹੀ ਸੁਖ ਸੱਚ ਕਮਾਵੇ।

ਸਹਾਈ, ਗੁਰ ਕੈ ਸ਼ਬਦ ਹਰ ਮਨ ਵਸਾਈ, ਗੁਰ ਕਿਰਪਾ ਤੇ ਨਾਮ ਵਸਿਆ ਘਟ ਅੰਤਰ, ਨਾਮੋ ਨਾਮ ਧਿਆਈਂਦਾ, ਨਾਵੈ ਨੂੰ ਲੋਚੈ ਜੇਤੀ ਸਭਿਆਈ, ਨਾਉ ਤਿਨਾ ਮਿਲੈ ਤੁਰ ਪੁਰਬ ਕਮਾਈ, ਜਿਨੀ ਨਾਉ ਪਾਇਆ ਸੇ ਵਡਭਾਗੀ, ਗੁਰ ਕੈ ਸ਼ਬਦ ਮਲਾਈਂਦਾ, ਜਾਇਆ ਕੋਟ ਅਤਿ ਅਪਾਰਾ, ਤਿਸ ਵਿਚ ਬਹਿ ਪ੍ਰਭ ਕਰੇ ਵਿਚਾਰਾ, ਸੱਚਾ ਨਿਆਉ ਸੱਚੋ ਵਾਪਾਰਾ, ਨਿਹਚਲ ਵਾਸਾ ਪਾਇਂਦਾ, ਅੰਤਰ ਘਰ ਬੰਕੇ ਥਾਨ ਸੁਹਾਇਆ, ਗੁਰਮੁਖ ਵਿਰਲੈ ਕਿਨੈ ਥਾਨ ਪਾਇਆ, ਇਤ ਸਾਥ ਨਿਭੈ ਸਲਾਹੀ ਸੱਚੀ, ਹਰ ਸੱਚਾ

ਕਰਮ ਧਿਆਇਆ ਜਤ ਸਤ ਸੰਜਮ ਜੇ ਸੱਚ ਕਮਾਵੈ ਇਹ ਮਨ ਨਿਰਮਲ ਜੇ ਹਰ ਗੁਣ ਗਾਵੈ ਇਸ ਬਿਖ ਮਹਿ ਅੰਮ੍ਰਿਤ ਪ੍ਰਾਪਤ ਹੋਵੈ ਹਰ ਜੀਉ ਮੇਰੇ ਪਾਇਆ ਜਿਸਨੋ ਬੁਝਾਏ ਸੋਈ ਬੂਝੈ ਹਰ ਗੁਣ ਗਾਵੈ ਅੰਦਰ ਸੂਜੈ ਹਉਮੈ ਮੇਰਾ ਠਾਕ ਰਹਾਈ ਸਹਿਜੇ ਹੀ ਸੱਚ ਪਾਇਆ ਬਿਨ ਕਰਮਾ ਹੋਰ ਫਿਰੈ ਕਨੇਰੀ ਮਰ ਮਰ ਜੰਮੈ ਚੁੱਕੈ ਨਾ ਫੇਰੀ ਬਿਖ ਕਾ ਰਾਤਾ ਬਿਖ ਕਮਾਵੈ ਸੁਖ ਨਾ ਕਬੂ ਪਾਇਆ ਬਹੁਤੇ ਭੇਖ ਕਰੇ ਭੇਖ ਧਾਰੀ ਬਿਨ ਸ਼ਬਦੈ ਹਉਮੈ ਕਿਨੈ ਨਾ ਮਾਰੀ ਜੀਵਤ ਮਰੈ ਤਾਂ ਮੁਕਤ ਪਾਈ ਸੱਚੈ ਨਾ ਏ ਸਮਾਇਆ ਅਗਿਆਨ ਤ੍ਰਿਸ਼ਨਾ ਇਸ ਤਨੈ ਜਲਾਈ ਤਿਸ ਦੀ ਬੂਝੈ ਜੇ ਗੁਰ ਸ਼ਬਦ ਕਮਾਈ।

ਨੀ ਪ੍ਰਭ ਤੇਰੀ ਬਿਨਸ ਗਈ ਹਉ ਮੈਂ ਮਤ ਮੇਰੀ ਅੰਗੀਕਾਰ ਕੀਆ ਪ੍ਰਭ ਆਪਣੇ ਜਗ ਮਹਿ ਸੋਭ ਸੁਹਾਈ ਹੈ ਜੈ ਜੈ ਕਾਰ ਜਪੋ ਜਗਦੀਸੈ ਬਲ ਬਲ ਜਾਈ ਪ੍ਰਭ ਆਪਣੇ ਈਸੈ ਇਸ ਬਿਨ ਦੂਜਾ ਅਵਰ ਨਾ ਦੀਸੈ ਏਕਾ ਜਗਤ ਸਬਾਈ ਹੈ ਸਤ ਸਤ ਸਤ ਪ੍ਰਭ ਜਾਤਾ ਗੁਰ ਪ੍ਰਸਾਦ ਸਦਾ ਮਨ ਰਾਤਾ ਸਿਮਰ ਸਿਮਰ ਜੀਵੈ ਜਨ ਤੇਰੇ ਏਕੰਕਾਰ ਸਮਾਈ ਹੈ ਭਗਤ ਜਨਾ ਕਾ ਪ੍ਰੀਤਮ ਪਿਆਰਾ ਸਭੈ ਉਧਾਰਨ ਖਸਮ ਹਮਾਰਾ ਸਿਮਰ ਨਾਮ ਪੁੰਨੀ ਸਭ ਇੱਛਾ ਜਨ ਨਾਨਕ ਪੈ ਜਿਰ ਖਾਈ ਹੈ ਮਾਰੂ ਸੋਲੇ ਮਹੱਲਾ ਪੰਜਵਾਂ।

ਪਾਣੀ ਕਿਰਤ ਸੰਜੋਗੀ ਭਏ ਇਕੱਤਰਾ ਕਰਤੇ ਭੋਗ ਬਲਾਸਾਹੀ ਜੋ ਪਿਰ ਕਰੈ ਸੋ ਧਨ ਤਤ ਮਾਨੈ ਪਿਰ ਧਨਹਿ ਸ਼ਿੰਗਾਰ ਰੱਖੈ ਸੰਗਾਨੈ ਮਿਲ ਇਕੱਤਰ ਵਸਹਿ ਦਿਨ ਰਾਤੀ ਪ੍ਰਿਓ ਦੇ ਧਨਹਿ ਦਲਾਸਾਹੀ ਧਨ ਮਾਂਗੈ ਪ੍ਰਿਓ ਬਹੁ ਬਿਦ ਧਾਵੈ ਜੋ ਪਾਵੈ ਸੋ ਆਨੰਦ ਖਾਵੈ ਏਕ ਵਸਤ ਕੋ ਪਹੁੰਚ ਨਾ ਸਾਕੈ ਧਨ ਰਹਿਤੀ ਪੂ

ਸਾਚਾ ਤਖਤ ਸੱਚੀ ਪਾਤਸ਼ਾਹੀ ਸੱਚ ਖਜ਼ੀਨਾ ਸਾਚਾ ਸਾਹੀ ਆਪੇ ਸੱਚ ਧਾਰਿਓ ਸਭ ਸਾਚਾ ਸੱਚੇ ਸੱਚ ਵਰਤੀ ਜਾਹੇ ਸੱਚ

ਤਾਂ ਸੁਖ ਪਾਇਆ ਦੇਖ ਦਰਸ਼ਨ ਇਹੋ ਮਨ ਭੀਜਾ ਹੈ ਮਾਰੂ ਮਹੱਲਾ ਪੰਜਵਾਂ ਸੋਲੇ ਇੱਕ ਓਅੰਕਾਰ

ਪਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਆਪ ਤਰੈ ਸਗਲੇ ਕੁਲ ਤਾਰੀ ਹਰ ਦਰਗਾਹ ਪਤ ਸਿਉ ਜਾਏਂਦਾ ਖੰਡ ਪਤਾਲ ਦੀਪ ਸਭ ਲੋਆ ਸਭ ਕਾਲੈ ਵਸ ਆਪ ਪ੍ਰਭ ਕੀਆ ਨਿਹਚਲ ਏਕ ਆਪ ਅਬਨਾਸੀ ਸੋ ਨਿਹਚਲ ਜੋ ਤਿਸਹਿ ਧਿਆਏਂਦਾ ਹਰ ਕਾ ਸੇਵਕ ਸੋ ਹਰ ਜੇਹਾ ਭੇਦ ਨ ਜਾਣੁ ਮਾਨਸ ਦੇਹਾ ਜਿਉ ਜਲ ਤਰੰਗ ਉੱਠੈ ਬਹੁ ਭਾਂਤੀ ਫਿਰ ਸਲਲਹਿ ਸਲਲ ਸਮਾਏਂਦਾ ਇਕ ਜਾਚਕ ਮੰਗੈ ਦਾਨ ਦੁਆਰੈ ਜਾਂ ਪ੍ਰਭ ਭਾਵੈ ਤਾਂ ਕਿਰਪਾ ਧਾਰੈ ਦੇਹੋ ਦਰਸ ਜਿਤ ਮਨ ਤ੍ਰਿਪਤਾਸੈ ਹਰ ਕੀਰਤਨ ਮਨ ਠਹਿਰਾਏਂਦਾ ਰੂੜੋ ਠਾਕੁਰ ਕਿਤੈ ਵਸ ਨ ਆਵੈ ਹਰ ਸੋ ਕਿਛ ਕਰੇ ਜੇ ਹਰ ਕਿਆ ਸੰਤਾਂ ਭਾਵੈ ਕੀਤਾ ਲੋੜਨ ਸੋਈ ਕਰਾਇਨ ਦਰ ਫੇਰ ਨ ਕੋਈ ਪਾਏਂਦਾ ਜਿਤੈ ਆਉ ਕਟ ਆਏ ਬਨਤ ਹੈ ਪ੍ਰਾਣੀ ਤਿਤੈ ਹਰ ਧਿਆਈਐ ਸਾਰਿੰਗ ਪਾਣੀ ਜਿਤੈ ਪੁੱਤਰ ਕਲੱਤਰ ਨਾ ਬੇਲੀ ਕੋਈ ਤਿਤੈ ਹਰ ਆਪ ਛਡਾਏਂਦਾ ਵੱਡਾ ਸਾਹਿਬ ਅਗਮ ਅਥਾਹ ਕਿਉ ਮਿਲੀਐ ਪ੍ਰਭ ਵੀ ਪਰਵਾਹ ਕਾਟ ਸਿਲਕ ਜਿਸ ਮਾਰਗ ਪਾਈ ਸੋ ਵਿਚ ਸੰਗਤ ਵਾਸਾ ਪਾਏਂਦਾ ਹੁਕਮ ਬੂਝੈ ਸੋ ਸੇਵਕ ਕਹੀਐ ਬੁਰਾ ਭਲਾ ਦੁਇ ਸੰਸਰ ਸਹੀਐ ਹਉ ਮੈਂ ਜਾਏ ਤਾਂ ਏਕੋ ਬੂਝੈ ਸੋ ਗੁਰਮੁਖ ਸਹਿਜ ਸਮਾਏਂਦਾ ਹਰ ਕੇ ਭਗਤ ਸਦਾ ਸੁਖਵਾਸੀ ਬਾਲ ਸੁਭਾਏ ਅਤੀਤ ਉਦਾਸੀ ਅਨਕ ਰੰਗ ਕਰਹਿ ਬਹੁ ਭਾਂਤੀ ਜਿਉ ਪਿਤਾ ਪੂਤ ਲਡਾਏਂਦਾ ਅਗਮ ਅਗੋਚਰ ਕੀਮਤ ਨਹੀਂ ਪਾਈ ਤਾਂ ਮਿਲੀਐ ਜਾਂ ਲਏ ਮਲਾਈ ਗੁਰਮੁਖ ਪ੍ਰਗਟ ਭਇਆ ਤਿਨ ਜਨ ਕੋ ਜਿਨ ਤੁਰ ਮਸਤਕ ਲੇਖ ਲਖਾਏਂਦਾ ਤੂੰ ਆਪੇ ਕਰਤਾ ਕਾਰਨ ਕਰਨਾ ਸ੍ਰਿਸ਼ਟ ਉਪਾਏ ਧਰੀ ਸਭ ਧਰਨਾ ਜਨ ਨਾਨਕ ਸਰਨ ਪਿਆ ਹਰ ਦੁਆਰੈ ਹਰ ਭਾਵੈ ਲਾਜ

ਸ਼ਰਵਣ ਸੁਣੀਐ ਦੂਜੀ ਅਵਰਨਾ ਜਾਪ ਸਕਾਈ ਸਗਲ ਤੁਮਾਰੀ ਧਾਰਨਾ ਆਪ ਚਿਤਾਰੇ ਆਪਣਾ ਕੀਆ ਆਪੇ ਆਪ ਆਪ ਪ੍ਰਵਥੀਆ ਆਪ ਉਪਾਏ ਰਚਿਓਨ ਪਸਾਰਾ ਆਪੇ ਘਟ ਘਟ ਸਾਰਨਾ ਇੱਕ ਉਪਾਏ ਵੱਡ ਦਰਬਾਰੀ ਇੱਕ ਉਦਾਸੀ ਇੱਕ ਘਰ ਬਾਰੀ ਇੱਕ ਭੁੱਖੇ ਇੱਕ ਤ੍ਰਿਪਤ ਅਗਾਏ ਸਭ ਸਹਿ ਤੇਰਾ ਪਾਰਨਾ ਆਪੇ ਸਤ ਸਤ ਸਤ ਸਾਚਾ ਪੋਤ ਪੋਤ ਭਗਤਨ ਸੰਗ ਰਾਚਾ ਆਪੇ ਗੁਪਤ ਆਪੇ ਹੈ ਪ੍ਰਗਟ ਆਪਣਾ ਆਪ ਪਸਾਰਨਾ ਸਦਾ ਸਦਾ ਸਦ ਹੋਵਣ ਹਾਰਾ ਊਚਾ ਅਗਮ ਅਥਾਹ ਅਪਾਰਾ ਊਣੇ ਭਰੇ ਭਰੇ ਭਾਰੀ ਊਣੇ ਇਹ ਚਲਤ ਸਵਾਮੀ ਕੇ ਕਾਰਨਾ ਮੁਖ ਸਲਾਹੀ ਸੱਚੇ ਸਾਹਾ ਨੈਣੀ ਪੇਖਾ ਅਗਮ ਅਥਾਹਾ ਕਰਨੀ ਸੁਣ ਸੁਣ ਮਨ ਤਨ ਹਰਿਆ ਮੇਰੇ ਸਾਹਿਬ ਸਗਲ ਉਧਾਰਨਾ ਕਰ ਕਰ ਵੇਖ ਕੀਤਾ ਆਪਣਾ ਜੀ ਜੰਤ ਸੋਈ ਹੈ ਜਪਣਾ ਆਪਣੀ ਕੁਦਰਤ ਆਪੇ ਜਾਣੈ ਨਦਰੀ ਨਦਰ ਨਿਹਾਲਣਾ ਸੰਤ ਸਭਾ ਜਹ ਬੈਸਹਿ ਪ੍ਰਭ ਪਾਸੀ ਆਨੰਦ ਮੰਗਲ ਹਰ ਚਲਤ ਤਮਾਸ਼ੇ ਗੁਣ ਗਾਵਹਿ ਅਨਹਦ ਧੁਨ ਬਾਣੀ ਤਹਿ ਨਾਨਕ ਦਾਸ ਚਿਤਾਰਨਾ ਆਵਣ ਜਾਣਾ ਸਭ ਚਲਤ ਤੁਮਾਰਾ ਕਰ ਕਰ ਦੇਖੈ ਖੇਲ ਅਪਾਰਾ ਆਪ ਉਪਾਏ ਉਪਾਵਣ ਹਾਰਾ ਆਪਣਾ ਕੀਆ ਪਾਲਣਾ ਸੁਣ ਸੁਣ ਜੀਵਾਂ ਸੋਏ ਤੁਮਾਰੀ ਸਦਾ ਸਦਾ ਜਾਈ ਬਲਿਹਾਰੀ ਦੋਏ ਕਰ ਜੋੜ ਸਿਮਰਹੁ ਦਿਨ ਰਾਤੀ ਮੇਰੇ ਸਵਾਮੀ ਅਗਮ ਅਪਾਰਨਾ ਤੁਧ ਬਿਨ ਦੂਜੇ ਕਿਸ ਸਲਾਹੀ ਏਕੋ ਏਕ ਜਪੀ ਮਨ ਮਾਹੀ ਹੁਕਮ ਬੂਝ ਜਨ ਭਏ ਨਿਹਾਲਾ ਇਹ ਭਗਤਾਂ ਕੀ ਘਾਲਣਾ ਗੁਰ ਉਪਦੇਸ਼ ਜਪੀਐ ਮਨ ਸਾਚਾ ਗੁਰ ਉਪਦੇਸ਼ ਰਾਮ ਰੰਗ ਰਾਚਾ ਗੁਰ ਉਪਦੇਸ਼ ਟੁੱਟੈ ਸਭ ਬੰਧਨ ਇਹੋ ਭਰਮ ਮੋਹ ਪਰ ਜਾਲਣਾ ਜਹ ਰਾਖੈ ਸੋਈ ਸੁਖ ਥਾਨਾ ਸਹਿਜੇ ਹੋਏ ਸੋਈ ਭਲ ਮਾਨਾ ਬਿਨਸੇ ਬੈਰ ਨਾਹੀ ਕੋ ਬੈਰੀ ਸਭ ਏਕੋ ਹੈ ਭਾਲਣਾ ਡਰ ਚੂਕੇ ਬਿਨਸੇ ਅੰਧਿਆਰੇ ਪ੍ਰਗਟ ਪਏ ਪ੍ਰਭ ਪੁਰਖ ਨਰਾਰੇ ਆਪ ਛੋੜ ਪਏ ਸਰਨਾਈ ਜਿਸ ਕਾ ਸਾ ਤਿਸ ਘਾਲਣਾ ਐਸਾ ਕੋਵਡ ਭਾਗੀ ਆਇਆ ਆਠ ਪਹਿਰ ਜਿਨ ਖਸਮ ਧਿਆਇਆ ਤਿਸ ਜਨ ਕੈ ਸੰਗ ਤਰੈ ਸਭ ਕੋਈ ਸੋ ਪਰਵਾਰ ਸਧਾਰਨਾ ਇਹ ਬਖਸ਼ੀਸ ਖਸਮ ਕੇ ਪਾਵਾਂ ਆਠ ਪੈਰ ਕਰ ਜੋੜ ਧਿਆਵਾਂ ਨਾਮ ਜਪੀ ਨਾਮ ਸਹਿਜ ਸਮਾਵਾਂ ਨਾਮ ਨਾਨਕ ਮਿਲੈ ਉਚਾਰਨਾ ਮਾਰੂ ਮਹੱਲਾ ਪੰਜਵਾਂ ਸੂਰਤ ਦੇਖ ਨਾ ਭੂਲ ਗਵਾਰਾ ਮਿਥਨ ਮਹਾਰਾਜ।

ਹੈ ਸਵਾਮੀ ਤੁਮ ਮਨਾ ਮਾਰੂ ਮਹੱਲਾ ਪੰਜਵਾ ਪ੍ਰਭ ਸਮਰਥ ਸਰਬ ਸੁਖ ਦਾਨਾ ਸਿਮਰੋ ਨਾਮ ਹੋ ਮਿਹਰਵਾਨਾ ਹਰ ਦਾਤਾ ਜੀ ਜੰਤ ਭਿਖਾਰੀ ਜਨ ਬਾਂਛੈ ਜਾ ਚੰਗਨਾ ਮਾਂਗੋ ਜਨ ਧੂਰ ਪਰਮ ਗਤ ਪਾਵੋ ਜਨਮ ਜਨਮ ਕੀ ਮੈਲ ਮਿਟਾਵੋ ਦੀਰਘ ਰੋਗ ਮਿਟਹਿ ਹਰ ਔਖਦ ਹਰ ਨਿਰਮਲ ਰਾਪੈ ਮੰਗਨਾ ਸਰਵਣੀ ਸੁਣੋ ਬਿਮਲ ਜਸ ਸਵਾਮੀ ਏਕਾ ਓਟ ਤਜੋ ਬਿਖ ਕਾਮੀ ਨਿਵ ਨਿਵ ਪਾਏ ਲੱਗੋ ਦਾਸ ਤੇਰੇ ਕਰ ਸੋ ਕ੍ਰਿਤ ਨਾਹੀ ਸੰਗਨਾ ਰਸਨਾ ਗੁਣ ਗਾਵੈ ਹਰ ਤੇਰੇ ਮਿਟਹਿ ਕਮਾਤੇ ਅਵਗੁਣ ਮੇਰੇ ਸਿਮਰ ਸਿਮਰ ਸਵਾਮੀ ਮਨ ਜੀਵੈ ਪੰਚ ਦੂਤ ਤਜ ਤੰਗਨਾ ਚਰਨ ਕਮਲ ਜਪ ਬੋਹਿਤ ਚਰੀਐ ਸੰਤ ਸੰਗ ਮਿਲ ਸਾਗਰ ਤਰੀਐ ਅਰਚਾ ਬੰਦਨ ਹਰ ਸਮਤ ਨਿਵਾਸੀ ਬਹੁੜ ਜੋਨ ਨਾ ਨੰਗਨਾ ਦਾਸ ਦਾਸਨ ਕੋ ਕਰ ਲਿਓ ਗੋਪਾਲਾ ਕਿਰਪਾ ਨਿਧਾਨ ਦੀਨ ਦਿਆਲਾ ਸਖਾ ਸਹਾਈ ਪੂਰਨ ਪਰਮੇਸ਼ਰ ਮਿਲ ਕਦੇ ਨਾ ਹੋਵੀ ਭੰਗਨਾ ਮਨ ਤਨ ਅਰਪ ਧਰੀ ਹਰ ਆਗੈ ਜਨਮ ਜਨਮ ਕਾ ਸੋਇਆ ਜਾਗੈ ਜਿਸ ਕਾ ਸਾ ਸੋਈ ਪ੍ਰਤਪਾਲਕ ਹੱਥ ਤਿਆਗੀ ਹਉ ਮੈਂ ਹੰਤਨਾ ਜਲ ਫਲ ਪੂਰਨ ਅੰਤਰ ਜਾਮੀ ਘਟ ਘਟ ਰਵਿਆ ਅਸ਼ਲ ਸੁਆਮੀ ਪਰਮ ਭੀਤ ਖੋਈ ਗੁਰਪੂਰੈ ਏਕ ਰਵਿਆ ਸਰਬੰਗਨਾ ਜਤ ਕਤ ਭੇਖੋ ਪ੍ਰਭ ਸੁਖ ਸਾਗਰ ਹਰ ਟੋਟ ਭੰਡਾਰ ਨਾਹੀ ਰਤਨਾਗਰ ਅਗਹਿ ਅਗਾਹ ਕਿਸ ਮਿਤ ਨਹੀਂ ਪਾਈਐ ਸੋ ਬੂਜੈ ਜਿਸ ਕਿਰਪੰਗਨਾ ਛਾਤੀ ਸੀਤਲ ਮਨ ਤਨ ਠੰਡਾ ਜਨਮ ਮਰਨ ਕੀ ਮਿਟਵੀ ਦੰਜਾ ਕਰ ਗਹਿ ਕਾਡ ਲੀਏ ਪ੍ਰਭ ਆਪਣੈ ਅਮਿਓ ਧਾਰ ਦ੍ਰਿਸ ਟੰਗਨਾ ਏਕੋ ਏਕ ਰਵਿਆ ਸਭ ਠਾਈ ਤਿਸ ਬਿਨ ਦੂਜਾ ਕੋਈ ਨਾਈ ਆਦਿ ਮਾਦ ਅੰਤ ਪ੍ਰਭ ਰਵਿਆ ਤ੍ਰਿਸ਼ਨ ਬੁਝੀ ਪਰਮੰਗਨਾ ਗੁਰ ਪਰਮੇਸ਼ਰ ਗੁਰ ਗੋਬਿੰਦ ਗੁਰ ਕਰਤਾ ਗੁਰ ਸਦ ਬਖਸ਼ੰਦ ਗੁਰ ਜਪ ਜਾਪ ਜਪਤ ਫਲ ਪਾਇਆ ਗਿਆਨ ਦੀਪਕ ਸੰਤ ਸੰਗਨਾ ਜੋ ਪੇਖਾ ਸੋ ਸਭ ਕਿਸ ਸਵਾਮੀ ਜੋ ਸੁਣਨਾ ਸੋ ਪ੍ਰਭ ਕੀ ਬਾਣੀ ਜੋ ਕੀਨੋ ਸੋ ਤੁਮਹਿ ਕਰਾਇਓ ਸਰਨ ਸਹਾਈ ਸੰਤਹਿ ਤਨਾ ਜਾਚਕ ਜਾਚੈ ਤੁਮਹਿ ਅਰਾਧੈ ਪਤਿਤ ਪਾਵਨ ਪੂਰਨ ਪ੍ਰਭ ਸਾਧੈ ਏਕੋ ਦਾਨ ਸਰਬ ਸੁਖ ਗੁਣ ਨਿਦ ਆਨ ਮੰਗਨ ਨਿਹ ਕਿੰਚਨਾ ਕਾਇਆ ਪਾਤਰ ਪ੍ਰਭ ਕਰਨੈ ਹਾਰਾ ਲੱਗੀ ਲਾਗ ਸੰਤ ਸੰਗਾਰਾ ਨਿਰਮਲ ਸੋਏ ਬਣੀ ਹਰ ਬਾਣੀ ਮਨ ਨਾਮ ਮਜੀਠੈ ਰੰਗਣਾ ਸੋਲਾਂ ਕਲਾ ਸੰਪੂਰਨ ਫਲਿਆ ਅਨੰਤ ਕਲਾ ਹੋਏ ਠਾਕੁਰ ਚੜਿਆ ਆਨੰਦ ਬਨੋਦ ਹਰ ਨਾਮ ਸੁਖ ਨਾਨਕ ਅੰਮ੍ਰਿਤ ਰਸ ਹਰ ਭੁੰਚਨਾ ਮਾਰੂ ਸੋਲੇ ਮਹੱਲਾ ਪੰਜਵਾਂ।

ਲਾਵੈ ਬਾਨਾ ਆਪ ਉਪਾਵਹ ਆਪ ਖਪਾਵਹ ਤੁਧ ਲੇਪ ਨਹੀਂ ਇਕ ਤਿਲ ਰੰਗਾ ਏਕ ਜੀਹੀ ਗੁਣ ਕਮਨ ਬਖਾਨੈ ਸਹਿਸ ਫਨੀ ਸੇਖ ਅੰਤ ਨਾ ਜਾਣੈ ਨਵ ਤਨ ਨਾਮ ਜਪੈ ਦਿਨ ਰਾਤੀ ਇਕ ਗੁਣ ਨਾਹੀ ਪ੍ਰਭ ਕਹਿ ਸੰਗਾ ਊਟ ਗਹੀ ਜਗਤ ਪਿਤ ਸਰਨਾਇਆ ਭੈ ਭਯਾਨਕ ਜਮਦੂਤ ਦੁੱਤਰ ਹੈ ਮਾਇਆ ਹੋ ਕਿਰਪਾਲ ਇੱਛਾ ਕਰ ਰੱਖ ਹੋ ਸਾਧ ਸੰਤਨ ਕਹਿ ਸੰਗ ਸੰਗ।

ਪਹਿਲਾ ਵਿਣ ਗਾਹਕ ਗੁਣ ਵੇਚੀਐ ਤਉ ਗੁਣ ਸਹਿਗੋ ਜਾਏ ਗੁਣ ਕਾ ਗਾਹਕ ਜੇ ਮਿਲੈ ਤਉ ਗੁਣ ਲਾਖ ਵਕਾਏ ਗੁਣ ਤੇ ਗੁਣ ਮਿਲ ਪਾਈਐ ਜੇ ਸਤਿਗੁਰ ਮਾਹੀ ਸਮਾਏ ਮੋਲ ਅਮੋਲ ਨਾ ਪਾਈਐ ਬਣਜ ਨਾ ਲੀਜੈ ਹਾਟ ਨਾਨਕ ਪੂਰਾ ਤੋਲ ਹੈ।

ਗੁਰ ਤੀਰਕ ਦੇ ਤਿਤ ਦਰ ਜਾਏ ਉਤਾਰੀਆ ਗੁਰ ਦਿਸੈ ਸਾਵਧਾਨ ਨਾਨਕ ਨਦਰੀ ਪਾਈ ਐ ਦਰਗਾਹ ਚੱਲੈ ਮਾਨ ਪੌੜੀ ਨਿਹ ਕੰਟਕ ਰਾਜ ਪੁੰਚ ਤੂੰ ਗੁਰਮੁਖ ਸੱਚ ਕਮਾਈ ਸੱਚੇ ਤਖਤ ਬੈਠਾ ਨਿਆਉ ਕਰ ਸਤ ਸੰਗਤ ਮੇਲ ਮਲਾਈ ਸੱਚਾ ਪਦੇਸ ਹਰ ਜਾਪਣਾ ਹਰ ਸਿਉ ਬਣ ਆਈ ਐਥੈ ਸੁਖਦਾਤਾ ਮਨ ਵਸੈ ਅੰਤ ਹੋਏ ਸਖਾਈ ਹਰ ਸਿਉ ਪ੍ਰੀਤ ਉਪਜੀ ਗੁਰ ਸੋਜੀ ਪਾਈ ਸਲੋਕ ਮਹੱਲਾ ਪਹਿਲਾ ਭੂਲੀ ਭੂਲੀ ਮੈਂ ਫਿਰੀ ਪਾਦਰ ਕਹਿ ਨਾ ਕੋਏ ਪੁੱਛੋ ਜਾਏ ਸਿਆਣਿਆ ਦੁੱਖ ਕਾਟੈ ਮੇਰਾ ਕੋਈ ਸਤਿਗੁਰ ਸਾਚਾ ਮਨ ਵਸੈ ਸਾਜਨ ਉਤ ਹੀ ਠਾਏ ਨਾਨਕ ਮਨ ਤ੍ਰਿਪਤਾਸੀ ਹੈ ਸਿਫਤੀ ਸਾਚੈ ਨਾਏ ਮਹੱਲਾ ਤੀਜਾ ਆਪੇ ਕਰਨੀ ਕਾਰ ਆਪ ਆਪੇ ਕਰੇ ਰਜਾਏ ਆਪੇ ਕਿਸ ਹੀ ਬਖਸ਼ ਲਏ ਆਪੇ ਕਾਰ ਕਮਾਏ ਨਾਨਕ ਚਾਨਣ ਗੁਰ ਮਿਲੇ ਦੁੱਖ ਬਿਖ ਜਾਲੀ ਨਾਏ ਪੌੜੀ ਮਾਇਆ ਵੇਖ ਨਾ ਭੁੱਲ ਤੂੰ ਮਨਮੁਖ ਮੂਰਖਾ ਚੱਲਦਿਆਂ ਨਾਲ ਨਾ ਚੱਲਈ ਸਭ ਝੂਠ ਦਰਬ ਲੱਖਾ ਅਗਿਆਨੀ ਅੰਧ ਨਾ ਬੂਜਈ ਸਿਰ ਉੱਪਰ ਜਮ ਖੜਗ ਕਲਖਾ ਗੁਰ ਪ੍ਰਸਾਦੀ ਉਭਰੇ ਜਿਨ ਹਰ ਰਸ ਚੱਖਾ ਆਪ ਕਰਾਏ ਕਰੇ ਆਪ ਆਪੇ ਹਰ ਰੱਖਾ।

ਸਹਿਜ ਬਨਸਪਤ ਫੁੱਲ ਫਲ ਭਵਰ ਵਸੈ ਭੈ ਖੰਡ ਨਾਨਕ ਤਰਵਰ ਏਕ ਹੈ ਏਕੋ ਫੁੱਲ ਬਿਰੰਗ ਪੌੜੀ ਜੋ ਜਨ ਲੂਜੈ ਮਨੈ ਸਿਉ ਸੇ ਸੂਰੇ ਪ੍ਰਧਾਨਾ ਹਰ ਸੇਤੀ ਸਦਾ ਮਿਲ ਰਹੇ ਜਿੰਨੀ ਆਪ ਪਛਾਨਾ ਗਿਆਨੀਆਂ ਕਾ ਇਹੋ ਮਹੱਤ ਹੈ ਮਨ ਮਾਹੇ ਸਮਾਨਾ ਹਰ ਜੀਉ ਕਾ ਮਹਿਲ ਪਾਇਆ ਸੱਚ ਲਾਏ ਧਿਆਨਾ ਜਿਨ ਗੁਰ ਪ੍ਰਸਾਦੀ ਮਨ ਜੀਤਿਆ ਜਗਤ ਨਹਿ ਜਿਤਾਨਾ ਸਲੋਕ ਮਹੱਲਾ ਤੀਜਾ ਜੋਗੀ ਹੋਵਾਂ ਜਗ ਭਵਾਂ ਘਰ ਘਰ ਭੀਖਿਆ ਲਿਉ ਦਰਗਾਹ ਲੇਖਾ ਮੰਗੀਐ ਕਿਸ ਕਿਸ ਉੱਤਰ ਦੇਉ ਭਿਖਿਆ ਨਾਮ ਸੰਤੋਖ ਮੜੀ ਸਦਾ ਸੱਚ ਹੈ ਨਾਲ ਭੇਖੀ ਹਾਥ ਨਾ ਲੱਦੀਆ ਸਭ ਬੱਧੀ ਜਮਕਾਲ ਨਾਨਕ ਗੱਲਾਂ ਝੂਠੀਆਂ ਸੱਚਾ ਨਾਮ ਸੰਭਾਲ ਮਹੱਲਾ ਤੀਜਾ ਜਿਤ ਦਰ ਲੇਖਾ ਮੰਗੀਐ ਸੋ ਦਰ ਸੇਵੇ ਹੋ ਨਾ ਕੋਏ ਐਸਾ ਸਤਿਗੁਰ ਲੋੜ ਲਹੋ ਜਿਸ ਜੇ ਵੜਿਆਵਰ ਨਾ ਕੋਏ ਕਿਸ ਸਰਣਾਈ ਛੂਟੀਐ ਲੇਖਾ ਮੰਗੈ ਨਾ ਕੋਏ ਸੱਚ ਦ੍ਰਿੜਾਏ ਸੱਚ ਦ੍ਰਿੜ ਸੱਚਾ ਉਹ ਸ਼ਬਦ ਦੇ ਹਿਰਦੈ ਜਿਸ ਦੈ ਸੱਚ ਹੈ ਤਨ ਮਨ ਭੀ ਸੱਚਾ ਹੋਏ ਨਾਨਕ ਸੱਚੈ ਹੁਕਮ ਮੰਨਿਐ ਸੱਚੀ ਵਡਿਆਈ ਦੇ ਸੱਚੇ ਮਾਹੇ ਸਮਾਵਸੀ ਜਿਸਨੋ ਨਦਰ ਕਰੇ ਪੌੜੀ ਸੂਰੇ ਇਹ ਨਾ ਆਖੀਐ ਅਹੰਕਾਰ ਮਰਹਿ ਦੁਖ ਪਾਵਹਿ ਅੰਧੇ ਆਪ ਨਾ ਪਛਾਣਨੀ ਦੂਜੈ ਪਚ ਜਾਵਹਿ ਹੱਥ ਕ੍ਰੋਧ ਸਿਉ ਲੂਜ ਦੇ

ਮਿਲ ਰਹਿਆ ਹਉ ਮੈਂ ਦੁਖਦਾ ਮਾਰ ਨਾਨਕ ਨਾਮ ਰੱਤੇ ਦੁੱਤਰ ਤਰੇ ਭੋਜਨ ਬਿਖਮ ਸੰਸਾਰ ਪੌੜੀ ਮਨਮੁਖ ਅੰਦਰ ਨਾ ਭਾਲਨੀ ਮੁੱਠੇ ਅਹਮਤੇ ਚਾਰੇ ਕੁੰਡਾ ਭਾਵ ਥੱਕੇ ਅੰਦਰ ਤਿਖ ਤੱਤੇ ਸਿਮਰਤ ਸਾਸਤ ਨਾ ਸੋਧਨੀ ਮਨਮੁਖ ਵਿਗੁੱਤੇ ਬਿਨ ਗੁਰ ਕਿਨੈ ਨਾ ਪਾਇਓ ਹਰ ਨਾਮ ਹਰ ਸੱਤੇ ਤਤ ਗਿਆਨ ਵਿਚਾਰਿਆ ਹਰ ਜਪ ਹਰ ਗਤੇ ਸਲੋਕ ਮਹੱਲਾ ਦੂਜਾ।

ਦੁਨੀਆਂ ਨਿਮੁਣੇ ਆਂਦੀ ਦੇਹ ਪੌੜੀ ਨੈਣੀ ਦੇਖੋ ਗੁਰ ਦਰਸ਼ਨੋ ਗੁਰ ਚਰਨੀ ਮੱਥਾ ਪੈਰੀ ਮਾਰਗ ਗੁਰ ਚੱਲਦਾ ਪੱਖਾ ਫੇਰੀ ਹੱਥਾ ਅਕਾਲ ਮੂਰਤ ਹਿਰਦੈ ਧਿਆਏਂ ਦਾ ਦਿਨ ਰਹਿਣ ਚ ਪੰਥਾ ਮੈਂ ਛੱਡਿਆ ਸਗਲ ਅਪਾਏਣੋ ਪ੍ਰਵਾਸੈ ਗੁਰ ਸਮਰਥਾ ਗੁਰ ਬਖਸ਼ਿਆ ਨਾਮ ਨਿਧਾਨ ਸਭੋ ਦੁੱਖ ਲੱਥਾ ਭੁੱਗ ਹੋ ਪੁੰਚ ਹੋ ਭਾਈ ਹੋ ਪੱਲੈ ਨਾਮ ਅਗੱਥਾ ਨਾਮ ਦਾਨ ਇਸ਼ਨਾਨ ਦਿੜ ਸਦਾ ਕਰਹੋ ਗੁਰ ਕਥਾ ਸਹਿਜ ਭਇਆ ਪ੍ਰਭ ਪਾਇਆ ਜਮ ਕਾ ਪਹੁ ਲੱਥਾ ਸਲੋਕ ਡੱਖਣੇ ਮਹੱਲਾ ਪੰਜਵਾਂ ਲੱਗਣੀਆਂ ਪਿਰੀਅੰਨ ਪੇ ਖੰਦੀਆਂ ਨਾ ਤਿੱਪੀਆਂ ਹੱਬ ਮਝਾਹੂ ਸੋ ਧਣੀ ਵਿਆਹ ਨਾ ਡਿੱਠੋ ਕੋਈ ਮਹੱਲਾ ਪੰਜਵਾਂ ਕਥਣੀਆਂ ਸੰਤਾਂ ਤੇ ਸੁਖਾਊ ਪੰਧੀਆਂ ਨਾਨਕ ਲੱਦਣੀਆਂ ਤਿੰਨਾਂ ਜਿੰਨਾ ਭਾਗ ਮਥਾਹੜੈ ਮਹੱਲਾ ਪੰਜਵਾਂ ਡੂੰਗਰ ਜਲਾਂ ਥਲਾਂ ਭੂਮ ਬਣਾ ਫਲ ਕੰਦਰਾਂ ਪਾਤਾਲਾਂ ਆਕਾਸ ਪੂਰਨ ਹਬ ਘਟਾਂ ਨਾਨਕ ਪੇਖ ਜੀਓ ਇਕਤ ਸੂਤ ਪਰੋਤੀਆਂ ਪੌੜੀ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਓ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜੇ ਸਹਿਜ ਖਲਾਏਂਦਾ ਨਹੀਂ ਕਰਦਾ ਆਲਕ ਔਗਣ ਕੋ ਨਾ ਚਿਤਾਰਦਾ ਗਲ ਸੀਤੀ ਲਾਇਕ ਮੁਹਿ ਮੰਗਾਂ ਸੋਈ ਦੇਵਦਾ ਹਰ ਪਿਤਾ ਸੁਖਦਾਇਕ ਗਿਆਨ ਰਾਸ ਨਾਮ ਧਨ ਸੌਂਪਿਓਨ ਇਸ ਸੌਦੇ ਲਾਇਕ ਸਾਂਝੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾਲ ਕਦੇ ਨਾ ਵਿਛੜੈ ਹਰ ਪਿਤਾ ਸਭਨਾ ਗੱਲਾਂ ਲਾਇਕ ਸਲੋਕ ਡੱਖਣੇ ਮਹੱਲਾ ਪੰਜਵਾਂ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ ਓਏ ਜੇ ਵੰਦੇ ਵਿਛੜੈ ਓਏ ਮੋਇਆ ਨਾ ਜਾਹੀ ਛੋੜ ਮਹੱਲਾ ਪੰਜਵਾਂ ਨਾਨਕ ਬਿਜਲੀਆਂ ਚਮਕਨ ਕੁਰਨ ਘਟਾਂ ਅਤ ਕਾਲੀਆਂ ਬਰਸਨ ਮੇਘ ਅਪਾਰ ਨਾਨਕ ਸੰਗਮ ਪਿਰੀ ਸੁਹੰਦੀਆਂ ਮਹੱਲਾ ਪੰਜਵਾਂ ਜਲ ਤਲ ਨੀਰ ਭਰੇ ਸੀਤਲ ਪਵਨ ਝਲਾਰ ਦੇ ਸੇਜਣੀਆਂ ਸੋਏਨ ਹੀਰੇ ਲਾਲ ਜੜੰਦੀਆਂ ਸੁਭਾਰ ਕੱਪੜ ਭੋਗ ਨਾਨਕ ਪਿਰੇ ਵਿਹੂਣੀ ਤੱਤੀਆਂ ਪੌੜੀ ਕਾਰਨ ਕਰਤਾ ਜੋ ਕੀਆ ਸੋਈ ਹੈ ਕਰਨਾ ਜੇ ਸੋ ਧਾਵਹਿ ਪ੍ਰਾਣੀਆਂ ਪਾਵਹਿ ਧੁਰ ਲਹਿਣਾ ਬਿਨ ਕਰਮਾ ਕਿਛੂ ਨਾ ਲੱਭਈ ਜੇ ਫਿਰ ਹੈ ਸਭ ਧਰਨਾ ਗੁਰਮਿਲ ਭਉ ਗੋਵਿੰਦ ਕਾ ਭੈ ਡਰ ਦੂਰ ਕਰਨਾ ਭੈ ਤੇ ਬੈਰਾਗ ਉਪਜੈ ਹਰ ਖੋਜਤ ਫਿਰਨਾ ਖੋਜਤ ਖੋਜਤ ਸਹਿਜ ਉਪਜਿਆ ਫਿਰ ਜਨਮ ਨਾ ਮਰਨਾ ਹਿਆਏ ਕਮਾਏ ਧਿਆਇਆ ਪਾਇਆ ਸਾਧ ਸਰਨਾ ਬੋਹਿਤ ਨਾਨਕ ਦੇਉ ਗੁਰ ਜਿਸ ਹਰ ਚੜਾਏ ਤਿਸ ਭਉਜਲ ਤਰਨਾ ਸਲੋਕ ਮਹੱਲਾ ਪੰਜਵਾਂ।

ਤੇ ਪਾਇਆ ਰਾਮ ਤੇ ਭਵਹਿ ਨਾ ਬਾਰੇ ਬਾਰ ਰਹਾਉ ਝੂਠਾ ਜਗ ਡਹਿਕੈ ਘਨਾ ਦਿਨ ਦੋਏ ਬਰਤਨ ਕੀ ਆਸ ਰਾਮ ਉਦਕ ਜਿਹੇ ਜਨ ਪੀਆ ਤੇ ਬਹੁਰ ਨਾ ਭਈ ਪਿਆਸ ਗੁਰ ਪ੍ਰਸਾਦ ਜਿਹੇ ਬੂਝਿਆ ਆਸਾ ਤੇ ਭਇਆ ਨਿਰਾਸ ਸਭ ਸੱਚ ਨਦਰੀ ਆਇਆ ਜੋ ਆਤਮ ਭਇਆ ਉਦਾਸ ਰਾਮ ਨਾਮ ਰਸ ਚਾਖਿਆ ਹਰ ਨਾਮਾ ਹਰ ਤਾਰ ਕਹੋ ਕਬੀਰ ਕੰਚਨ ਭਇਆ ਭ੍ਰਮ ਗਿਆ ਸਮੁੰਦਰੈ ਪਾਰ ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵਹਿੰਗੀ ਸੁਨਹਿ ਸੁਨ ਮਿਲਿਆ ਸਮੁੰਦਰਸੀ ਪਵਨ ਰੂਪ ਹੋਏ ਜਾਵਹਿੰਗੇ ਬਹੁਰ ਹਮ ਕਾਹੇ ਆਵਹਿੰਗੇ ਆਵਣ ਜਾਣਾ ਹੁਕਮ ਤਿਸੈ ਕਾ ਹੁਕਮੈ ਬੁਝ ਸਮਾਵਹਿੰਗੇ ਰਹਾਉ ਜਬ ਚੂਕੈ ਪੰਚ ਧਾਤ ਕੀ ਰਚਨਾ ਐਸੇ ਭਰਮ ਚੁਕਾਵਹਿੰਗੇ ਦਰਸ਼ਨ ਛੋੜ ਭਏ ਸਮੁੰਦਰਸੀ ਏਕੋ ਨਾਮ ਧਿਆਵਹਿੰਗੇ ਜਿਤ ਹਮ ਲਾਏ ਤਿਤ ਹੀ ਲਾਗੇ ਕੈਸੇ ਕਰਮ ਕਮਾਵਹਿੰਗੇ ਹਰ ਜੀ ਕਿਰਪਾ ਕਰੇ ਜੋ ਆਪਣੀ ਤਉ ਗੁਰ ਕੇ ਸ਼ਬਦ ਸਮਾਵਹਿੰਗੇ ਜੀਵਤ ਮਰਹੋ ਮਰਹੋ ਪੁਨ ਜੀਵਹੋ ਪੁਨਰਪ ਜਨਮ ਨਾ ਹੋਈ ਕਹੋ ਕਬੀਰ ਜੋ ਨਾਮ ਸਮਾਨੇ ਸੁਨ ਰਹਿਆ ਲਿਵ ਸੋਈ ਜੋ ਤੁਮ ਮੋਹ ਕੋ ਦੂਰ ਕਰਤ ਹੋ ਤਉ ਤੁਮ ਮੁਕਤ ਬਤਾਵਹੋ ਏਕ ਅਨੇਕ ਹੋਏ ਰਹਿਓ ਸਗਲ ਮਹਿ ਅਬ ਕੈਸੇ ਭਰਮਾਵਹੋ ਰਾਮ ਮੋਹ ਕੋ ਤਾਰ ਕਹਾਂ ਲੈ ਜਈ ਹੈ ਸੋਦੋ ਮੁਕਤ ਕਹਾਂ ਦੇਓ ਕੈਸੀ ਕਰ ਪ੍ਰਸਾਦ ਮੋਹੇ ਪਾਈ ਹੈ ਰਹਾਉ ਤਾਰਨ ਤਰਨ ਤਬੈ ਲਗ ਕਹੀਐ ਜਬ ਲਗ ਤਤ ਨਾ ਜਾਣਿਆ ਅਬ ਤਉ ਬਿਮਲ ਭਏ ਘਟ ਹੀ ਮਹਿ ਕਹਿ ਕਬੀਰ ਮਨ ਮਾਨਿਆ ਜਿਨ ਗੜ ਕੋਟ ਕੀਏ ਕੰਚਨ ਕੇ ਛੋਟ ਗਿਆ ਸੋ ਰਾਵਨ ਕਾਹੇ ਕੀਜਤ ਹੈ ਮਨ ਭਾਵਨ ਜਬ ਜਮ ਆਏ ਕੇਸ ਤੇ ਪਕੜੈ ਤਹ ਹਰ ਕੋ ਨਾਮ ਛਡਾਵਣ ਰਹਾਉ ਕਾਲ ਅਕਾਲ ਖਸਮ ਕਾ ਕੀਨਾ ਇਹੋ ਪ੍ਰਪੰਚ ਵਧਾਵਨ ਕਹਿ ਕਬੀਰ ਤੇ ਅੰਤੇ ਮੁਕਤੇ ਜਿਨ ਹਿਰਦੈ ਰਾਮ ਰਸਾਇਣ ਦੇਹੀ ਗਾਵਾ ਜੀਓ ਤਰ ਮਹਿਤੋ ਵਸਹਿ ਪੰਚ ਕਿਰਸਾਨਾ ਨੈਨੂ ਨਕਟੂ ਸਰਵ ਨੂੰ ਰਸ ਪਤ ਇੰਦਰੀ ਕਹਿਆ ਨਾ ਮਾਨਾ ਬਾਬਾ ਅਬ ਨਾ ਬਸੋ ਇਹ ਗਾਉ ਕਰੀ ਕਰੀ ਕਾ ਲੇਖਾ ਮੰਗੈ ਕਾਇਤ ਕੇ ਤੂੰ ਨਾਉ ਰਹਾਉ ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਪਹਾਰੀ ਪੰਚ ਕਿਰਸਾਨਵਾ ਭਾਗ ਗਏ ਲਹਿ ਬਾਂਧਿਓ ਜੀਓ ਦਰਬਾਰੀ ਕਹਿ ਕਬੀਰ ਸੁਨੋ ਰੇ ਸੰਤੋ ਖੇਤ ਹੀ ਕਰੋ ਨਿਬੇਰਾ ਅਬ ਕੀ ਬਾਰ ਬਖਸ਼ ਬੰਦੇ ਕਹੋ।

ਪੈ ਕਹੋ ਕਬੀਰ ਇੱਕ ਬੇਨਤੀ ਬਰਾਗੀ ਅੜੇ ਮੋਹ ਕੋ ਭਉਜਲ ਪਾਰ ਉਤਾਰਵਣਾ ਹੰਬੈ ਰਾਜਨ ਕੌਣ ਤੁਮਾਰੈ ਆਵੈ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹੇ ਭਾਵੈ ਰਹਾਉ ਹਸਤੀ ਦੇਖ ਭਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਬਿਹਾਨੀ ਕਬੀਰ ਕੋ ਠਾਕੁਰ ਆਨੰਦ ਬਨੋਦੀ ਜਾਤ ਨਾ ਕਾਹੂ ਕੀ ਮਾਨੀ ਸਲੋਕ ਕਬੀਰ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ ਸੂਰਾ ਸੋ ਪੈ

ਕੀਤਾ। ਕਬੀਰ ਕਾ ਸ਼ਬਦ ਰਾਗ ਮਾਰੂ, ਬਾਣੀ ਨਾਮ ਦਿਉ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਚਾਰ ਮੁਕਤ ਚਾਰੈ ਸਿੱਧ ਮਿਲਕੈ, ਦੁਲਹਾ ਪ੍ਰਭ ਕੀ ਸਰਨ ਪਰਿਉ, ਮੁਕਤ ਭਇਓ ਚੌਹੂ ਜੁਗ ਜਾਨਿਉ, ਜਸ ਕੀਰਤ ਮਾਥੈ ਛਤਰ ਧਰਿਉ, ਰਾਜਾ ਰਾਮ ਜਪਤ ਕੋ ਨਾ ਕਰਿਉ, ਗੁਰ ਉਪਦੇਸ਼ ਸਾਧ ਕੀ ਸੰਗਤ, ਭਗਤ ਭਗਤ ਤਾ ਕੋ ਨਾਮ ਪਰਿਉ ਰਹਾਉ, ਸੰਖ ਚੱਕਰ ਮਾਲਾ ਤਿਲਕ ਬਿਰਾਜਤ, ਦੇਖ ਪ੍ਰਤਾਪ ਜਮ ਡਰਿਉ, ਨਿਰਭਉ ਭਏ ਰਾਮ ਬਲ ਗਰਜਿਤ, ਜਨਮ ਮਰਨ ਸੰਤਾਪ ਹਿਰਿਉ, ਅਮਰੀਕ ਕੋ ਦਿਉ ਅਭੈ ਪਦ, ਰਾਜ ਭਭੀਖਣ ਅਧਿਕ ਕਰਿਉ, ਨੌਨਕ ਠਾਕੁਰ ਦਈ ਸੁਦਾਮੈ, ਧਰੂ ਅਟਲ ਅਜਹੂ ਨਾ ਤਰਿਉ, ਭਗਤ ਹੇਤ ਮਾਰਿਉ ਹਰਨਾਖਸ਼, ਨਰਸਿੰਘ ਰੂਪ ਹੋਏ ਦੇ ਧਰਿਉ, ਨਾਮਾ ਕਹੈ ਭਗਤ ਬਸ ਕੇਸਵ, ਅਜਹੂ ਬਲ ਕੇ ਦੁਆਰ ਖਰੋ, ਮਾਰੂ ਕਬੀਰ ਜੀਉ, ਦੀਨ ਬਸਾਰਿਉ ਰੇ ਦੀਵਾਨੇ, ਦੀਨ ਬਸਾਰਿਉ ਰੇ, ਪੇਟ ਭਰਿਉ ਪਸੂਆ ਜਿਉ ਸੋਇਉ, ਮਨੁੱਖ ਜਨਮ ਹੈ ਹਾਰਿਉ ਰਹਾਉ, ਸਾਧ ਸੰਗਤ ਕਬਹੂ ਨਹੀਂ ਕੀਨੀ, ਰਚਿਉ ਧੰਦੈ ਝੂਠ, ਸਵਾਨ ਸੂਕਰ ਬਾਇਸ ਜਿਵੈ, ਭਟਕਤ ਚਾਲਿਉ ਊਠ, ਆਪਸ ਕੋ ਦੀਰਘ ਕਰ ਜਾਨੈ, ਔਰਨ ਕੋ ਲਗ ਮਾਤ, ਮਨਸਾ ਬਾਚਾ ਕਰਮ ਨਾ ਮੈਂ ਦੇਖੇ ਦੋਜਕ ਜਾਤ, ਕਾਮੀ ਕ੍ਰੋਧੀ ਚਾਤੁਰੀ

ਨਿਰੰਕਾਰੀ ਪ੍ਰਭ ਮਨ ਕਰਮ ਸੁਕਰਮਾ ਨਾਨਕ ਪੰਥ ਨਿਹਾਲੀ ਸਾ ਧਨ ਤੂੰ ਸੁਣ ਆਤਮ ਰਾਮਾ ਬਾਬੀਹਾ ਪ੍ਰਿਉ ਬੋਲੇ ਕੋਕਿਲ ਬਾਣੀਆਂ ਸਾ ਧਨ ਸਭ ਰਸ ਚੂਲੈ ਅੰਕ ਸਮਾਣੀਆਂ ਹਰ ਅੰਕ ਸਮਾਣੀ ਜਾ ਪ੍ਰਭ ਭਾਣੀ ਸਾ ਸੁਹਾਗਣ ਨਾਰੀ ਨਵ ਘਰ ਥਾਪ ਮਹਿਲ ਘਰ ਉੱਚੋ ਨਿਜ ਘਰ ਵਾਸ ਮਰਾਰੀ ਸਭ ਤੇਰੀ ਤੂੰ ਮੇਰਾ ਪ੍ਰੀਤਮ ਨਿਸਬਾਸੁਰ ਰੰਗ ਰਾਵੈ ਨਾਨਕ ਪ੍ਰਿਉ ਪ੍ਰਿਉ ਚਵੈ ਬਬੀਹਾ ਕੋਕਿਲ ਸ਼ਬਦ ਸੁਹਾਵੈ ਤੂੰ ਸੁਣ ਹਰ ਰਸ ਭਿੰਨੇ ਪ੍ਰੀਤਮ ਆਪਣੇ ਮਨ ਤਨ ਰਵਤਰ ਵੰਨੇ ਘੜੀ ਨਾ ਬੀਸਰੈ ਕਿਉਂ ਘੜੀ ਬਿਸਾਰੀ ਹਉ ਬਲਿਹਾਰੀ ਹਉ ਜੀਵਾਂ ਗੁਣ ਗਾਈ ਨਾ ਕੋਈ ਮੇਰਾ ਹਉ ਕਿਸ ਫੇਰਾ ਹਰ ਬਿਨ ਰਹਿਣ ਨਾ ਜਾਏ ਓਟ ਗਹੀ ਹਰ ਚਰਨ ਨਿਵਾਸੀ ਭਏ ਪਵਿੱਤਰ ਸਰੀਰਾ ਨਾਨਕ ਦ੍ਰਿਸ਼ਟ ਧੀਰਗ ਸੁਖ ਪਾਵੈ ਗੁਰ ਸ਼ਬਦੀ ਮਨ ਧੀਰਾ ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ ਸਾਜਨ ਮਿਲੇ ਸਹਿਜ ਸੁਭਾਏ ਹਰ ਸਿਉ ਪ੍ਰੀਤ ਬਾਣੀ ਹਰ ਮੰਦਰ ਆਵੈ ਜਾਂ ਪ੍ਰਭ ਭਾਵੈ ਤਨ ਉਭੀ ਗੁਣ ਸਾਰੀ ਘਰ ਘਰ ਕੰਤਰ ਵੈ ਸੁਹਾਗਣ ਹਉ ਕਿਉ ਕੰਤ ਵਸਾਰੀ ਉਨਵ ਘਨ ਛਾਏ ਬਰਸ ਸੁਭਾਏ ਮਨ ਤਨ ਪ੍ਰੇਮ ਸੁਖਾਵੈ ਨਾਨਕ ਵਰਸੈ ਅੰਮ੍ਰਿਤ ਬਾਣੀ ਕਰ ਕਿਰਪਾ ਘਰ ਆਵੈ ਚੇਤ ਬਸੰਤ ਭਲਾ ਭਵਰ ਸੁਹਾਵੜੀ ਬਨ ਫੂਲੇ ਮੰਝ ਭਾਰ ਮੈਂ ਫਿਰ ਘਰ ਬਹੁੜੈ ਫਿਰ ਘਰ ਨਹੀਂ ਆਵੈ ਧਨ ਕਿਉ ਸੁਖ ਪਾਵੈ ਬਿਰਹਿ ਵਿਰੋਧ ਤਨ ਸੀਜੈ ਕੋਕਿਲ ਅੰਬ ਸੁਹਾਵੀ ਬੋਲੈ ਕਿਉ ਦੁਖ ਅੰਕ ਸਹੀਜੈ ਪਵਰ ਭਵੰਤਾ ਫੂਲੀ ਡਾਲੀ ਕਿਉ ਜੀਵਾਂ ਮਰ ਮਾਏ ਨਾਨਕ ਚੇਤ ਸਹਿਜ ਸੁਖ ਪਾਵੈ ਜੇ ਹਰ ਵਾਰ ਘਰ ਧਨ ਪਾਏ ਵੈਸਾਖ ਭਲਾ ਸਾਖਾ ਵੀਸ ਕਰੀ ਧਨ ਦੇਖੈ ਹਰ ਦੁਆਰ ਆਵੁ ਦਇਆ ਕਰੀ ਕਰ ਆਓ ਪਿਆਰੇ ਦੁੱਤਰ ਤਾਰੇ ਤੁਦ ਬਿਨ ਅੱਡ ਨਾ ਮੋਲੋ ਕੀਮਤ ਕੌਣ ਕਰੇ ਤੁਦ ਪਾਵਾਂ ਦੇਖ ਦਿਖਾਵੈ ਢੋਲੋ ਦੂਰ ਨਾ ਜਾਨਾ ਅੰਤਰ ਮਾਨਾ ਹਰ ਕਾ ਮਹਿਲ ਪਛਾਨਾ ਨਾਨਕ ਵੈ ਸਾਖੀ ਪ੍ਰਭ ਪਾਵੈ ਸੁਰਤ ਸ਼ਬਦ ਮਨ ਮਾਨਾ ਮਾਹ ਜੇਠ ਭਲਾ ਪ੍ਰੀਤਮ ਕਿਉ ਬਿਸਰੈ ਥਲ ਤਪ ਹੈ ਸਰ ਭਾਰ ਸਾ ਤਨ ਬਿਨੋ ਕਰੈ ਤਨ ਬਿਨੋ ਕਰੇਂਦੀ ਗੁਣ ਸਾਰੇਂਦੀ ਗੁਣ ਸਾਰੀ ਪ੍ਰਭ ਪਹਾਵਾਂ ਸਾਚੈ ਮਹਿਲ ਰਹਿ ਬਹਿ ਰਾਗੀ ਆਵਣ ਦੇਹੇ ਤਾਂ ਆਵਾਂ ਨੇ ਮਾਣੀ ਨੇ ਤਾਣੀ ਹਰ ਬਿਨ ਕਿਉ ਪਾਵੈ ਸੁਖ ਮਹਿਲੀ ਨਾਨਕ ਜੇਠ ਜਾਣੈ ਤਿਸ ਜੈਸੀ ਕਰਮ ਮਿਲੈ ਗੁਣ ਗਹਿਲੀ ਅਸਾੜ ਭਲਾ ਸੂਰਜ ਗਗਨ ਤਪੈ ਧਰਤੀ ਦੂਖ ਸਹੈ ਸੁਖੈ ਅਗਨ ਭਖੈ ਅਗਨ ਰਸ ਸੁਖੈ ਮਰੀਐ ਧੂਖੈ ਪੀ ਸੋ ਕਿਰਤ ਨਾਹਾਰੇ ਰਥ ਫਿਰੈ ਛਾਇਆ ਧਨ ਤਾਕੈ ਤੀਦ ਲਵੈ ਮੰਝ ਬਾਰੀ ਅਵਗਣ ਬਾਂਧ ਚੱਲੀ ਦੁਖ ਆਗੈ ਸੁਖ ਕਿਸ ਸਾਚ ਸੰਭਾਲੇ ਨਾਨਕ ਜਿਸਨੋ ਇਹੋ ਮਨ ਦੀਆ ਮਰਨ ਜੀਵਨ ਪ੍ਰਭ ਨਾਲੇ ਸਾਵਣ ਸਰਸ ਮਨਾ ਕਣ ਵਰਸ ਹੈ ਰੋਤੇ ਆਈ ਮੈਂ ਮਨ ਤਨ ਸਹੋ ਭਾਵੈ ਫਿਰ ਪਰਦੇਸ ਸਿਧਾਈ ਫਿਰ ਘਰ ਨਹੀਂ ਆਵੈ ਮਰੀਐ ਹਾਵੈ ਦਾਮਨ ਚਮਕ ਡਰਾਈ ਸੇਜ ਅਕੇਲੀ ਖਰੀ ਦੁਹੇਲੀ ਮਰਨ ਭਇਆ ਦੁਖ ਮਾਏ ਹਰ ਬਿਨ ਨੀਂਦ ਭੂਖ ਕਹੋ ਕੈਸੀ ਕਾਪੜ ਤਨ ਨਾ ਸਖਾਵੇ ਨਾਨਕ ਸਾ ਸੁਹਾਗਣ ਕੰਤੀ ਫਿਰ ਕੈ ਅੰਕ ਸਮਾਵੇ ਪਾਦੋ ਭਰਮ ਭੁੱਲੀ ਪਰ ਜੋਬਨ ਪਛਤਾਣੀ ਜਲ ਥਲ ਨੀਰ ਭਰੇ ਬਰਸ ਰੁੱਤੇ ਰੰਗ ਮਾਣੀ ਬਰਸੈ ਨਿਸ ਕਾਲੀ ਕਿਉ ਸੁਖ ਬਾਲੀ ਦਾਦਰ ਮੋਹਰ ਲਵੰਤੇ ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਪੁਯੰਗਮ ਫਿਰਹਿ ਦਸੰਤੇ ਮੱਛਰ ਡੰਗ ਸ਼ਾਇਰ ਭਰ ਸਭਰ ਬਿਨ ਹਰ ਕਿਉ ਸੁਖ ਪਾਈਐ ਨਾਨਕ ਪੂਛ ਚੱਲੋ ਗੁਰੇ ਆਪਣੀ
जह प्रभु तह ही जाइए। असन आओ पिरा सा तन झूर मुई, ता मिलिया प्रभ मेले दूजे पाए खुई। झूठ विगुत्ती ता पिर मुत्ती, कुका कहा से फुले अगे काम पिछे रुत जाडा। देख चलत मन डोले, दह दिस साख हरी हरियावल, सहज पक्कै सो मीठा। नानक असुन मिलो प्यारे, सतगुर पए बसीठा। कत्तक किरत पया जो प्रभ पाया, दीपक सहज बलै तत जलाया। दीपक रस तेलो धन पिर मेलो, तन अमा है सरसी। अवगुण मारी मरै ना सीजै, गुण मारी ता मरसी। नाम भगत दे निज कर बैठे, अजहो तनाड़ी आसा। नानक मिलो हो कपट दर खुल हो, एक घड़ी खट मासा। मगर माहो भला हर गुण अंक समावे, गुणवंती गुण रवे। मैं फिर निश्चल पावे, निश्चल चतुर सुजान बधाता। चंचल जगत सवाया, ज्ञान ध्यान गुण अंक समाणे। प्रभ पाणे ता पाया, गीत नाद कवित कवे सुन। राम नाम दुख भागै, नानक सा तन नाह प्यारी। अब भगती पिर आगै, पोखत खार पड़ै। वन तृण रस सुखै, आवत की नाही। मन तन वसह मुखे, मन तन रव रहे आ जग जीवन। गुर शब्दी रंग माणी, अंडज जेरज सेतज उत्पुज। कट कट जोत समाणी, दर्शन देहो दया पत दाते। गत पावो मत देहो, नानक रंग रवै रस रसिया। हर सिओ प्रीत स्नेहो, माग पनीत पई। तीरथ अंतर जानिया, साजन सहज मिले। गुण गह अंक समानिया, प्रीतम गुण अंके। सुन प्रभ बंके, तुद पावा सर नावा। गंग जमन तह बेणी संगम, सात समुंद समावा। पुन दान पूजा परमेश्वर, जुग जुग एको जाता। नानक माग महारास हर जप, अठ सठ तीरथ नाता। फल गुण मन रहसी प्रेम सुभाया, अन दिन रहस पया आप गुआया। मन मोह चुकाया जा किस फाया, कर कृपा कर आऊ। बहुते वेस करी पिर बाजू, महली लहा ना थाऊ। हार डोर रस पाट पटंबर, पिर लोड़ी सिंगारी। नानक मेल लई गुर अपनै, घर वर पाया नारी। दे दस महारुति थिती वार भले, घड़ी मूर्त पल साची। आए सहज मिले, प्रभ मिले प्यारे कारज सारे। करता सब बिद जानै, जिन शिंगारी तिसह प्यारी। मेल भया रंग माणै, कर सेज सुहावी जा पिर रावी। गुरमुख मस्तक भागो,

ਨੀਰਾਮ ਅਨ ਦਿਨ ਭੋਰ ਭਇਆ ਸਾਚ ਸਮਾਨੀ ਰਾਮ ਸਾਚ ਸਮਾਨੀ ਗੁਰਮੁਖ ਮਨ ਭਾਨੀ ਗੁਰਮੁਖ ਸਾਬਤ ਜਾਗੇ ਸਾਚ ਨਾਮ ਅੰਮ੍ਰਿਤ ਗੁਰ ਦੀਆ ਹਰ ਚਰਨੀ ਲਿਵ ਲਾਗੇ ਪ੍ਰਗਟੀ ਜੋਤ ਜੋਤ ਮਹਿ ਜਾਤਾ ਮਨਮੁਖ ਭਰਮ ਪਲਾਣੀ ਨਾਨਕ ਭੋਰ ਭਇਆ ਮਨ ਮਾਨਿਆ।

ਫਰਮਾਇਆ ਪਸਮੈ ਪਸਮ ਸਮਾਣੀ ਨਾਨਕ ਸੱਚੇ ਨਾਮ ਵਿਹੂਣੀ ਭੁੱਲ ਭੁੱਲ ਪੱਛੋ ਤਾਣੀ ਸੁਣ ਲਾਹ ਪਿਆਰੀ ਇੱਕ ਬੇਨੰਤੀ ਮੇਰੀ ਤੂੰ ਨਿਜ ਘਰ ਵਸਿਆੜਾ ਹਉ ਰੁਲ ਭਸਮੈ ਢੇਰੀ ਬਿਨ ਆਪਣੇ ਲਾਹੈ ਕੋਈ ਨਾ ਚਾਹੈ ਕਿਆ ਕਹੀਐ ਕਿਆ ਕੀਜੈ ਅੰਮ੍ਰਿਤ ਨਾਮ ਰਸਨ ਰਸ ਰਸਨਾ।

ਧਾਰੇ ਏ ਮਨ ਮੇਰਿਆ ਤੂੰ ਕਿਆ ਲੈ ਆਇਆ ਕਿਆ ਲੈ ਜਾਏ ਸੀ ਰਾਮ ਏ ਮਨ ਮੇਰਿਆ ਤਾਂ ਸ਼ੁਕ ਸੀ ਜਾਂ ਭਰਮ ਚੁਕਾਏ ਸੀ ਰਾਮ ਧਨ ਸੰਚ ਹਰ ਹਰ ਨਾਮ ਵੱਖਰ ਗੁਰ ਸ਼ਬਦ ਭਾਉ ਪਛਾਣ ਹੈ ਮੈਲ ਪਰ ਹਰ ਸ਼ਬਦ ਨਿਰਮਲ ਮਹਿਲ ਘਰ ਸੱਚ ਜਾਣ ਹੈ ਪਤ ਨਾਮ ਪਾਵਹਿ ਘਰ ਸਦਾਵਹਿ ਝੋਲ ਅੰਮ੍ਰਿਤ ਪੀ ਰਸੋ ਹਰ ਨਾਮ ਧਿਆਈਐ ਸ਼ਬਦ ਰਸ ਪਾਈਐ ਵਡਭਾਗ ਜਪ

ਅਵਸਥਾ ਤੂੰ ਜਗ ਜੀਵਨ ਜਗਦੀਸ ਸਭ ਕਰਤਾ ਸ੍ਰਿਸ਼ਟ ਨਾਥ ਤਿਨ ਤੂੰ ਧਿਆਇਆ ਮੇਰਾ ਰਾਮ ਜਿਨ ਕੈ ਧੁਰ ਲੇਖ ਮਾਥ ਜਿਨ ਕੋ ਧੁਰ ਹਰ ਲਿਖਿਆ ਸੁਆਮੀ ਤਿਨ ਹਰ ਹਰ ਨਾਮ ਅਰਾਧਿਆ ਤਿਨ ਕੇ ਪਾਪ ਇਕ ਨਿਮਖ ਸਭ ਲਾਥੇ ਜਿਨ ਗੁਰਬਚਨੀ ਹਰ ਜਾਪਿਆ ਤਨ ਤਨ ਤੇ ਜਨ ਜਿਨ ਹਰ ਨਾਮ ਜਪਿਆ ਤਿਨ ਦੇਖੇ ਹੋ ਭਇਆ ਸਨਾਥ ਤੂੰ ਜਗ ਜੀਵਨ ਜਗਦੀਸ ਸਭ ਕਰਤਾ ਸ੍ਰਿਸ਼ਟ ਨਾਥ ਤੂੰ ਜਲ ਥਲ ਮਹੀ ਅਲ ਭਰਪੂਰ ਸਭ ਉਪਰ ਸਾਚ ਧਣੀ ਜਿਨ ਜਪਿਆ ਹਰ ਮਨ ਚੀਤ ਹਰ ਜਪ ਜਪ ਮੁਕਤ ਘਣੀ ਜਿਨ ਜਪਿਆ ਹਰ ਤੇ ਮੁਕਤ ਪ੍ਰਾਣੀ ਤਿਨਕੇ ਉਜਲ ਮੁਖ ਹਰ ਦੁਆਰ ਓਏ ਹਲਤ ਪਲਤ ਜਨ ਭਏ ਸੁਹੇਲੇ ਹਰ ਰਾਖ ਲੀਏ ਰੱਖਣ ਹਾਰ ਹਰ ਸੰਤ ਸੰਗਤ ਜਨ ਸੁਣੋ ਭਾਈ ਗੁਰਮੁਖ ਹਰ ਸੇਵਾ ਸਫਲ ਬਣੀ ਤੂੰ ਜਲ ਤਲ ਮਹੀ ਅਲ ਭਰਪੂਰ ਸਭ ਉਪਰ ਸਾਚ ਧਣੀ ਤੂੰ ਥਾਨ ਥਨੰਤਰ ਹਰ ਏਕ ਹਰ ਏਕੋ ਏਕ ਰਵਿਆ ਵਣ ਤ੍ਰਿਣ ਤ੍ਰੇ ਭਵਨ ਸਭ ਸ੍ਰਿਸ਼ਟ ਮੁਖ ਹਰ ਹਰ ਨਾਮ ਚਵਿਆ ਸਭ ਚਵਹਿ ਹਰ ਹਰ ਨਾਮ ਕਰਤੇ ਅਸੰਖ ਅਗਣਤ ਹਰ ਧਿਆਵੇ ਸੋ ਧਨ ਤਨ ਹਰ ਸੰਤ ਸਾਧੂ ਜੋ ਹਰ ਪ੍ਰਭ ਕਰਤੇ ਭਾਵੇ ਸੋ ਸਫਲ ਦਰਸ਼ਨ ਦੇਹੋ ਕਰਤੇ ਜਿਸ ਹਰ ਹਿਰਦੈ ਨਾਮ ਸਦ ਚਵਿਆ ਤੂੰ ਥਾਨ ਤਨੰਤਰ ਹਰ ਏਕ ਹਰ ਏਕੋ ਏਕ ਰਵਿਆ ਤੇਰੀ ਭਗਤ ਭੰਡਾਰ ਅਸੰਖ ਜਿਸ ਤੂੰ ਦੇਵਹਿ ਮੇਰੇ ਸਵਾਮੀ ਤਿਸ ਮਿਲਹਿ ਜਿਸ ਕੈ ਮਸਤਕ ਗੁਰ ਹਾਥ ਤਿਸ ਹਿਰਦੈ ਹਰ ਗੁਣ ਟਿਕਹਿ ਹਰ ਗੁਣ ਹਿਰਦੈ ਟਿਕਹਿ ਤਿਸ ਕੈ ਜਿਸ ਅੰਤਰ ਭਉ ਭਾਵਨੀ ਹੋਈ ਬਿਨ ਭੈ ਕਿਨੈ ਨਾ ਪ੍ਰੇਮ ਪਾਇਆ ਬਿਨ ਭੈ ਪਾਰ ਨਾ ਉਤਰਿਆ ਕੋਈ ਭਉ ਭਾਵੋ ਪ੍ਰੀਤ ਨਾਨਕ ਕਿਸਹਿ ਲਾਗੈ ਜਿਸ ਤੂੰ ਆਪਣੀ ਕਿਰਪਾ ਕਰਹਿ ਤੇਰੀ ਭਗਤ ਭੰਡਾਰ ਅਸੰਖ ਜਿਸ ਤੂੰ ਦੇਵਹਿ ਮੇਰੇ ਸਵਾਮੀ ਕਿਸ ਮਿਲਹਿ ਤੁਖਾਰੀ ਮਹੱਲਾ ਚੌਥਾ ਨਾਵਣ ਪੁਰਬ ਅਪੀਚ ਗੁਰ ਸਤਿਗੁਰ ਦਰਸ ਭਇਆ ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਇਆ ਗੁਰਦਰਸ ਪਾਇਆ ਅਗਿਆਨ ਗਵਾਇਆ ਅੰਤਰ ਜੋਤ ਪ੍ਰਗਾਸੀ ਜਨਮ ਮਰਨ ਦੁਖ ਖਿਨ ਮਹਿ ਬਿਨਸੀ ਹਰ ਪਾਇਆ ਪ੍ਰਭ ਅਵਨਾਸੀ ਹਰ ਆਪ ਕਰਤੈ ਪੁਰਬ ਕੀਆ ਸਤਿਗੁਰੂ ਕੁਲ ਖੇਤ ਨਾਵਣ ਗਇਆ ਨਾਵਣ ਪੁਰਬ ਅਪੀਚ ਗੁਰ ਸਤਿਗੁਰ ਦਰਸ ਭਇਆ ਮਾਰਗ ਪੰਥ ਚੱਲੇ ਗੁਰ ਸਤਿਗੁਰ ਸੰਗ ਸਿੱਖਾ ਅਣ ਦਿਨ ਭਗਤ ਬਣੀ ਖਿਨ ਖਿਨ ਨਿਮਖ ਵਿਖਾ ਹਰ ਹਰ ਭਗਤ ਬਣੀ ਪ੍ਰਭ ਕੇਰੀ ਸਭ ਲੋਕ ਵੇਖਣ ਆਇਆ ਜਿਨ ਦਰਸ ਸਤਿਗੁਰ ਗੁਰੂ ਕੀਆ ਤਿਨ ਆਪ ਹਰ ਮੇਲਾਇਆ ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਧਰਨ ਅਰਥਾ ਮਾਰਗ ਪੰਥ ਚੱਲੇ ਗੁਰ ਸਤਿਗੁਰ ਸੰਗ ਸਿੱਖਾ ਪ੍ਰਥਮ ਆਏ ਕੁਲ ਖੇਤ ਗੁਰ ਸਤਿਗੁਰ ਪੁਰਬ ਹੋਆ ਖਬਰ ਭਈ ਸੰਸਾਰ ਆਏ ਤ੍ਰੈ ਲੋਆ ਦੇਖਣ ਆਏ ਤੀਨ ਲੋਕ ਸੁਰ ਨਰ ਮੁਨ ਜਨ ਸਭ ਆਇਆ ਜਿਨ ਪਰਸਿਆ ਗੁਰ ਸਤਿਗੁਰੂ ਪੂਰਾ ਤਿਨਕੇ ਕਿਲ ਵਿਖ ਨਾਸ ਗੁਆਇਆ ਜੋਗੀ ਦਿਗੰਬਰ ਸੰਨਿਆਸੀ ਖੱਟ ਦਰਸ਼ਨ ਕਰ ਗਏ ਗੋਸ਼ਟ ਢੋਆ ਪ੍ਰਥਮ ਆਏ ਕੁਲ ਖੇਤ ਗੁਰ ਸਤਿਗੁਰ ਪੁਰਬ ਹੋਆ ਦੁਤੀਆ ਜਮਨ ਗਏ ਗੁਰ ਹਰ ਹਰ ਜਪਣ ਕੀਆ ਜਗਾਤੀ ਮਿਲੇ ਦੇ ਭੇਟ ਗੁਰ ਪਿੱਛੇ ਲੰਘਾਏ ਦੀਆ ਸਭ ਛੁੱਟੀ ਸਤਿਗੁਰੂ ਪਿੱਛੇ ਜਿਨ ਹਰ ਹਰ ਨਾਮ ਧਿਆਇਆ ਗੁਰਬਚਨ ਮਾਰਗ ਜੋ ਪੰਥ ਚਾਲੇ ਤਿਨ ਜਮ ਜਗਾਤੀ ਨੇੜ ਨਾ ਆਇਆ ਸਭ ਗੁਰੂ ਗੁਰੂ ਜਗਤ ਬੋਲੈ ਗੁਰ ਕੈ ਨਾਏ ਲਿਆ ਸਭ ਛੁਟਕ ਗਇਆ ਦੁਤੀਆ ਜਮਨ ਗਏ ਗੁਰ ਹਰ ਹਰ ਜਪਨ ਕੀਆ ਤ੍ਰਿਤੀਆ ਆਏ ਸੁਰਸਰੀ ਤਹ ਕੌਤਕ ਚਲਤ ਭਇਆ ਸਭ ਮੋਹੀ ਦੇਖ ਦਰਸ਼ਨ ਗੁਰ ਸੰਤ ਕਿਨੈ ਆਡ ਨਾ ਦਾਮ ਲਿਆ ਆਡ ਦਾਮ ਕਿਸ ਪਿਆ ਨਾ ਬੋਲਕ ਜਗਾਤੀਆ ਮੋਹਣ ਮੁੰਦਣ ਭਈ
भाई हम करहें क्या किस पास मांगहें सब पास।

ਕੋਲ ਕਮਾਈ ਲਾਲਨਾ ਗੁਰ ਮਨ ਦੀਨਾ ਸੁਣ ਸ਼ਬਦ ਤੁਮਾਰਾ ਮੇਰਾ ਮਨ ਭੀਨਾ ਇਹੋ ਮਨ ਭੀਨਾ ਜਿਉ ਜਲ ਮੀਨਾ ਲਾਗਾ ਰੰਗ ਮਰਾਰਾ ਕੀਮਤ ਕਹੀ ਨਾ ਜਾਈ ਠਾਕੁਰ।

ਪਿਆਰੀ ਅਗਮ ਅਗੋਚਰ ਨਾ ਜਾਈ ਹਰ ਲਖਿਆ ਗੁਰਪੂਰਾ ਮਿਲੈ ਲਖਾਵੀਐਰੀ ਰਹਾਉ ਜਿਸ ਆਪੇ ਕਿਰਪਾ ਕਰੇ ਮੇਰਾ ਸੁਆਮੀ ਤਿਸ ਜਨ ਕੋ ਹਰ ਲਿਵ ਲਾਵੀਐਰੀ ਸਭ ਕੋ ਭਗਤ ਕਰੇ ਹਰ ਕੇਰੀ ਹਰ ਭਾਵੈ ਸੋ ਥਾਏ ਪਾਵੀਐਰੀ ਹਰ ਹਰ ਨਾਮ

ਦੇਖ ਗਊ ਸੁਖ ਮਾਨੈ ਕਿਉ ਨਾਨਕ ਹਰ ਗੱਲ ਲਾਵੀਐ ਰੇ ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਹਰ ਹਰ ਗੁਣ ਕਹੋ ਰੇ ਸਤਿਗੁਰੂ ਕੇ ਚਰਨ ਧੋਏ ਧੋਏ ਪੂਜੋ ਇਨ ਬਿਦ ਮੇਰਾ ਹਰ ਪ੍ਰਭ ਲਹੋ ਰੇ ਰਹਾਉ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਬਿਖੈ ਰਸ ਇਨ ਸੰਗਤ ਤੇ ਤੂੰ ਰਹੋ ਰੇ ਮਿਲ ਸਤ ਸੰਗਤ ਕੀਜੈ।

ਨਾਥ ਨਿਧਾਨ ਨਾਮ ਪ੍ਰੀਤ ਲਾਗੀ ਮਨ ਭੀਤਰ ਮੰਗਨ ਕਉ ਹਰ ਦਾਨ ਰਹਾਉ ਸੁਖਦਾਈ ਪੂਰਨ ਪਰਮੇਸ਼ਰ ਕਰ ਕਿਰਪਾ ਰਾਖੁ ਮਾਨ ਦੇਹੋ ਪ੍ਰੀਤ ਸਾਧੂ ਸੰਗ ਸੁਆਮੀ ਹਰ ਗੁਣ ਰਸਨ ਬਖਾਨ ਗੋਪਾਲ ਦਿਆਲ ਗੋਬਿੰਦ ਦਮੋਦਰ ਨਿਰਮਲ ਕਥਾ ਗਿਆਨ ਨਾਨਕ ਕਉ ਹਰ ਕੈ ਰੰਗ ਰੰਗੁ ਚਰਨ ਕਮਲ ਸੰਗ ਧਿਆਨ ਕੇਦਾਰਾ ਮਹੱਲਾ ਪੰਜਵਾ ਹਰ ਕੇ ਦਰਸ਼ਨ ਕੋ ਮਨ ਚਾਉ ਕਰ ਕਿਰਪਾ ਸਤ ਸੰਗ ਮਲਾਵੁ ਤੁਮ ਦੇਵੁ ਆਪਣੋ ਨਾਉ ਰਹਾਉ ਕਰੋ ਸੇਵਾ ਸਤ ਪੁਰਖ ਪਿਆਰੇ ਜਤ ਸੁਣੀਐ ਤਤ ਮਨ ਰਹਸਾਉ ਵਾਰੀ ਫੇਰੀ ਸਦਾ ਕਮਾਈ ਕਵਨ ਅਨੂਪ ਤੇਰੋ ਠਾਉ ਸਰਬ ਪ੍ਰਿਤ ਪਾਲ ਹੈ ਸਗਲ ਸਮਲ ਹੈ ਸਗਲਿਆ ਤੇਰੀ ਛਾਉ ਨਾਨਕ ਕੇ ਪ੍ਰਭ ਪੁਰਖ ਵਧਾਤੀ ਘਟ ਘਟ ਤੁਜਹਿ ਦਿਖਾਉ ਕੇਦਾਰਾ ਮਹੱਲਾ ਪੰਜਵਾਂ ਪ੍ਰਿਆ ਕੀ ਪ੍ਰੀਤ ਪਿਆਰੀ ਮਗਨ ਮਨੈ ਮਹਿ ਚਿਤਵੋ ਆਸਾ ਨੈਨੁ ਤਾਰ ਤੁਹਾਰੀ ਰਹਾਉ ਓਏ ਦਿਨ ਪਹਿਰ ਮੂਰਤ ਪਲ ਕੈਸੀ ਓਏ ਪਲ ਘਰੀ ਕਿਹਾਰੀ ਖੂਲੇ ਕਪਟ ਤਪਤ ਬੁਝ ਤ੍ਰਿਸ਼ਨਾ।

ਪਦ ਮੋਹਤ ਕਾਮ ਕ੍ਰੋਧ ਕੈ ਖਾਤ ਕਰ ਗਹਿ ਲਿਹੋ ਦਾਸ ਨਾਨਕ ਕਹੋ ਪ੍ਰਭ ਜੀਓ ਹੋਏ ਸਹਾਤ ਕੇਦਾਰਾ ਮਹੱਲਾ ਪੰਜਵਾਂ ਹਰ ਬਿਨ ਕੋਏ ਨਾ ਚਾਲਸ ਸਾਥ ਦੀਨਾ ਨਾਥ ਕਰੁਣਾ ਪਤ ਸੁਆਮੀ ਆਨਾਥਾਂ ਕੇ ਨਾਥ ਰਹਾਉ ਸੁਤ ਸੰਪਤ ਬਿਖਿਆ ਰਸ ਭੁਗਵਤ ਨਹਿ

ਆਕਾਸ਼ ਵਿਆਪੈ ਸੰਤ ਸੰਗ ਵਿਵਹਾਰ ਰਹਾਉ ਕਰ ਅਨੁਗ੍ਰਹ ਆਪ ਰਾਖਿਉ ਨਹਿ ਉਪਜਤਉ ਬੇਕਾਰ ਜਿਸ ਪ੍ਰਾਪਤ ਹੋਏ ਸਿਮਰੈ

ਸਾਧੂ ਬਿਬਰਜਤ ਤਜੁਹ ਮਾਨ ਅਭਮਾਨਾ ਲੋਹਾ ਕੰਚਨ ਸਮ ਕਰ ਜਨ ਹੈ ਤੇ ਮੂਰਤ ਭਗਵਾਨਾ ਤੇਰਾ ਜਨ ਏਕ ਆਦ ਕੋਈ ਕਾਮ ਕ੍ਰੋਧ ਲੋਭ ਮੋਹ ਬਿਬਰਜਤ ਹਰ ਪਦ ਚੀਨੈ ਸੋਈ ਰਹਾਉ ਰਜਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ ਚੌਥੇ ਪਦ ਕੋ ਜੋ ਨਰ ਚੀਨੈ ਤਿਨ ਹੀ ਪਰਮ ਪਦ ਪਾਇਆ ਤੀਰਥ ਵਰਤ ਨੇਮ ਸੁਚ ਸੰਜਮ ਸਦਾ ਰਹਿ ਨਿਹਕਾਮਾ ਤ੍ਰਿਸ਼ਨਾ ਅਰ ਮਾਇਆ ਭ੍ਰਮ ਚੂਕਾ ਚਿਤਵਤ ਆਤਮ ਰਾਮਾ ਜਿਹ ਮੰਦਰ ਦੀਪਕ ਪਰਗਾਸਿਆ ਅੰਧਕਾਰ ਤਹਿ ਨਾਸਾ ਨਿਰਭਉ ਪੂਰ ਰਹੇ ਭ੍ਰਮ ਭਾਗਾ ਕਹਿ ਕਬੀਰ ਜਨ ਦਾਸਾ ਕਿਨਹੀ ਬਨ ਜਿਆ ਕਾਂਸੀ ਤਾਂਬਾ

ਇਹ ਪਦ ਹੈ ਅਮਰਿਉ ਰਾਮ ਭਗਤ ਬਸੇਖ ਰਹਾਉ ਸਵਾਨ ਸਤਰ ਅਜਾਤ ਸਭ ਤੇ ਕ੍ਰਿਸ਼ਨ ਲਾਵੈ ਹੇਤ ਲੋਕ ਬਪਰਾ ਕਿਆ ਸਰਾ ਹੈ ਤੀਨ ਲੋਕ ਪਰਵੇਸ਼ ਅਜਾਮਲ ਪਿੰਗਲਾ ਲੁਭਤ ਪੁੰਚਰ ਗਏ ਹਰ ਕੈ ਪਾਸ ਐਸੇ ਦੁਰਮਤ ਨਿਸਤਰੇ ਤੂੰ ਕਿਉਂ ਨਾ ਤਰਹਿ ਰਵਿਦਾਸ ਰਾਗ ਭੈਰੋ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ

ਹੋਏ। ਕਿਆ ਕਹੀਐ ਕਿਛ ਕਹੀ ਨਾ ਜਾਏ, ਜੋ ਕਿਛ ਅਹੈ ਸਭ ਤੇਰੀ ਰਜਾਏ ਰਹਾਉ, ਜੋ ਕਿਛ ਕਰਨਾ ਸੋ ਤੇਰੇ ਪਾਸ

ਬਾਦ ਰਾਗ ਭੈਰੋ ਮਹੱਲਾ ਪਹਿਲਾ ਕਰ ਦੂਜਾ ਗੁਰ ਕੈ ਸ਼ਬਦ ਤਰੇ ਮੁਨ ਕੇਤੇ ਇੰਦਰਾਦਿਕ ਬ੍ਰਹਮਾਦ ਤਰੇ ਸਨਕ ਸਨੰਦਨ ਤਪਸੀ ਜਨ ਕੇਤੇ ਗੁਰ ਪ੍ਰਸਾਦੀ ਪਾਰ ਪਰੇ ਭਵਜਨ ਬਿਨ ਸ਼ਬਦੈ ਕਿਉਂ ਤਰੀਐ ਨਾਮ ਬਿਨਾ ਜਗ ਰੋਗ ਵਿਆਪਿਆ ਦੁਬਦਾ ਡੁਬ ਡੁਬ ਮਰੀਐ ਰਹਾਉ ਗੁਰਦੇਵਾ ਗੁਰ ਅਲਖ ਅਭੇਵਾ ਤ੍ਰੇ ਪਵਣ।

ਜਾਂ ਤਿਸ ਭਾਵੈ ਤਾਂ ਕਰੇ ਭੋਗ, ਤਨ ਮਨ ਸਾਚੇ ਸਾਹਿਬ ਜੋਗ ਰਹਾਉ, ਉਸਤਤ ਨਿੰਦਾ ਕਰੇ ਕਿਆ ਕੋਈ, ਜਾਂ ਆਪੇ ਵਰਤੈ ਇੱਕੋ ਸੋਈ, ਗੁਰ ਪ੍ਰਸਾਦੀ ਪਿਰਮ ਕਸਾਈ, ਮਿਲੋਗੀ ਦਿਆਲ ਪੰਚ ਸ਼ਬਦ ਵਜਾਈ।

ਆਪ ਉਦਰੇ ਸਭ ਕੁਲ ਉਧਾਰਨ ਹਾਰ ਬਿਨ ਨਾਵੈ ਮਨ ਮੁਖ ਜਮ ਪੁਰ ਜਾਹੇ ਔਖੇ ਹੋਵੈ ਚੋਟਾਂ ਖਾਹੇ ਆਪੇ ਕਰਤਾ ਦੇਵੈ ਸੋਏ ਨਾਨਕ ਨਾਮ ਪ੍ਰਾਪਤ ਹੋਏ ਭੈਰੋ ਮਹੱਲਾ ਤੀਜਾ ਗੋਵਿੰਦ ਪ੍ਰੀਤ ਸੰਕਾਦਿਕ ਉਧਾਰੇ ਰਾਮ ਨਾਮ ਸ਼ਬਦ ਬੀਚਾਰੇ ਹਰ ਜੀਓ ਆਪਣੀ ਕਿਰਪਾ ਧਾਰ ਗੁਰਮੁਖ ਨਾਮੇ ਲੱਗੈ ਪਿਆਰ ਰਹਾਉ ਅੰਤਰ ਪ੍ਰੀਤ ਭਗਤ ਸਾਚੀ ਹੋਏ ਪੂਰੈ ਗੁਰਮੇ ਲਾਵਾ ਹੋਏ ਨਿਜ ਕਰ ਵਸੈ ਸਹਿਜ ਸੁਭਾਏ ਗੁਰਮੁਖ ਨਾਮ ਵਸੈ ਮਨ ਆਏ ਆਪੇ ਵੇਖੈ ਵੇਖਣ ਹਾਰ ਨਾਨਕ ਨਾਮ ਰੱਖੋ ਉਰ ਧਾਰ ਭੈਰੋ ਮਹੱਲਾ ਤੀਜਾ ਕਲ ਯੁਗ ਮਹਿ ਰਾਮ ਨਾਮ ਉਰ ਧਾਰ ਬਿਨ ਨਾਵੈ ਮਾਥੈ ਪਾਵੈ ਸ਼ਾਰ ਰਾਮ ਨਾਮ ਦੁਲਭ ਹੈ ਭਾਈ ਗੁਰ ਪ੍ਰਸਾਦ ਵਸੈ ਮਨ ਆਈ ਰਹਾਉ ਰਾਮ ਨਾਮ ਜਨ ਭਾਲਹਿ ਸੋਏ ਪੂਰੇ ਗੁਰ ਤੇ ਪ੍ਰਾਪਤ ਹੋਏ ਹਰ ਕਾ ਭਾਣਾ ਮੰਨਹਿ ਸੇ ਜਨ ਪਰਵਾਨ ਗੁਰ ਕੈ ਸ਼ਬਦ ਨਾਮ ਨਿਸ਼ਾਨ ਸੋ ਸੇਵ ਹੋ ਜੋ ਕਲ ਰਹਿਆ ਧਾਰ ਨਾਨਕ ਗੁਰਮੁਖ ਨਾਮ ਪਿਆਰ ਭੈਰੋ ਮਹੱਲਾ ਤੀਜਾ ਕਲ ਯੁਗ ਮਹਿ ਬਹੁ ਕਰਮ ਕਮਾਹੇ ਨਾ ਰੁਤ ਨਾ ਕਰਮ ਥਾਏ ਪਾਹੇ

ਸਿਰਿ ਉਪਰ ਦੂਜੈ ਭਾਏ ਪਤ ਖੋਈ ਬਾਹਲੇ ਭੇਖ ਭਵੈ ਦਿਨ ਰਾਤੀ ਹਉਮੈ ਰੋਗ ਨਾ ਜਾਈ ਪੜ ਪੜ ਲੂਜੈ ਬਾਦ ਬਖਾਣ ਹੈ ਮਿਲ ਮਾਇਆ ਸੁਰਤ ਗੁਆਈ ਸਤਿਗੁਰ ਸੇਵਹਿ ਪਰਮ ਗਤ ਪਾਵਹਿ ਨਾਮ ਮਿਲੈ ਵਡਿਆਈ ਨਾਨਕ ਨਾਮ ਜਿਨ੍ਹਾਂ ਮਨ ਵਸਿਆ ਦਰ ਸਾਚੈ ਪਤ ਪਾਈ ਭੈਰੋ ਮਹੱਲਾ ਤੀਜਾ ਮਨਮੁਖ ਆਸਾ ਨਹੀਂ ਉਤਰੈ ਦੂਜੈ ਭਾਏ ਖੁਆਈ ਉਦਰ ਨੈ ਸਾਨ ਨਾ ਭਰੀਐ ਕਬਹੂ ਤ੍ਰਿਸ਼ਨਾ ਅਗਨ ਪਚਾਈ ਸਦਾ ਆਨੰਦ ਰਾਮ ਰਸ ਰਾਤੀ ਹਿਰਦੈ ਨਾਮ ਦੁਬਦਾ ਮਨ ਭਾਗੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਤੇ ਰਹਾਉ ਆਪੇ ਪਾਰ ਬ੍ਰਹਮ ਸ੍ਰਿਸ਼ਟ ਜਿਨ ਸਾਜੀ ਸਿਰ ਸਿਰ ਧੰਦੈ ਲਾਏ।

ਹਿਰਦੈ ਸਦ ਵਸਿਆ ਪਾਇਆ ਗੁਣੀ ਨਿਧਾਨ ਗੁਰ ਪ੍ਰਸਾਦੀ ਪੂਰਾ ਪਾਇਆ ਚੂਕਾ ਮਨ ਅਭਿਮਾਨ ਆਪੇ ਕਰਤਾ ਕਰੇ ਕਰਾਏ ਆਪੇ ਮਾਰਗ ਪਾਏ ਆਪੇ ਗੁਰਮੁਖ ਦੇ ਵਡਿਆਈ ਨਾਨਕ ਨਾਮ ਸਮਾਏ ਪੈਰੋ ਮਹੱਲਾ ਤੀਜਾ ਮੇਰੀ ਪਟਿਆ ਲਿਖੋ ਹਰ ਗੋਬਿੰਦ ਗੋਪਾਲਾ ਦੂਜੈ ਭਾਏ ਫਾਤੇ ਜਮ ਜਾਲਾ ਸਤਿਗੁਰ ਕਰੇ ਮੇਰੀ ਪ੍ਰਿਤਪਾਲਾ ਹਰ ਸੁਖ ਦਾਤਾ ਮੇਰੇ ਨਾਲਾ ਗੁਰ ਉਪਦੇਸ਼ ਪ੍ਰਹਿਲਾਦ ਹਰ ਉਚਰੈ ਸਾਸਨਾ ਤੇ ਬਾਲਕ ਗਮ ਨਾ ਕਰੈ ਰਹਾਉ ਮਾਤਾ ਉਪਦੇਸੈ ਪ੍ਰਹਿਲਾਦ ਪਿਆਰੀ ਪੁੱਤਰ ਰਾਮ ਨਾਮ ਛੋਡੋ ਜੀਓ ਲੇਹੋ ਉਵਾਰੀ ਪ੍ਰਹਲਾਦ ਕਹੈ ਸੁਨੋ ਮੇਰੀ ਮਾਏ ਰਾਮ ਨਾਮ ਨਾ ਛੋਡਾਂ ਗੁਰ ਦੀਆ ਬੁਝਾਈ ਸੰਡਾ ਮਰ ਕਾ ਸਭ ਜਾਏ ਪੁਕਾਰੀ ਪ੍ਰਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੀ ਦੁਸ਼ਟ ਸਭਾ ਮੈਂ ਮੰਤਰ ਪਕਾਇਆ ਪ੍ਰਹਿਲਾਦ ਕਾ ਰਾਖਾ ਹੋਏ ਰਘੁਰਾਇਆ ਹਾਥ ਖੜਗ ਕਰ ਧਾਇਆ ਅਤ ਅਹੰਕਾਰ ਹਰ ਤੇਰਾ ਕਹਾ ਤੁਝ ਲਏ ਉਬਾਰ ਖਿਨ ਮਹਿ ਭਿਆਨ ਰੂਪ ਨਿਕਸਿਆ ਥੰਮ ਉਪਾੜ ਹਰਨਾਕਿਸ਼ ਲਖੀ ਬਿਦਾਰਿਆ ਪ੍ਰਹਿਲਾਦ ਲਿਆ ਉਬਾਰ ਸੰਤ ਜਨਾ ਕੇ ਹਰ ਜੀਓ ਕਾਰਜ ਸਵਾਰੇ ਪ੍ਰਹਿਲਾਦ ਜਨ ਕੇ ਇੱਕੀ ਹੀ ਕੁਲ ਉਧਾਰੇ ਗੁਰ ਕੈ ਸ਼ਬਦ ਹਉਮੈ ਬਿਖ ਮਾਰੇ ਨਾਨਕ ਰਾਮ ਨਾਮ ਸੰਤ ਨਿਸਤਾਰੇ ਭੈਰੋ ਮਹੱਲਾ ਤੀਜਾ ਆਪੇ ਦੈਤ ਲਾਏ ਦਿੱਤੇ ਸੰਤ ਜਨਾ ਕਉ ਆਪੇ ਰਾਖਾ ਸੋਈ ਜੋ ਤੇਰੀ ਸਦਾ ਸਰਨਾਈ ਤਿਨ ਮਨ ਦੁਖ ਨਾ ਹੋਈ ਜੁਗ ਜੁਗ ਭਗਤਾਂ ਕੀ ਰੱਖਦਾ ਆਇਆ ਦੈਂਤ ਪੁੱਤਰ ਪ੍ਰਹਿਲਾਦ ਗਾਇਤਰੀ ਤਰਪਣ ਕਿਸ਼ੂ ਨਾ ਜਾਣੈ ਸ਼ਬਦੇ ਮੇਲ ਮਲਾਇਆ ਰਹਾਉ ਹਨ ਦਿਨ ਭਗਤ ਕਰਹਿ ਦਿਨ ਰਾਤੀ ਦੁਬਦਾ ਸ਼ਬਦੇ ਖੋਈ ਸਦਾ ਨਿਰਮਲ ਹੈ ਜੋ ਸੱਚ ਰਾਤੇ ਸੱਚ ਵਸਿਆ ਮਨ ਸੋਈ ਮੂਰਖ ਦੁਬਦਾ ਪੜਹਿ ਮੂਲ ਨਾ ਪਛਾਣੈ ਬਿਰਥਾ ਜਨਮ ਗਵਾਇਆ ਸੰਤ ਜਨਾ ਕੀ ਨਿੰਦਾ ਕਰਹਿ ਦੁਸ਼ਟ ਦੈਤ ਚੜਾਇਆ ਪ੍ਰਹਿਲਾਦ ਦੁਬਦਾ ਨਾ ਪੜੈ ਹਰ ਨਾਮ ਨਾ ਛੋਡੈ ਡਰੈ ਨਾ ਕਿਸੈ ਦਾ ਡਰਾਇਆ

ਪਗ ਲਾਇਨ ਗੁਰ ਸ਼ਬਦੀ ਹਰ ਭਜ ਸੁਰਤ ਸਮਾਇਨ ਮੇਰੇ ਮਨ ਹਰ ਭਜ ਨਾਮ ਨਰਾਇਣ ਹਰ ਹਰ ਕਿਰਪਾ ਕਰੇ ਸੁਖ ਦਾਤਾ ਗੁਰਮੁਖ ਭਵਜਲ ਹਰ ਨਾਮ ਤਰਾਇਣ ਰਹਾਉ ਸੰਗਤ ਸਾਧ ਮੇਲ ਹਰ ਗਾਇਣ ਗੁਰਮਤੀ ਲੇ ਰਾਮ ਰਸਾਇਣ ਗੁਰ ਸਾਧੂ ਅੰਮ੍ਰਿਤ ਗਿਆਨ ਸਰਨਾਇਣ ਸਭ ਕਿਲਵਿਖ ਪਾਪ ਗਏ ਗਵਾਇਣ ਤੂੰ ਆਪੇ ਕਰਤਾ ਸ੍ਰਿਸ਼ਟ ਤਰਾਇਣ ਜਨ ਨਾਨਕ ਮੇਲ ਤੇਰਾ ਦਾਸ ਦਸਾਇਣ ਭੈਰੋ ਮਹੱਲਾ ਚੌਥਾ ਬੋਲ ਹਰ ਨਾਮ ਸਫਲ ਸਾ ਘਰੀ ਗੁਰ ਉਪਦੇਸ਼ ਸਭ ਦੁਖ ਪਰ ਹਰੀ ਮੇਰੇ ਮਨ ਹਰ ਭਜ ਨਾਮ ਨਰਹਰੀ ਕਰ ਕਿਰਪਾ ਮੇਲੋ ਗੁਰਪੂਰਾ ਸਤ ਸੰਗਤ ਸੰਗ ਸਿੰਧ ਭਉ ਤਰੀ ਰਹਾਉ ਜਗਜੀਵਨ ਧਿਆਏ ਮਨ ਹਰ ਸਿਮਰੀ ਕੋਟ ਕਟੰਤਰ ਤੇਰੇ ਪਾਪ ਪਰ ਹਰੀ ਸਤ ਸੰਗਤ ਸਾਧ ਧੂਰ ਮੁਖ ਪਰੀ ਇਸ਼ਨਾਨ ਕੀਓ ਅੱਠ ਸੱਠ ਸੁਰਸਰੀ ਹਮ ਮੂਰਖ ਕਉ ਹਰ ਕਿਰਪਾ ਕਰੀ ਜਨ ਨਾਨਕ ਤਾਰਿਓ ਤਾਰਨ ਹਰੀ ਭੈਰੋ ਮਹੱਲਾ ਚੌਥਾ ਸੋ ਕ੍ਰਿਤ ਕਰਨੀ ਸਾਰ ਜਪ ਮਾਲੀ ਹਿਰਦੈ ਫੇਰ ਚੱਲੈ ਤੁਧ ਨਾਲੀ ਹਰ ਹਰ ਨਾਮ ਜਪੋ ਬਨਵਾਲੀ ਕਰ ਕਿਰਪਾ ਮੇਲੋ ਸਤ ਸੰਗਤ ਟੂਟ ਗਈ ਮਾਇਆ ਜਮ ਜਾਲੀ ਰਹਾਉ ਗੁਰਮੁਖ ਸੇਵਾ ਘਾਲ ਜਿਨ ਘਾਲੀ ਤਿਸ ਘੜੀਐ ਸ਼ਬਦ ਸੱਚੀ ਟਕਸਾਲੀ ਹਰ ਅਗਮ ਅਗੋਚਰ ਗੁਰ ਅਗਮ ਦਿਖਾਲੀ ਵਿਚ ਕਾਇਆ ਨਗਰ ਲੱਦਾ ਹਰ ਭਾਲੀ ਹਮ ਬਾਰਕ ਹਰ ਪਿਤਾ।

ਜਾਪ ਹਉ ਤੁਧ ਸਲਾਹੀ ਤੂੰ ਮੇਰਾ ਹਰ ਪ੍ਰਭ ਬਾਪ ਰਹਾਉ ਜਹਿ ਜਹਿ ਦੇਖਾ ਤਹਿ ਹਰ ਪ੍ਰਭ ਸੋਈ ਸਭ ਤੇਰੇ ਵਸ ਦੂਜਾ ਅਵਰ ਨਾ ਕੋਈ ਜਿਸ ਕਉ ਤੁਮ ਹਰ ਰਾਖਿਆ ਭਾਵੈ ਤਿਸ ਕੈ ਨੇੜੈ ਕੋਈ ਨਾ ਜਾਵੈ ਤੂੰ ਜਲ ਥਲ ਮਹੀਲ ਸਭ ਤੈ ਭਰਪੂਰ ਜਨ ਨਾਨਕ ਹਰ ਜਪ ਹਾਜਰਾ ਹਜੂਰ ਭੈਰੂ ਮਹੱਲਾ ਚੌਥਾ ਘਰ ਦੂਜਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਸੰਤ ਹਰ ਕੀ ਹਰ ਮੂਰਤ ਜਿਸ ਹਿਰਦੈ ਹਰ ਨਾਮ ਮਰਾਰ ਮਸਤਕ ਭਾਗ ਹੋਐ ਜਿਸ ਲਿਖਿਆ ਸੋ ਗੁਰਮਤ ਹਿਰਦੈ ਹਰ ਨਾਮ ਸੰਹਾਰ ਮਦ ਸੂਦਨ ਜਪੀਐ ਉਰ ਧਾਰ ਦੇਹੀ ਨਗਰ ਤਸਕਰ ਪੰਚ ਧਾਤੂ ਗੁਰ ਸ਼ਬਦੀ ਹਰ ਕਾਢੇ ਮਾਰ ਰਹਾਉ ਜਿਨਕਾ ਹਰ ਸੇ ਤੀ ਮਨ ਮਾਨਿਆ ਤਿਨ ਕਾਰਜ ਹਰ ਆਪ ਸਵਾਰ ਤਿਨ ਚੂਕੀ ਮੋਹਤਾਜੀ ਲੋਕਨ ਕੀ ਹਰ ਅੰਗੀਕਾਰ ਕੀਆ ਕਰਤਾਰ ਮਤਾ ਮਸੂਰਤ ਤਾਂ ਕਿਛ ਕੀਜੈ ਜੇ ਕਿਛ ਹੋਵੈ ਹਰ ਬਾਹਰ ਜੋ ਕਿਛ ਕਰੇ ਸੋਈ ਭਲ ਹੋਸੀ ਹਰ ਧਿਆਵੋ ਅਨ ਦਿਨ ਨਾਮ ਮਰਾਰ ਹਰ ਜੋ ਕਿਛ ਕਰੇ ਸੋ ਆਪੇ ਆਪੇ ਉਹ ਪੂਛ ਨਾ ਕਿਸੈ ਕਰੇ ਵਿਚਾਰ ਨਾਨਕ ਸੋ ਪ੍ਰਭ ਸਦਾ ਧਿਆਈਐ ਜਿਨ ਮੇਲਿਆ ਸਤਿਗੁਰ ਕਿਰਪਾ ਧਾਰ ਭੈਰੋ ਮਹੱਲਾ ਚੌਥਾ ਤੇ ਸਾਧੂ ਹਰ ਮੇਲੋ ਸਵਾਮੀ ਜਿਨ ਜਪਿਆ ਗਤ ਹੋਏ ਹਮਾਰੀ ਤਿਨਕਾ ਦਰਸ ਦੇਖ ਮਨ ਬਿਗਸੈ ਖਿਨ ਖਿਨ ਤਿਨ ਕੋ ਹਉ ਬਲਿਹਾਰੀ ਹਰ ਹਿਰਦੈ ਜਪ ਨਾਮ ਮਰਾਰੀ ਕਿਰਪਾ ਕਿਰਪਾ ਕਰ ਜਗਤ ਪਿਤ ਸਵਾਮੀ ਹਮਦਾਸਨ ਦਾਸ ਕੀ ਜੈ ਪਨਿਹਾਰੀ ਰਹਾਉ ਤਿਨ ਮਾਤੇ ਉੱਤਮ ਤਿਨ ਪਾਤੇ ਉੱਤਮ ਜਿਨ ਹਿਰਦੈ ਵਸਿਆ ਬਨਵਾਰੀ ਤਿਨ ਕੀ ਸੇਵਾ ਲਾਏ ਹਰ ਸਵਾਮੀ ਤਿਨ ਸਿਮਰਤ ਗਤ ਹੋਏ ਹਮਾਰੀ ਜਿਨ ਐਸਾ ਸਤਿਗੁਰ ਸਾਧਨਾ ਪਾਇਆ ਤੇ ਹਰ ਦਰਗਾਹ ਕਾਢੇ ਮਾਰੀ ਤੇ ਨਰ ਨਿੰਦਕ ਸੋਭ ਨਾ ਪਾਵਹਿ ਤਿਨ ਨਕ ਕਾਟੇ ਸਿਰਜਨਹਾਰੀ ਹਰ ਆਪ ਬੁਲਾਵੈ ਆਪੇ ਬੋਲੈ ਹਰ ਆਪ ਨਿਰੰਜਨ ਨਿਰੰਕਾਰ ਨਿਰਾਹਾਰੀ ਹਰ ਜਿਸ ਤੂੰ ਮਿਲਹਿ ਸੋ ਤੁਧ ਮਿਲਸੀ ਜਨ ਨਾਨਕ ਕਿਆ ਇਹ ਜੰਤ ਵਿਚਾਰੀ ਭੈਰੂ ਮਹੱਲਾ ਚੌਥਾ ਸਤ ਸੰਗਤ ਸਾਈ ਹਰ ਤੇਰੀ ਜਿਤ ਹਰ ਕੀਰਤ ਹਰ ਸੁਣਨੇ ਜਿਨ ਹਰ ਨਾਮ ਸੁਣਿਆ ਮਨ ਭੀਨਾ ਤਿਨ ਹਮ ਸ੍ਰੀ ਮਹਿ ਨਿਤ ਚਰਨੀ ਜਗ ਜੀਵਨ ਹਰ ਧਿਆਏ ਤਰਨੀ ਅਨੇਕ ਅਸੰਖ ਨਾਮ ਹਰ ਤੇਰੇ ਨਾ ਜਾਈ ਜਿਹਵਾਇਤ ਗਣਨੇ ਰਹਾਉ ਗੁਰਸਿਕ ਹਰ ਬੋਲੋ ਹਰ ਗਾਵੋ ਲੇ ਗੁਰਮਤ ਹਰ ਜਪਣੇ ਜੋ ਉਪਦੇਸ਼ ਸੁਣੇ ਗੁਰ ਕੇਰਾ ਸੋ ਜਨ ਪਾਵੈ ਹਰ ਸੁਖ ਘਣੇ ਧਨ ਸੋ ਵੰਸ਼ ਧਨ ਸੋ ਪਿਤਾ ਧਨ ਸੋ ਮਾਤਾ ਜਿਨ ਜਨ ਜਣੇ ਜਿਨ ਸਾਸ ਗਰਾਸ ਧਿਆਇਆ ਮੇਰਾ ਹਰ ਹਰ ਸੇ ਸਾਚੀ ਦਰਗਾਹ ਹਰ ਜਨ ਬਣੇ ਹਰ ਹਰ ਅਗਮ ਨਾਮ ਹਰ ਤੇਰੇ ਵਿਚ ਭਗਤਾ ਹਰ ਧਰਨੀ ਨਾਨਕ ਜਨ ਪਾਇਆ ਮਤ ਗੁਰਮਤ ਜਪ ਹਰ ਹਰ ਪਾਰ ਪਵਣੇ

ਅਸ਼ਟਮ ਥੀਤ ਗੋਵਿੰਦ ਜਨਮਾਸੀ ਪਰਮ ਭੂਲੇ ਨਰ ਕਰਤ ਕਚਰਾਇਣ ਜਨਮ ਮਰਨ ਤੇ ਰਹਿਤ ਨਾਰਾਇਣ ਰਹਾਉ ਕਰ ਪੰਜੀਰ ਖਵਾਇਓ ਚੋਰ ਉਹ ਜਨਮ ਨਾ ਮਰੈ ਰੇ ਸਾਕਤ ਢੋਰ ਸਗਲ ਪਰਾਧ ਦੇਹ ਲੋ ਰੋਨੀ ਸੋ ਮੁਖ ਜਲੋ

ਤਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੈ ਜਾਂ ਐਸੇ ਬੁਝੀਆ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਂ ਕਾ ਅੰਤਰ ਜਾਮੀ ਰਹਾਉ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਿਰੜਾਇਆ ਭੈਰੂ ਮਹੱਲਾ ਪੰਜਵਾਂ ਵਰਤ ਨਾ ਰਹੋ ਨਾ ਮਹਿਰਮਦਾਨਾ ਤਿਸ ਸੇਵੀ ਜੋ ਰੱਖੈ ਨਿਧਾਨਾ ਏਕ ਗੁਸਾਈ ਅਲੋਹ ਮੇਰਾ ਹਿੰਦੂ ਤੁਰਕ ਦੋਹਾਂ ਬੇਰਾ ਰਹਾਉ ਹਜ ਕਾਬੈ ਜਾਉ ਨਾ ਤੀਰਥ ਪੂਜਾ ਏਕੋ ਸੇਵੀ ਅਵਰ ਨਾ ਦੂਜਾ ਪੂਜਾ ਕਰੋ ਨਾ ਨਿਵਾਜ ਗੁਜਾਰੋ ਏਕ ਨਿਰੰਕਾਰ ਲੇ ਹਿਰਦੈ ਨਮਸਕਾਰੋ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਪਰਾਣ ਕਹੋ ਕਬੀਰ ਇਹੋ ਕੀਆ ਵਖਾਨਾ ਗੁਰ ਪੀਰ ਮਿਲ ਖੁਦ ਖਸਮ ਪਛਾਨਾ ਭੈਰੂ ਮਹੱਲਾ ਪੰਜਵਾਂ ਦਸ ਮਿਰਗੀ ਸਹਿਜੇ ਬੰਦ ਆਨੀ ਪਾਂਚ ਮਿਰਗ ਬੇਦੇ ਸਿਵ ਕੀ ਬਾਣੀ ਸੰਤ ਸੰਗ ਲੇ ਚੜਿਓ ਸ਼ਿਕਾਰ ਮ੍ਰਿਗ ਪਕਰੇ ਬਿਨ ਘੋਰ ਹਥਿਆਰ ਰਹਾਉ ਅਖੇਰ ਬਿਰਤ ਬਾਹਰ ਆਯੂ ਧਾਏ ਅਹੇਰਾ ਪਾਯੋ ਘਰ ਕੈ ਗਾਏ ਮ੍ਰਿਗ ਪਕਰੇ ਕਰ ਆਣੇ ਹਾਟ ਚੁਖ ਚੁਖ ਲੇ ਗਏ ਬਾਂਡੇ ਬਾਟ ਇਹੋ ਅਹੇਰਾ ਕੀਨੋ ਦਾਨ ਨਾਨਕ ਕੈ ਘਰ ਕੇਵਲ ਨਾਮ ਭੈਰੂ ਮਹੱਲਾ ਪੰਜਵਾਂ ਜੇ ਸੋ ਲੋਚ ਲੋਚ ਖਾਵਾਇਆ ਸਾਕਤ ਹਰ ਹਰ ਚੀਤ ਨਾ ਆਇਆ ਸੰਤ ਜਨਾ ਕੀ ਲਿਹੋ ਮਤੇ ਸਾਧ ਸੰਗ ਪਾਵੋ ਪਰਮ ਗਤੇ ਰਹਾਉ ਪਾਥਰ ਕਉ ਬਹੁ ਨੀਰ ਪਵਾਇਆ ਨਹ ਭੀਜੈ ਅਧਿਕ ਸੂਕਾਇਆ ਖੱਟ ਸ਼ਾਸਤਰ ਮੂਰਖੈ ਸੁਨਾਇਆ ਜੈਸੇ ਦਹ ਦਿਸ ਪਵਨ ਚੁਲਾਇਆ ਬਿਨ ਕਣ ਖਲਹਾਨ ਜੈਸੇ ਗਾਹਨ ਪਾਇਆ ਤਿਉ ਸਾਕਤ ਤੇ ਕੋ ਨਾ ਬਰਾਸਾਇਆ ਕਿਤ ਹੀ ਲਾਗਾ ਜਿਤ ਕੋ ਲਾਇਆ ਕਹੋ ਨਾਨਕ ਪ੍ਰਭ ਬਣਤ ਬਣਾਇਆ ਭੈਰੂ ਮਹੱਲਾ ਪੰਜਵਾਂ ਜੀਓ ਪ੍ਰਾਣ ਜਿਨ ਰਚਿਓ ਸਰੀਰ ਜਿਨਹ ਅਪਾਏ ਤਿਸ ਕਉ ਪੀਰ ਗੁਰ ਗੋਬਿੰਦ ਜੀ ਕੈ ਕਾਮ ਹਲਕ ਪਲਕ ਜਾ ਕੀ ਸਦ ਸ਼ਾਮ ਰਹਾਉ ਪ੍ਰਭ ਆਰਾਧਨ ਨਿਰਮਲ ਰੀਤ ਸਾਧ ਸੰਗ ਬਿਨਸੀ ਵਿਪਰੀਤ ਮੀਤ ਹੀਤ ਧਨ ਨਹਿ ਪਾਰਨਾ ਧਨ

ਨਾਨਕ ਦਾਸ ਇਹੋ ਕੀਆ ਵਿਚਾਰ, ਬਿਨ ਹਰ ਨਾਮ ਮਿਥਿਆ ਸਭ ਛਾਰ। ਭੈਰੋ ਮਹੱਲਾ ਪੰਜਵਾਂ, ਲੇਪ ਨਾ ਲਾਗੋ ਤਿਨ ਕਾ ਮੂਲ, ਦੁਸ਼ਟ ਬ੍ਰਾਹਮਣ ਮੂਲ।

ਆਪ ਧਿਆਇਆ, ਨਿਆਣਾ ਪਾਪੀ ਉਹ ਆਪ ਪਚਾਇਆ, ਪ੍ਰਭ ਮਾਤ ਪਿਤਾ ਆਪਣੇ ਦਾਸ ਕਾ ਰਖਵਾਲਾ, ਨਿੰਦਕ ਕਾ ਮਾਥਾ ਇਹਾਂ ਉਹਾਂ ਕਾਲਾ, ਜਨ ਨਾਨਕ ਕੀ ਪਰਮੇ

ਪੰਜਵਾਂ ਸਾਚ ਪਦਾਰਥ ਗੁਰਮੁਖ ਲਹੋ ਪ੍ਰਭ ਕਾ ਭਾਣਾ ਸਤ ਕਰ ਸਹੋ ਜੀਵਤ ਜੀਵਤ ਜੀਵਤ ਰਹੋ ਰਾਮ ਰਸਾਇਣ ਨਿਤ ਉਠ ਪੀਵੋ ਹਰ ਹਰ ਹਰ ਹਰ ਰਸਨਾ ਕਹੋ ਰਹਾਉ ਕਲ ਯੁਗ ਮਹਿ ਇਕ ਨਾਮ ਉਧਾਰ ਨਾਨਕ ਬੋਲੇ ਬ੍ਰਹਮ ਵਿਚਾਰ ਭੈਰੋ ਮਹੱਲਾ ਪੰਜਵਾਂ ਸਤਿਗੁਰ ਸੇਵ ਸਰਬ ਫਲ ਪਾਏ ਜਨਮ ਜਨਮ ਕੀ ਮੈਲ ਮਿਟਾਏ ਪਤਤ ਪਾਵਨ ਪ੍ਰਭ ਤੇਰੋ ਨਾਉ ਪੂਰਬ ਕਰਮ ਲਿਖੇ ਗੁਣ ਗਾਉ ਰਹਾਉ ਸਾਧੂ ਸੰਗ ਹੋਵੇ ਉਧਾਰ ਸੋਭਾ ਪਾਵੇ ਪ੍ਰਭ ਕੈ ਦੁਆਰ ਸਰਬ ਕਲਿਆਣ ਚਰਨ ਪ੍ਰਭ ਸੇਵਾ ਧੂਰ ਬਾਂਛ ਸਭ ਸੁਰ ਨਰ ਦੇਵਾ ਨਾਨਕ ਪਾਇਆ ਨਾਮ ਨਿਧਾਨ ਹਰ ਜਪ ਜਪ ਉਧਰਿਆ ਸਗਲ ਜਹਾਨ ਭੈਰੋ ਮਹੱਲਾ ਪੰਜਵਾਂ ਆਪਣੇ ਦਾਸ ਕਹੋ ਕੰਠ ਲਗਾਵੇ ਨਿੰਦਕ ਕਹੋ ਅਗਨ ਮਹਿ ਪਾਵੇ ਪਾਪੀ ਤੇ ਰਾਖੇ ਨਾਰਾਇਣ ਪਾਪੀ ਕੀ ਗਤ ਕਤ ਹੂ ਨਾਹੀ ਪਾਪੀ ਪਚਿਆ ਆਪ ਕਮਾਇਣ ਰਹਾਉ ਦਾਸ ਰਾਮ ਜੀਓ ਲਾਗੀ ਪ੍ਰੀਤ ਨਿੰਦਕ ਕੀ ਹੋਈ ਵਿਪਰੀਤ ਪਾਰ ਬ੍ਰਹਮ ਆਪਣਾ ਬਿਰਧ ਪ੍ਰਗਟਾਇਆ ਦੁਖੀ ਆਪਣਾ ਕੀਤਾ ਪਾਇਆ ਆਏ ਨਾ ਜਾਈ ਰਹਿਆ ਸਮਾਈ ਨਾਨਕ ਦਾਸ ਹਰ ਕੀ ਸਰਨਾਈ ਰਾਗ ਭੈਰੋ ਮਹੱਲਾ ਪੰਜਵਾਂ ਚੌਪਦੀ ਘਰ ਦੂਜਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਤਰ ਮੋਹਨ ਸਗਲ ਉਪਾਵਨ ਨਿਰੰਕਾਰ ਸੁਖਦਾਤਾ ਐਸਾ ਪ੍ਰਭ ਛੋੜ ਕਰਹਿ ਅਨ ਸੇਵਾ ਕਮਨ ਬਿਖਿਆ ਰਸ ਮਾਤਾ ਰੇ ਮਨ ਮੇਰੇ ਤੂੰ ਗੋਬਿੰਦ ਭਾਜ ਅਵਰ ਉਪਾਵ ਸਗਲ ਮੈਂ ਦੇਖੇ ਜੋ ਚਿਤ ਵੀ ਹੈ ਤਿਤ ਬਿਗਰਸ ਕਾਜ ਰਹਾਉ ਠਾਕੁਰ ਛੋੜ ਦਾਸੀ ਕੋ ਸਿਮਰਹਿ ਮਨਮੁਖ ਅੰਧ ਅਗਿਆਨਾ ਹਰ ਕੀ ਭਗਤ ਕਰਹਿ ਤਿਨ ਨਿੰਦਹਿ ਨਗੁਰੇ ਪਸ਼ੂ ਸਮਾਨਾ ਜਿਉ ਪਿੰਡ ਤਨ ਧਨ ਸਭ ਪ੍ਰਭ ਕਾ ਸਾਕਤ ਕਹਿਤੇ ਮੇਰਾ ਅਹਮ ਬੁੱਧ ਦੁਰਮਤ ਹੈ ਮੈਲੀ ਬਿਨ ਗੁਰ ਭਵ ਜਲ ਫੇਰਾ ਹੋਮ ਜਗ ਜਪ ਤਪ ਸਭ ਸੰਜਮ ਤਟ ਤੀਰਥ ਨਹੀਂ ਪਾਇਆ ਮਿਟਿਆ ਆਪ ਪਏ ਸਰਨਾਈ ਗੁਰਮੁਖ ਨਾਨਕ ਜਗਤ ਤਰਾਇਆ ਪਹਿਰੋ ਮਹੱਲਾ ਪੰਜਵਾਂ ਬਨ ਮਹਿ ਪੇਖਿਓ ਤ੍ਰਿਣ ਮਹਿ ਪੇਖਿਓ ਗ੍ਰਹਿ ਪੇਖਿਓ ਉਦਾਸਾਈ ਦੰਡ ਧਾਰ ਜਟ ਧਾਰੈ ਪੇਖਿਓ।

ਆਈ ਜਨ ਨਾਨਕ ਤਿਨ ਕਹਿ ਬਲ ਬਲ ਜਾਈਐ ਜਿਹ ਘਟ ਪ੍ਰਗਟੀ ਆਈ ਭੈਰੋ ਮਹੱਲਾ ਪੰਜਵਾਂ ਨਿਕਟ ਬੁਝੈ ਸੋ ਬੁਰਾ ਕਿਉਂ ਕਰੈ ਬਿਕ ਸੰਚੈ ਨਿਤ ਡਰਤਾ ਫਿਰੈ ਹੈ ਨਿਕਟੇ ਅਰ ਭੇਦ ਨਾ ਪਾਇਆ ਬਿਨ ਸਤਿਗੁਰ ਸਭ ਮੋਹੀ ਮਾਇਆ ਨੇੜੈ ਨੇੜੈ ਸਭ ਕੋ ਕਹੈ ਗੁਰਮੁਖ ਭੇਦ ਬਿਰਲਾ ਕੋ ਲਹੈ ਰਹਾਉ ਨਿਕਟ ਨ ਦੇਖੈ ਪਰ ਗ੍ਰਹਿ ਜਾਈ ਦਰਬ ਹਿਰੈ ਮਿਥਿਆ ਕਰ ਖਾਈ ਪੈਠ ਗੌਰੀ ਹਰ ਸੰਗ ਨਾ ਜਾਣਿਆ ਬਾਜ ਗੁਰੂ ਹੈ ਭਰਮ ਭੁਲਾਨਿਆ ਨਿਕਟ ਨ ਜਾਣੈ ਬੋਲੈ ਕੂੜ ਮਾਇਆ ਮੋਹਿ ਮੂਠਾ ਹੈ ਮੂੜ ਅੰਤਰ ਵਸਤਿ ਸੰਤਰ ਜਾਏ ਬਾਜ ਗੁਰੂ ਹੈ ਭਰਮ ਭੁਲਾਈ ਜਿਸ ਮਸਤਕ ਕਰਮ ਲਿਖਿਆ ਲਿਲਾਟ

ਸਦਾ ਸੁਖ ਹੋਏ, ਕਰ ਕਿਰਪਾ ਜਾ ਕੋ ਮਿਲੈ ਸੋਏ ਰਹਾਉ, ਜਾ ਕੇ ਕਰਤਬ ਲਖੇ ਨਾ ਜਾਹੇ, ਜਾ ਕਾ ਪ੍ਰਵਾਸਾ ਸਭ ਘਟ ਮਾਏ, ਪ੍ਰਗਟ ਭਇਆ ਸਾਧੂ ਕੈ ਸੰਗ, ਭਗਤ ਅਰਾਧਹਿ ਅਨ ਦਿਨ ਰੰਗ, ਦੇਂਦੇ ਤੋਟ ਨਹੀਂ ਭੰਡਾਰ, ਖਿਦ ਮਹਿ ਥਾਪਿਓ।

ਹਵਨਹਾਰ ਸੁਆਮੀ ਤਾਂ ਤੇ ਬਿਰਤਾ ਕੋਏ ਨਾ ਜਾਏ ਰਹਾਉ ਰੋਗੀ ਕਾ ਪ੍ਰਭ ਖੰਡੋਹ ਰੋਗ ਦੁਖੀਏ ਕਾ ਮਟਾਵੋ ਪ੍ਰਭ ਸੋਗ ਨਥਾਵੇ ਕਹੋ ਤੁਮ ਥਾਨ ਬੈਠਾਵੋ ਦਾਸ ਆਪਣੇ ਕਹੋ ਭਗਤੀ ਲਾਵੋ ਨਮਾਣੇ ਕੋ ਪ੍ਰਭ ਦੇ ਤੋ ਮਾਨ ਮੂੜ ਮੁਗਧ ਹੋਏ ਚਤਰ ਸੁਗਿਆਨ ਸਗਲ ਭਿਆਨ ਕਾ ਭਉ ਨਸੈ ਜਾਣੇ ਆਪਣੇ ਕਹਿ ਹਰ ਮਨ ਬਸੈ ਪਾਰ ਬ੍ਰਹਮ ਪ੍ਰਭ ਸੂਖ ਨਿਧਾਨ ਤਤ ਗਿਆਨ ਹਰਿ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਿਲੈ ਲਾਏ ਨਾਨਕ ਸਾਧੂ ਸੰਗ ਸਮਾਏ ਪੈਰੋ ਮਹੱਲਾ ਪੰਜਵਾਂ ਸੰਤ ਮੰਡਲ ਮਹਿ ਹਰ ਮਨ ਵਸੈ ਸੰਤ ਮੰਡਲ ਮਹਿ ਦੁਰਤ ਸਭ ਨਸੈ ਸੰਤ ਮੰਡਲ ਮਹਿ ਨਿਰਮਲ ਰੀਤ ਸੰਤ ਸੰਗ ਹੋਏ ਏਕ ਪ੍ਰੀਤ ਸੰਤ ਮੰਡਲ ਤਹਾ ਕਾ ਨਾਉ ਪਾਰ ਬ੍ਰਹਮ ਕੇਵਲ ਗੁਣ ਗਾਉ ਰਹਾਉ ਸੰਤ ਮੰਡਲ ਮਹਿ ਜਨਮ ਮਰਨ ਰਹਿ ਸੰਤ ਮੰਡਲ ਮਹਿ ਜਮ ਕਿਸ਼ੂ ਨਾ ਕਹਿ ਸੰਤ ਸੰਗ ਹੋਏ ਨਿਰਮਲ ਬਾਣੀ ਸੰਤ ਮੰਡਲ ਮਹਿ ਨਾਮ ਵਖਾਣੀ ਸੰਤ ਮੰਡਲ ਕਾ ਨਿਹ ਚਲ ਆਸਨ ਸੰਤ ਮੰਡਲ ਮਹਿ ਪਾਪ ਬਨਾਸਨ ਸੰਤ ਮੰਡਲ ਮਹਿ ਨਿਰਮਲ ਕਥਾ ਸੰਤ ਸੰਗ ਹਉ ਮੈਂ ਦੁਖ ਨਸਾ ਸੰਤ ਮੰਡਲ ਕਾ ਨਹੀਂ ਬਨਾਸ ਸੰਤ ਮੰਡਲ ਮਹਿ ਹਰ ਗੁਣ ਤਾਸ ਸੰਤ ਮੰਡਲ ਠਾਕੁਰ ਬਿਸਰਾਮ ਨਾਨਕ ਓਤ ਪੋਤ ਭਗਵਾਨ ਭੈਰੋ ਮਹੱਲਾ ਪੰਜਵਾਂ ਰੋਗ ਕਵਨ ਜਾਂ ਰਾਖੈ ਆਪ ਤਿਸ ਜਨ ਹੋਏ ਨਾ ਦੁਖ ਸੰਤਾਪ ਜਿਸ ਉਪਰ ਪ੍ਰਭ ਕਿਰਪਾ ਕਰੈ ਤਿਸ ਉਪਰ ਤੇ ਕਾਲ ਪਰ ਹਰੈ ਸਦਾ ਸਖਾਈ ਹਰ ਹਰ ਨਾਮ ਜਿਸ ਕੀਤ ਆਵੈ ਤਿਸ ਸਦਾ ਸੁਖ ਹੋਵੈ ਨਿਕਟ ਨ ਆਵੈ ਤਾਂ ਕਹਿ ਜਾਮ ਰਹਾਉ ਜਬ ਇਹੋ ਨਾ ਸੋ ਤਬ ਕਿਨਹਿ ਉਪਾਇਆ ਕਵਨ ਮੂਲ ਤੇ ਕਿਆ ਪ੍ਰਗਟਾਇਆ ਆਪਹਿ ਮਾਰ ਆਪ ਜਿਵਾਲੈ ਆਪਣੇ ਭਗਤ ਕਉ ਸਦਾ ਪ੍ਰਤਪਾਲੈ ਸਭ ਕਿਛ ਜਾਣ ਹੋ ਤਿਸ ਕੈ ਹਾਥ ਪ੍ਰਭ ਮੇਰੋ ਅਨਾਥ ਕੋ ਨਾਥ ਦੁਖ ਭੰਜਣ ਤਾਕਾ ਹੈ ਨਾਉ ਸੁਖ ਪਾਵੈ ਹੈ ਤਿਸ ਕੇ ਗੁਣ ਗਾਉ ਸੁਣ ਸੁਆਮੀ ਸੰਤਨ ਅਰਦਾਸ ਜਿਉ ਪ੍ਰਾਣ ਧਨ ਤੁਮਰੈ ਪਾਸ ਇਹੋ ਜਗ ਤੇਰਾ ਸਭ ਤੁਜੈ ਧਿਆਏ

ਭੇਦ ਆਪੇ ਘਟ ਘਟ ਜਾਣੈ ਭੇਦ ਜੋਤ ਸਰੂਪ ਜਾਤੀ ਸਭ ਵੱਥ ਕਰਨ ਕਾਰਨ ਪੂਰਨ ਸਮਰੱਥ ਪ੍ਰਭ ਕੀ ਓਟ ਗਹੁ ਮਨ ਮੇਰੇ ਚਰਨ ਕਮਲ ਗੁਰਮੁਖ ਆਰਾਧੋ ਦੁਸ਼ਮਣ

ਭੇਟੈ ਵਡਭਾਗੀ ਨਾਨਕ ਤਿਨ ਕਹਿ ਸਦ ਕੁਰਬਾਨ ਭੈਰੋ ਮਹੱਲਾ ਪੰਜਵਾਂ ਪੰਚ ਮਜਮੀ ਜੋ ਪੰਚਨ ਰਾਖੈ ਮਿਥਿਆ ਰਸਨਾ ਨਿਤ ਉਠ ਭਾਖੈ ਚੱਕਰ ਬਣਾਏ ਕਰੈ ਪਾਖੰਡ ਚੁਰ ਚੁਰ ਪਚੈ ਜੈਸੇ ਤ੍ਰਿਆਰੰਡ ਹਰ ਕੇ ਨਾਮ ਬਿਨਾ ਸਭ ਝੂਠ।

ਤਨ ਨਹੀਂ ਭੰਗ ਭੈਰੋ ਮਹੱਲਾ ਪੰਜਵਾਂ ਨਿੰਦਕ ਕੋ ਫਿਟਕੇ ਸੰਸਾਰ ਨਿੰਦਕ ਕਾ ਝੂਠਾ ਵਿਵਹਾਰ ਨਿੰਦਕ ਕਾ ਮੈਲਾ ਆਚਾਰ ਦਾਸ ਆਪਣੇ ਕੋ ਰਾਖਨਹਾਰ ਨਿੰਦਕ ਮੁਆ ਨਿੰਦਕ ਕੈ ਨਾਲ ਪਾਰ ਬ੍ਰਹਮ ਪਰਮੇਸ਼ਰ ਜਨ ਰਾਖੇ ਨਿੰਦਕ ਕੈ ਸਿਰ ਕੜਕੇ ਉਹ ਕਾਲ ਰਹਾਉ ਨਿੰਦਕ ਕਾ ਕਹਿਆ ਕੋਈ ਨਾ ਮਾਨੈ ਨਿੰਦਕ ਝੂਠ ਬੋਲ ਪਛਤਾਨੇ ਹਾਥ ਪਛੋਰ ਹੈ ਸਿਰ ਧਰਨ ਲਗਾਹੇ ਨਿੰਦਕ ਕੋ ਦਈ ਛੋਡੈ ਨਾਹੀ ਹਰ ਕਾ ਦਾਸ ਕਿਸ ਬੁਰਾ ਨਾ ਮੰਗੈ।

ਕਾਰਨਿਓਆ ਸਤਿਗੁਰ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸਤ ਮਨ ਤਨ ਅੰਤਰ ਪ੍ਰਭੂ ਧਿਆਇਆ ਗੁਰ ਪੂਰੇ ਡਰ ਸਗਲ ਚੁਕਾਇਆ ਸਭ ਤੇ ਵੱਡ ਸਮਰੱਥ ਗੁਰਦੇਵ ਸਭ ਸੁਖ ਪਾਈ ਤਿਸ ਕੀ ਸੇਵ ਰਹਾਉ ਜਾ ਕਾ ਕੀਆ ਸਭ ਕਿਛ ਹੋਏ ਤਿਸ ਕਾ

ਕਾਲੇ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰਤਪਾਲ ਪ੍ਰਭ ਕਿਰਪਾਲ ਕਮਨ ਗੁਣ ਗੁਣੀ ਅਨਕ ਰੰਗ ਬਹੁਤ ਰੰਗ ਸਰਬ ਕੋ ਧਨੀ ਰਹਾਉ ਅਨਕ ਗਿਆਨ ਅਨਕ ਧਿਆਨ ਅਨਕ ਜਾਪ ਜਾਪ ਤਾਪ ਅਨਕ ਗੁਣਤ ਧੁਨਤ ਲਲਿਤ ਅਨਕ ਧਾਰ ਮੁਨੀ ਅਨਕ ਨਾਦ ਅਨਕ ਬਾਜ ਨਿਮਖ ਨਿਮਖ ਅਨਕ ਸਵਾਦ ਅਨਕ ਦੋਖ ਅਨਕ ਰੋਗ ਮਿਟਹਿ ਜਸ ਸੁਨੀ ਨਾਨਕ ਸੇਵ ਅਪਾਰ ਦੇਵ ਤਟਹਿ ਖਟਹਿ ਬਰਤ ਪੂਜਾ ਗਮਨ ਭਵਨ ਜਾਤਰ ਕਰਨ ਸਗਲ ਫਲ ਪੁਨੀ ਭੈਰੋ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਤਮ ਮਹਿ ਰਾਮ ਰਾਮ ਮਹਿ ਆਤਮ ਚੀਨਸ ਗੁਰ ਬੀਚਾਰਾ ਅੰਮ੍ਰਿਤ ਬਾਣੀ ਸ਼ਬਦ ਪਛਾਣੀ ਦੁਖ ਕਾਟੈ ਹੋ ਮਾਰਾ ਨਾਨਕ ਹਉ ਮੈ ਰੋਗ ਬੁਰੇ ਜਹ ਦੇਖਾਂ ਤਹ ਏਕਾ ਬੇਦਨ ਆਪੇ ਬਖਸ਼ੈ ਸ਼ਬਦ ਧੁਰੇ ਰਹਾਉ ਆਪੇ ਪਰਖੇ ਪਰਖਣ ਹਾਰੈ ਬਹੁਰ ਸੁਲਾਕ ਨਾ ਹੋਈ ਜਿਨਕੋ ਨਦਰ ਭਈ ਗੁਰ ਮੇਲੇ ਪ੍ਰਭ ਭਾਣਾ ਸੱਚ ਸੋਈ ਪੌਣ ਪਾਣੀ ਬੈ ਸੰਤਰ ਰੋਗੀ ਰੋਗੀ ਧਰਤ ਸਭੋਗੀ ਮਾਤ ਪਿਤਾ ਮਾਇਆ ਦੇਹ ਸੇ ਰੋਗੀ ਰੋਗੀ ਕੁਟੰਬ ਸੰਜੋਗੀ ਰੋਗੀ ਬ੍ਰਹਮਾ ਵਿਸ਼ਨੁ ਸੁਰਦਰਾ ਰੋਗੀ ਸਗਲ ਸੰਸਾਰਾ ਹਰ ਪਦ ਚੀਨ ਭਏ ਸੇ ਮੁਕਤੇ ਗੁਰ ਕਾ ਸ਼ਬਦ ਵਿਚਾਰਾ ਰੋਗੀ ਸਾਤ ਸਮੁੰਦ ਸ ਨਦੀਆਂ ਖੰਡ ਪਤਾਲ ਸੇ ਰੋਗ ਭਰੇ ਹਰ ਕੇ ਲੋਕ ਸੇ ਸਾਚ ਸੁਹੇਲੇ ਸਰਬੀ ਥਾਈ ਨਦਰ ਕਰੇ ਰੋਗੀ ਖਟ ਦਰਸ਼ਨ ਭੇਖ ਧਾਰੀ ਨਾਨਾ ਹਠੀ ਅਨੇਕਾ ਬੇਦਕ ਤੇਵ ਕਰਹਿ ਕਹਿ ਬਪਰੀ ਨਹ ਬੂਝਹਿ ਇਕ ਏਕਾ ਮਿਠਰਾ ਸਖਾਏ ਸੋ ਰੋਗ ਭਰੀਜੈ ਕੰਦ ਮੂਲ ਸੁਖ ਨਾਹੀ ਨਾਮ ਵਸਾਰ ਚੱਲਹਿ ਅਨ ਮਾਰਗ ਅੰਤ ਕਾਲ ਪਛਤਾਹੀ ਤੀਰਥ ਭਰਮੈ ਰੋਗ ਨਾ ਛੂਟਸ ਪੜਿਆ ਬਾਦ ਵਿਵਾਦ ਭਇਆ ਦੁਬਦਾ ਰੋਗ ਸੋ ਅਧਿਕ ਵਡੇਰਾ ਮਾਇਆ ਕਾ ਮੁਹਤਾਜ ਭਇਆ ਗੁਰਮੁਖ ਸਾਚਾ ਸ਼ਬਦ ਸਲਾਹੈ ਮਨ ਸਾਚਾ ਤਿਸ ਰੋਗ ਗਇਆ ਨਾਨਕ ਹਰ ਜਨ ਅਨ ਦਿਨ ਨਿਰਮਲ ਜਿਨ ਕਉ ਕਰਮ ਨਿਸ਼ਾਨ ਪਇਆ ਭੈਰੋ ਮਹੱਲਾ ਤੀਜਾ ਘਰ ਦੂਜਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਤਿਨ ਕਰਤਾ ਇਕ ਚਲਤੇ ਉਪਾਇਆ ਅਨਹਦ ਬਾਣੀ ਸ਼ਬਦ ਸੁਣਾਇਆ ਮਨਮੁਖ ਫੂਲੇ ਗੁਰਮੁਖ ਬੁਝਾਇਆ ਕਾਰਨ ਕਰਤਾ ਕਰਦਾ ਆਇਆ।

ਪੜਨ ਪਠਾਇਆ ਲੈ ਪਾਤੀ ਪਾਂਦੇ ਕਹਿ ਆਇਆ ਨਾਮ ਬਿਨਾ ਨਹਿ ਪੜੋ ਅਚਾਰ ਮੇਰੀ ਪਟਿਆ ਲਿਖਦੇ ਹੋ ਗੋਬਿੰਦ ਮਰਾਰ ਪੁੱਤਰ ਪ੍ਰਹਿਲਾਦ ਸਿਉ ਕਹਿਆ ਮਾਏ ਪਰਵਿਰਤ ਨਾ ਪੜੋ ਰਹੀ ਸਮਝਾਏ।

ਆਇਆ ਭਗਤਾਂ ਮਨ ਆਨੰਦ ਵੱਜੀ ਵਧਾਈ ਆਪਣੇ ਸੇਵਕ ਕਉ ਦੇ ਵਡਿਆਈ ਜੰਮਣ ਮਰਨਾ ਮੋਹ ਉਪਾਇਆ ਆਵਣ ਜਾਣਾ ਕਰਤੈ ਲਿਖ ਪਾਇਆ।

ਕੀ ਸਿਹ ਜਾਏ ਕੋਟ ਅਪਾਰ ਜਨਾ ਤੇਰੇ ਅੰਗ ਕੋਟ ਭਗਤ ਬਸਤ ਹਰ ਸੰਗ ਕੋਟ ਛਤਰਪਤ ਕਰਤ ਨਮਸਕਾਰ ਕੋਟ

ਸੋ ਦੇਹੀ ਪਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਏਹੀ ਲਾਹੋ ਰਹਾਓ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗ੍ਰਸੀ ਨਹੀਂ ਕਾਇਆ ਜਬ ਲਗ ਬਿਕਲ ਭਈ ਨਹੀਂ ਬਾਣੀ ਭਜ ਲੇਹ ਰੇ ਮਨ ਸਾਰਿੰਗ ਪਾਣੀ ਅਬ ਨਾ ਭਜਸ ਭਜਸ ਕਬ ਭਾਈ ਆਵੈ ਅੰਤ ਨਾ ਭਜਿਆ।

ਤੇ ਮਿਟ ਜਾਏ ਤਬ ਪ੍ਰਭ ਕਾਜ ਸਵਾ ਰਹਿ ਆਈ ਐਸਾ ਗਿਆਨ ਵਿਚਾਰ ਮਨਾ ਹਰ ਕੀ ਨਾ ਸਿਮਰਹੋ ਦੁਖ ਭੰਜਨਾ ਰਹਾਉ ਜਬ ਲਗ ਸਿੰਘ ਰਹਿ ਬਨ ਮਾਹੀ

ਤੇ ਛਲੀ ਸਹਿਸ ਕੋਟ ਬਹੁ ਕਹਿਤ ਪੁਰਾਣ ਦੁਰਯੋਧਨ ਕਾ ਮਥਿਆ ਮਾਨ ਕੰਦਰਪ ਕੋਟ ਜਾਂ ਕੈ ਲਵੈ ਨਾ ਧਰਹਿ ਅੰਤਰ ਅੰਤਰ ਮਨਸਾ ਹਰਹਿ।

ਤਾਂ ਪਰ ਹਰੀ ਤਾਂ ਕੈ ਨਿਕਟ ਬਸੈ ਨਰ ਹਰੀ ਜੋ ਨਾ ਭਜੰਤੇ ਨਾਰਾਇਣਾ ਤਿਨਕਾ ਮੈਂ ਨਾ ਕਰੋ ਦਰਸਨਾ ਰਹਾਉ ਜਿਨ ਕੈ ਭੀਤਰ ਹੈ ਅੰਤਰਾ ਜੈਸੇ ਪਾਸ ਤੈਸੇ ਹੋਏ ਨਰਾ ਪ੍ਰਣਵਤ ਨਾਮ ਦਿਓ ਨਾ ਕਹਿ ਬਿਨਾ ਨਾ ਸੋ ਹੈ 32 ਲੱਖਣਾ।

ਬਜਾਈ। ਉਸਤਤ ਨਿੰਦਾ ਕਰੈ ਨਰ ਕੋਈ, ਨਾਮੇ ਸ੍ਰੀ ਰੰਗ ਭੇਟਲ ਸੋਈ। ਕਬਹੂ ਖੀਰ ਖਾਣ ਕੀ ਹੋ ਨਾ ਭਾਵੈ, ਕਬਹੂ ਘਰ ਘਰ ਟੂਕ ਮਗਾਵੈ। ਕਬਹੂ ਕੂਰਨ ਚਨੇ ਬਿਨਾਵੈ, ਜਿਉ ਰਾਮ ਰਾਖੈ ਤਿਉ ਰਹੀਐ ਰੇ ਭਾਈ। ਹਰ ਕੀ ਮਹਿਮਾ ਕਿਛ ਕਥਨ ਨਾ।

ਉਹ ਸਹਿਜ ਨਿਕਸਾਈ ਜੋ ਗੁਰਦੇਵ ਤਾਂ ਅੱਠ ਸੱਠ ਨਹਾਇਆ ਜੋ ਗੁਰਦੇਵ ਤਨ ਚੱਕਰ ਲਗਾਇਆ ਜੋ ਗੁਰਦੇਵ ਤਾਂ ਦਵਾਦਸ ਸੇਵਾ ਜੋ ਗੁਰਦੇਵ ਸਬੈ ਬੇਖ ਮੇਵਾ ਜੋ ਗੁਰਦੇਵ ਤਾਂ ਸੰਸਾਰ ਟੂਟੈ ਜੋ ਗੁਰਦੇਵ ਤਾਂ ਜਮ ਕੇ ਛੂਟੈ ਜੋ ਗੁਰਦੇਵ ਤਾਂ ਭੋਜਨ ਤਰੈ ਜੋ ਗੁਰਦੇਵ ਤਾਂ ਜਨਮ ਨਾ ਮਰੈ ਜੋ ਗੁਰਦੇਵ ਅੱਠ ਦਸ ਵਿਵਹਾਰ ਜੋ ਗੁਰਦੇਵ ਅਠਾਰਹ ਭਾਰ ਬਿਨ ਗੁਰਦੇਵ ਅਵਰ ਨਹੀਂ ਜਾਈ ਨਾਮ ਦੇਵ ਗੁਰ ਕੀ ਸਰਨਾਈ ਭੈਰੋ ਬਾਣੀ ਰਵਿਦਾਸ ਜੀਓ ਕੀ ਘਰ ਦੂਜਾ

ਪਹਿਲਾ ਹੋਏ ਤੀਰਥ ਭਵੈ ਦਸੰਤਰ ਲੋਏ ਨਾਨਕ ਮਿਲਿਆ ਸਤਗੁਰ ਸੰਗ ਤਉ ਭਵਜਲ ਕੇ ਤੂਤ ਸੰਬੰਧ ਬਸੰਤ ਮਹੱਲਾ ਪਹਿਲਾ ਸਗਲ ਭਵਨ।

ਤਜ ਦੂਜਾ ਪਹਾਉ ਜਨ ਨਾਨਕ ਹਰ ਗੁਰ ਗੁਰ ਮਲਾਉ ਬਸੰਤ ਮਹੱਲਾ ਪਹਿਲਾ ਮੇਰੀ ਸਖੀ ਸਹੇਲੀ ਸੁਣੋ ਭਾਏ ਮੇਰਾ ਫਿਰ ਰਿਸਾਲੂ ਸੰਗ ਸਾਏ ਉਹ ਅਲੱਖ ਨਾ ਲਖੀਐ ਕਹੋ ਕਾਏ ਗੁਰ ਸੰਗ ਦਿਖਾਇਓ ਰਾਮ ਰਾਏ ਮਿਲ ਸਖੀ ਸਹੇਲੀ ਹਰ ਗੁਣ ਬਣੀ ਹਰ ਪ੍ਰਭ ਸੰਗ ਖੇਲਹਿ ਵਰ ਕਾਮਨ ਗੁਰਮੁਖ ਖੋਜਤ ਮਨ ਮਨੇ ਰਹਾਉ ਮਨ ਮੁਖੀ ਦੁਆਗਣ ਨਾਹੀ ਭਿਉ ਉਹ ਘਟ ਘਟ ਰਾਵੈ ਸਰਬ ਪਰੇਉ ਗੁਰਮੁਖ ਫਿਰ ਕੀਨੈ ਸੰਗ ਦੇਉ ਗੁਰਨਾਮ ਦਰੜਾਇਆ ਜਪ ਜਪੇਉ ਬਿਨ ਗੁਰ ਭਗਤ ਨਾ ਭਾਉ ਹੋਏ ਬਿਨ ਗੁਰ ਸੰਤ ਨਾ ਸੰਗ ਦੇ ਬਿਨ ਗੁਰ ਅੰਦਲੇ ਧੰਦ ਰੋਏ ਮਨ ਗੁਰਮੁਖ ਨਿਰਮਲ ਮਲ ਸ਼ਬਦ ਖੋਏ ਗੁਰਮਨ ਮਾਰਿਉ ਕਰ ਸੰਯੋਗ ਹੈਨ ਸਰਾਵੇ ਭਗਤ ਜੋਗ ਗੁਰ ਸੰਤ ਸਭਾ ਦੁਖ ਮਿਟੈ ਰੋਗ ਜਨ ਨਾਨਕ ਹਰ ਵਰ ਸਹਿਜ ਜੋਗ ਬਸੰਤ ਮਹੱਲਾ ਪਹਿਲਾ ਆਪੇ ਕੁਦਰਤ ਕਰੇ ਸਾਜ ਸੱਚ ਆਪ ਨਵੇੜੇ ਰਾਜ ਰਾਜ ਗੁਰਮਤਿ

ਪਹਿਲਾ ਬਸੰਤ ਹੰਡੋਲ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਲ ਗ੍ਰਾਮ ਬਿਪ ਪੂਜ ਮਨਾਵਹੁ ਸੁਕ੍ਰਿਤ ਤੁਲਸੀ ਮਾਲਾ ਰਾਮ ਨਾਮ ਜਪ ਬੇੜਾ ਬੰਦ ਹੋ ਦਇਆ ਕਰਹੁ ਦਇਆਲਾ ਕਾਹੇ ਕਲਰਾ ਸਿੰਚੁ ਹੋ ਜਨਮ ਗਵਾਵਹੁ ਕਾਚੀ ਤਹਿਗ ਦਵਾਲ ਕਾਹੇ ਗਚ ਲਾਵਹੁ ਰਹਾਉ ਕਰ ਹਰਹਤ ਮਾਲ ਟਿੰਡ ਪਰੋਵਹੁ ਤਿਸ ਭੀਤਰ ਮਨ ਜੋਵਹੁ

ਆਲਾ ਬਸੰਤ ਮਹੱਲਾ ਪਹਿਲਾ ਖਿੰਡੋਲ ਸਹੁਰੜੀ ਵਸ ਸਭ ਕਿਸ ਸਾਂਝੀ ਪੇਵ ਕੜੈ ਧਨ ਵੱਖੇ ਆਪ ਕਚੱਜੀ ਦੋਸ਼ ਨਾ ਦੇਉ ਜਾਣਾ ਨਾਹੀ ਰੱਖੇ ਮੇਰੇ ਸਾਹਿਬਾ ਹਉ ਆਪੇ ਪਰਮ ਭਲਾਣੀ ਅੱਖਰ ਲਿਖੇ ਸੇਈ ਗਾਵਾਂ ਅਵਰ ਨਾ ਜਾਣਾ ਬਾਣੀ ਰਹਾਉ ਕੱਢ ਕਸੀਦਾ ਪਹਿਰਹਿ ਚੋਲੀ ਤਾਂ ਤੁਮ ਜਾੜੋ ਨਾਰੀ ਜੇ ਕਰ ਰੱਖੈ ਬੁਰਾ ਨਾ ਚੱਖੈ ਹੋਵੈ ਕੰਤ ਪਿਆਰੀ ਜੇ ਤੂੰ ਪੜਿਆ ਪੰਡਤ ਬੀਨਾ ਦੋਏ ਅੱਖਰ ਦੋਏ ਨਾਵਾਂ ਪ੍ਰਣਵਤ ਨਾਨਕ ਏਕ ਲੰਘਾਏ ਜੇ ਕਰ ਸੱਚ ਸਮਾਵਾਂ ਬਸੰਤ ਹਿੰਡੋਲ ਮਹੱਲਾ ਪਹਿਲਾ ਰਾਜਾ ਬਾਲਕ ਨਗਰੀ ਕਾਚੀ।

ਕਿਹੋ ਮਨ ਮੌਲਿਆ ਹਰ ਗੁਣ ਦਾਤਾ ਨਾਮ ਵਖਾਣੈ ਰਹਾਉ ਭਗਵੈ ਵੇਸ ਭ੍ਰਮ ਮੁਕਤ ਨਾ ਹੋਏ ਬਹੁ ਸੰਜਮ ਸ਼ਾਂਤ ਨਾ ਪਾਵੈ ਕੋਈ ਗੁਰਮਤ ਨਾਮ ਪ੍ਰਾਪਤ ਹੋਏ ਵਡ ਭਾਗੀ ਹਰ ਪਾਵੈ ਸੋਏ।

ਬਣ ਹਾਰਾ ਬਸੰਤ ਮਹੱਲਾ ਤੀਜਾ ਇੱਕ ਤੁਕੇ ਤੇਰਾ ਕੀਆ ਕਿਰਮ ਜੰਤ ਦੇਹੇ ਤਾਂ ਜਾਪੀ ਆਦਿ ਅੰਤ ਗੁਣ ਆਖ ਵਿਚਾਰੀ ਮੇਰੀ ਮਾਏ

ਹੋਏ ਬਸੰਤ ਮਹੱਲਾ ਤੀਜਾ ਸਭ ਜੁਗ ਤੇਰੇ ਕੀਤੇ ਹੋਏ ਸਤਿਗੁਰ ਭੇਟੈ ਮਤ ਬੁੱਧ ਹੋਏ ਹਰ ਜੀਉ ਆਪੇ ਲਹੁ ਮਲਾਏ ਗੁਰ ਕੈ ਸ਼ਬਦ ਸਚ ਨਾਮ ਸਮਾਏ ਰਹਾਉ ਮਨ ਬਸੰਤ ਹਰੇ ਸਭ ਲੋਏ ਫਲਹਿ ਫੁਲਿਯਹਿ ਰਾਮ ਨਾਮ ਸੁਖ ਹੋਏ ਸਦਾ ਬਸੰਤ ਗੁਰ ਸ਼ਬਦ ਵਿਚਾਰੇ ਰਾਮ ਨਾਮ ਰਾਖੈ ਉਰ ਧਾਰੇ ਮਨ ਬਸੰਤ ਤਨ ਮਨ ਹਰਿਆ ਹੋਏ ਨਾਨਕ ਇਹੋ ਤਨ ਬਿਰਖ ਰਾਮ ਨਾਮ ਫਲ ਪਾਏ ਸੋਏ ਬਸੰਤ ਮਹੱਲਾ ਤੀਜਾ ਤਿਨ ਬਸੰਤ ਜੋ ਹਰ ਗੁਣ ਗਾਏ ਪੂਰੈ ਭਾਗ ਹਰ ਭਗਤ ਕਰਾਏ ਇਸ ਮਨ ਕੋ ਬਸੰਤ ਕੀ ਲੱਗੈ ਨਾ ਸੋਏ ਇਹੋ ਮਨ ਜਲਿਆ ਦੂਜੈ ਦੋਏ ਰਹਾਉ ਇਹੋ ਮਨ ਧੰਦੈ ਬਾਂਧਾ ਕਾਰ ਕਮਾਏ ਮਾਇਆ ਮੂਠਾ ਸਦਾ ਬਿਨ ਲਾਏ ਇਹੋ ਮਨ ਛੂਟੈ ਜਾਂ ਸਤਿਗੁਰ ਭੇਟੈ ਜਮ ਕਾਲ ਕੀ ਫਿਰ ਆਵੈ ਨਾ ਫੇਟੈ ਇਹੋ ਮਨ ਛੂਟਾ ਗੁਰ ਲੀਆ ਛਡਾਏ ਨਾਨਕ ਮਾਇਆ ਮੋਹ ਸ਼ਬਦ ਜਲਾਏ ਬਸੰਤ ਮਹੱਲਾ ਤੀਜਾ ਬਸੰਤ ਚੜਿਆ ਫੂਲੀ ਬਨਰਾਏ ਇਹ ਜੀ ਜੰਤ ਫੂਲਹਿ ਹਰ ਚਿਤ ਲਾਏ ਇਨ ਬਿਦ ਇਹੋ ਮਨ ਹਰਿਆ ਹੋਏ ਹਰ ਹਰ ਨਾਮ ਜਪੈ ਦਿਨ ਰਾਤੀ ਗੁਰਮੁਖ ਹਉ ਮੈਂ ਕੱਢੈ ਧੋਏ ਰਹਾਉ ਸਤਿਗੁਰ ਬਾਣੀ ਸ਼ਬਦ ਸੁਣਾਏ ਇਹੋ ਜਗ ਹਰਿਆ ਸਤਿਗੁਰ ਪਾਏ ਫਲ ਫੂਲ ਲਾਗੇ ਜਾਂ ਆਪੇ ਲਾਏ ਮੂਲ ਲੱਗੈ ਤਾਂ ਸਤਿਗੁਰ ਪਾਏ ਆਪ ਬਸੰਤ ਜਗਤ ਸਭ ਵਾਰੀ ਨਾਨਕ ਪੂਰੈ ਭਾਗ ਭਗਤ ਨਿਰਾਲੀ ਬਸੰਤ

ਵਾਰਿਆ ਪਹਾਈ, ਗੁਰ ਸ਼ਬਦ ਵਿਟੋ ਬਲ ਜਾਈ, ਗੁਰ ਸਲਾਹੀ ਸਦਾ ਆਪਣਾ ਭਾਈ, ਗੁਰ ਚਰਨੀ ਚਿਤ ਲਾਈ, ਮੇਰੇ ਮਨ ਰਾਮ ਨਾਮ ਚਿਤ ਲਾਈ, ਮਨ ਤਨ ਤੇਰਾ ਹਰਿਆ ਹੋਵੇ, ਇਕ ਹਰ ਨਾਮਾ ਫਲ ਪਾਏ ਰਹਾਉ, ਗੁਰ ਰਾਖੇ ਸੇ ਉਭਰੇ ਭਾਈ, ਹਰ ਰਸ ਅੰਮ੍ਰਿਤ ਪਿਆਈ, ਵਿਚੋ ਹੋ ਮੈਂ ਦੁਖ ਉੱਠ ਗਿਆ ਭਾਈ, ਸੁਖ ਬੁੱਠਾ ਮਨ ਆਈ, ਤੁਰੇ ਆਪੇ ਜਿਨ੍ਹਾਂ ਨੂੰ ਬਖਸ਼ਿਓ ਨੂੰ ਭਾਈ, ਸ਼ਬਦੇ ਲਯਨ ਮਲਾਈ, ਧੂੜ ਤਿੰਨਾ ਕੀ ਅਕੁਲੀਐ ਭਾਈ, ਸਤ ਸੰਗਤ ਮੇਲ ਮਲਾਈ, ਆਪ ਕਰਾਏ ਕਰੇ ਆਪ ਭਾਈ, ਜਿਨ ਹਰਿਆ ਕੀਆ ਸਭ ਕੋਏ, ਨਾਨਕ ਮਨ ਤਨ ਸੁਖ ਸਦ ਵਸੈ ਭਾਈ, ਸ਼ਬਦ ਮਲਾਵਾ ਹੋਏ, ਰਾਗ ਬਸੰਤ ਮਹੱਲਾ ਚੌਥਾ, ਘਰ ਪਹਿਲਾ ਇਕ ਤੁਕੇ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਜਿਉ ਪਸਰੀ ਸੂਰਜ ਕਿਰਨ ਜੋਤ, ਤਿਉ ਘਟ ਘਟ ਰਮਈਆ ਓਤ ਪੋਤ, ਏਕੋ ਹਰ ਰਵਿਆ ਸਰਬ ਥਾਈ, ਗੁਰ ਸ਼ਬਦੀ ਮਿਲੀਐ ਮੇਰੀ ਮਾਏ ਰਹਾਉ, ਘਟ ਘਟ ਅੰਤਰ ਏਕੋ ਹਰ ਸੋਏ, ਗੁਰ ਮਿਲਿਆ ਇਕ ਪ੍ਰਗਟ ਹੋਏ, ਏਕੋ ਏਕ ਰਹਿਆ ਭਰਪੂਰ, ਸਾਖਤ ਨਰ ਲੋਭੀ ਜਾਣੈ ਦੂਰ, ਏਕੋ ਏਕ ਵਰਤੈ ਹਰ ਲੋਏ, ਨਾਨਕ ਹਰ ਏਕੋ ਕਰੇ ਸੋ ਹੋਏ, ਬਸੰਤ ਮਹੱਲਾ ਚੌਥਾ, ਰਹਿਣ ਦਿਨਸ ਦੁਏ ਸੱਦੇ ਪਏ, ਮਨ ਹਰ ਸਿਮਰਹੋ ਅੰਤ ਸਦਾ ਰੱਖ ਲਏ, ਹਰ ਹਰ ਚੇਤ ਸਦਾ ਮਨ ਮੇਰੇ, ਸਭ ਆਲਸ ਦੁਖ ਭੰਜ ਪ੍ਰਭ ਪਾਇਆ, ਗੁਰਮਤਿ ਗਾਵੋ ਗੁਣ ਪ੍ਰਭ ਕੇਰੇ ਰਹਾਉ, ਮਨਮੁਖ ਫਿਰ ਫਿਰ ਹਉ ਮੈਂ ਮੋਏ, ਕਾਲ ਦੈਂਤ ਸੰਘਾਰੇ ਜੰਪੁਰ ਗਏ, ਗੁਰਮੁਖ ਹਰ ਹਰ ਹਰ ਲਿਵ ਲਾਗੇ, ਜਨਮ ਮਰਨ ਦੋ ਦੁਖ ਭਾਗੇ, ਭਗਤ ਜਨਾ ਕੋ ਹਰ ਕਿਰਪਾ ਧਾਰੀ, ਗੁਰੂ ਨਾਨਕ ਤੁੱਠਾ ਮਿਲਿਆ ਬਨਵਾਰੀ, ਬਸੰਤ ਹੰਡੋਲ ਮਹੱਲਾ ਚੌਥਾ, ਘਰ ਦੂਜਾ ਇਕ ਓਅੰਕਾਰ ਸਤਿਗੁਰ ਪ੍ਰਸਾਦ, ਰਾਮ ਨਾਮ ਰਤਨ ਕੋਠੜੀ, ਗੜ ਮੰਦਰ ਏਕ ਲੁਕਾਨੀ, ਸਤਿਗੁਰ ਮਿਲੈ ਤਾਂ ਖੋਜੀਐ,

ਸਿੱਖ ਆਨੰਦ ਤਿਉ ਹਰ ਜਨ ਜੀਵਹਿ ਜਪ ਗੋਬਿੰਦ ਸਿੰਘ ਰੁਚੈ ਸਦ ਭੋਜਨ ਮਾਸ ਰਾਣ ਦੇਖ ਸੂਰੇ ਚਿਤ ਉਲਾਸ ਕਿਰਪਨ ਕਉ ਅਤ ਧਨ ਪਿਆਰ ਹਰ ਜਨ ਕਉ ਹਰ ਹਰ ਆਧਾਰ ਸਰਬ ਰੰਗ ਇਕ ਰੰਗ ਮਾਹੇ ਸਰਬ ਸੁਖਾਂ ਸੁਖ ਹਰ ਕੈ ਨਾਈ ਤਿਸੈ ਪ੍ਰਾਪਤ ਇਹੋ ਨਿਧਾਨ ਨਾਨਕ ਗੁਰ ਜਿਸ ਕਰੇ ਦਾਨ ਬਸੰਤ ਮਹੱਲਾ ਪੰਜਵਾਂ ਤਿਸ ਬਸੰਤ

ਕੇ ਬਸੰਤ ਗਨੀ ਜਾਂ ਕੈ ਕੀਰਤਨ ਹਰ ਧੁਨੀ ਰਹਾਉ ਪ੍ਰੀਤ ਪਾਰ ਬ੍ਰਹਮ ਮੌਲ ਮਨਾ ਗਿਆਨ ਕਮਾਈਐ ਪੂਛ ਜਨਾ ਸੋ ਤਪਸੀ ਜਿਸ ਸਾਧ ਸੰਗ ਸਾਧ ਧਿਆਨੀ ਜਿਸ ਗੁਰਹਿ ਰੰਗ ਸੇ ਨਿਰਭਉ

ਨਿਹਾਲ ਨਾਮ ਜਪਤ ਹੋਵਤ ਨਿਹਾਲ ਮੇਰੇ ਪ੍ਰੀਤਮ ਕਾਰਨ ਕਰਨ ਯੋਗ ਹਉ ਪਾਵੋ ਤੁਮ ਤੇ ਸਗਲ ਥੋਕ ਰਹਾਉ ਨਾਮ ਜਪਤ ਹੋਵਤ ਉਧਾਰ ਨਾਮ ਜਪਤ ਸੁਖ ਸਹਿਜ ਸਾਰ ਨਾਮ ਜਪਤ ਪਤ ਸੋਭਾ ਹੋਈ ਨਾਮ ਜਪਤ ਬਿਗਨ ਨਾਹੀ ਕੋਈ ਜਾ ਕਾਰਨ ਇਹ ਦਲਭ ਦੇ

ਸਰੀਰ ਕੈਸੇ ਉਧਾਰਨ ਗੁਰ ਹੈ ਪੀਰ ਤੁਮ ਦਾਤੇ ਪ੍ਰਭ ਦੇਨ ਹਾਰ ਨਿਮਕ ਨਿਮਕ ਤਿਸ ਨਮਸ਼ਕਾਰ ਰਹਾਉ ਜਿਸਹਿ ਪਰਾਪਤ ਸਾਧ ਸੰਗ ਤਿਸ ਜਨ ਲਾਗਾ ਪਾਰ ਬ੍ਰਹਮ ਰੰਗ ਤੇ ਬੰਧਨ ਤੇ ਭਏ ਮੁਕਤ ਭਗਤ ਅਰਾਧਹਿ ਜੋ

ਧਿਆਨ ਸਰਬ ਧਿਆਨ ਮਹਿ ਏਕ ਧਿਆਨ ਹਰ ਕੀਰਤਨ ਮਹਿ ਉਤਮ ਧੁਨਾ ਨਾਨਕ ਗੁਰ ਮਿਲ ਗਾਏ ਗੁਨਾ ਬਸੰਤ ਮਹੱਲਾ ਪੰਜਵਾਂ ਜਿਸ ਬੋਲਤ ਮੁਖ ਪਵਿੱਤ ਹੋਏ ਜਿਸ ਸਿਮਰਤ ਨਿਰਮਲ ਹੈ ਸੋਏ ਜਿਸ ਅਰਾਧੇ

ਨਾਮ ਤਨ ਬਿਨਸੈ ਜਮ ਸਿਉ ਪਰੈ ਕਾਮ ਰਹਾਉ ਇਹੋ ਜਗ ਧੂਏ ਕਾ ਪਹਾਰ ਤੈ ਸਾਚਾ ਮਾਨਿਆ ਕਿਹੇ ਵਿਚਾਰ ਧਨ ਦਾਰਾ ਸੰਪਤ ਗ੍ਰਹਿ ਕਛ ਸੰਗ ਨਾ ਚਾਲੈ ਸਮਝ ਲੇ ਇਕ ਭਗਤ ਨਾਰਾਇਣ ਹੋਏ ਸੰਗ ਕਹੋ।

ਸੰਗ ਤੇਰਾ ਹਰ ਬਸਤ ਨੀਤ ਨਿਸ ਬਾਸਰ ਭਜ ਤਾਹੇ ਮੀਤ ਬਾਰ ਅੰਤ ਕੀ ਹੋਏ ਸਹਾਏ ਕਹੋ ਨਾਨਕ ਗੁਣ ਤਾਂ ਕੇ ਗਾਏ ਬਸੰਤ ਮਹੱਲਾ ਪਹਿਲਾ ਅਸ਼ਟਪਦੀਆਂ ਘਰ ਪਹਿਲਾ ਦੋ ਤੁਕੀਆ

ਉਮਨ ਘੇਰ ਬਰਖਸ ਬਾਣੀ ਬੁੱਧ ਬਧਾਹੇਰ ਮਾਤਰ ਬੂੰਦ ਤੇ ਧਰ ਚੱਕ ਫੇਰ ਸਰਬ ਜੋਤ ਨਾਮੈ ਕੀ ਚੇਰ ਸਰਬ ਉਪਾਏ ਗੁਰੂ ਸਿਰ ਮੋਰ ਭਗਤ ਕਰੋ ਪਗ ਲਾਗੋ ਤੋਰ ਨਾਮ ਰਤੋ ਚਾਹੋ ਤੁਜ ਓਰ ਨਾਮ ਦਰਾਏ ਚੱਲੈ ਸੋ ਚੋਰ ਪਤ ਖੋਈ ਬਿਖ

ਉਤਰੀ ਰਾਜ ਕੁਵਾਰ ਨਾਮ ਭਣੁ ਸਚ ਦੂਤ ਸਵਾਰ ਪ੍ਰਿਉ ਸੇਵਹੁ ਪ੍ਰਭ ਪ੍ਰੇਮ ਆਧਾਰ ਗੁਰ ਸ਼ਬਦੀ ਬਿਖ ਤਿਆਸ ਨਿਵਾਰ ਮੋਹਨ ਮੋਹੇ ਲਿਆ ਮਨ ਮੋਹੇ ਗੁਰ ਕੈ ਸ਼ਬਦ ਪਛਾਨਾ ਤੋਹੇ ਨਾਨਕ ਠਾਡੇ ਚਾਹ ਪ੍ਰਭੂ ਦੁਆਰ ਤੇਰੇ ਨਾਮ ਸੰਤੋਖੇ ਕਿਰਪਾ ਧਾਰ ਬਸੰਤ ਮਹੱਲਾ ਪਹਿਲਾ ਮਨ ਭੂਲੋ ਭਰਮ ਸਿਆਏ ਜਾਏ ਅਤ ਲੁਭਦ ਲੁਭਾਨੋ ਬਿਖਮ ਮਾਏ ਨਹਿ ਅਸਥਰ ਦੀਸੈ ਏਕ ਪਾਏ ਜਿਉ ਮੀਨ ਕੁੰਡਲੀਆ ਕੰਠ ਪਾਏ ਮਨ ਭੂਲੋ ਸਮਝਸ ਸਾਚ ਨਾਏ ਗੁਰ ਸ਼ਬਦ ਵਿਚਾਰੇ ਸਹਿਜ ਪਾਏ ਰਹਾਉ ਮਨ ਭੂਲੋ ਪਰਮਸ ਪਵਰ ਤਾਰ ਬਿਲ ਬਿਰਥੇ ਚਾਹੈ ਬਹੁ ਬੇਕਾਰ ਮੈਗਲ ਜਿਉ ਫਾਸਸ ਕਾਮ ਹਾਰ ਕੜ ਬੰਧ

ਪੀਤਾ ਹਰਖ ਸੋਗ ਤੇ ਰਹਿ ਨਿਰਾਸਾ ਅੰਮ੍ਰਿਤ ਚਾਖ ਹਰ ਨਾਮ ਨਿਵਾਸਾ ਆਪ ਪਛਾਣ ਰਹਿ ਲਿਵਲਾਗਾ ਜਨਮ ਜੀਤ ਗੁਰਮਤ ਦੁਖ ਭਾਗਾ ਗੁਰ ਦੀ ਆਸ।

ਬਸੰਤ ਮਹੱਲਾ ਪਹਿਲਾ ਡੁਬਦਾ ਦੁਰਮਤਿ ਅੰਦੁਲੀ ਕਾਰ ਮਨਮੁਖ ਭਰਮੈ ਮਜ ਗੁਬਾਰ ਮਨ ਅੰਦੁਲਾ ਅੰਦੁਲੀ ਮਤ ਲਾਗੈ ਗੁਰ ਕਰਨੀ ਬਿਨ ਭਰਮ ਨਾ ਭਾਗੈ ਰਹਾਉ ਮਨਮੁਖ ਅੰਦੁਲੇ ਗੁਰਮਤ ਨਾ ਪਾਈ ਪਸ਼ੂ ਭਏ ਅਭਿਮਾਨ ਨਾ ਜਾਈ ਲੱਖ ਚੁਰਾਸੀ ਜਨਤੇ ਪਾਏ ਮੇਰੇ ਠਾਕੁਰ ਪਾਣੇ ਸਿਰਜ ਸਮਾਏ ਸਗਲੀ ਭੂਲੈ ਨਹੀਂ ਸ਼ਬਦ ਅਚਾਰ ਸੋ ਸਮਝੈ ਜਿਸ ਗੁਰ ਕਰਤਾ।

ਨੇ ਪਰਮ ਚੁਕਾਇਆ ਬੇਮੁਹਤਾਜ ਬੇਅੰਤ ਅਪਾਰਾ ਸੱਚ ਪਤੀਜੈ ਕਰਨ ਹਾਰਾ ਨਾਨਕ ਭੂਲੇ ਗੁਰ ਸਮਝਾਵੈ ਏਕ ਦਿਖਾਵੈ ਸਾਚ ਟਿਕਾਵੈ ਬਸੰਤ ਮਹੱਲਾ ਪਹਿਲਾ ਆਪੇ ਭਵਰਾ ਫੂਲ ਬੇਲ ਆਪੇ ਸੰਗਤ ਮੀਤ ਮੇਲ ਐਸ

ਸੰਕਰ ਮੌਲੀ ਸਿਉ ਕਤੇਬ ਸੰਕਰ ਮੌਲਿਓ ਜੋਗ ਧਿਆਨ ਕਬੀਰ ਕੋ ਸੁਆਮੀ ਸਭ ਸਮਾਨ ਪੰਡਤ ਜਨ ਮਾਤੇ ਪੜ ਪੁਰਾਨ ਜੋਗੀ ਮਾਤੇ ਜੋਗ ਧਿਆਨ

ਯਹਾਂ ਨਾ ਹੋਈ। ਸਤਿਗੁਰ ਮੈਂ ਬਲਿਹਾਰੀ ਤੋਰ, ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ। ਰਾਮਾਨੰਦ ਸਵਾਮੀ ਰਮਤ ਬ੍ਰਹਮ, ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਬਸੰਤ ਬਾਣੀ ਨਾਮ ਦੇਓ ਜੀ ਕੀ, ਇਕ ਓਅੰਕਾਰ ਸਤਿਗੁਰ ਪ੍ਰਸਾਦ। ਸਾਹਿਬ ਸੰਕਟ ਵੈ ਸੇਵਕ ਭਜੈ, ਚਿਰੰਕਾਲ ਨਾ ਜੀਵੈ ਦੋ ਕੁਲ ਲੱਜੈ। ਤੇਰੀ

ਬਰਾਜ ਤੂ ਤਿਸ ਤੇ ਖਰੀ ਉਤਾਵਲੀ ਰਹਾਉ ਜੈਸੇ ਕੁਰੰਕ ਨਹੀਂ ਪਾਇਓ ਭੇਦ ਤਨ ਸੁਗੰਧ ਢੂੰਡੈ ਪਰਦੇਸ ਆਪ ਤਨ ਕਾਜੋ ਕਰੇ ਵਿਚਾਰ

ਹਰ ਸਿਓ ਮਿਲੇ ਹਰ ਭਗਤ ਤੂਰਾ, ਸਾਰੰਗ ਮਹੱਲਾ ਚੌਥਾ। ਜਪ ਮਨ ਮਾਧੋ ਮਧਸੂਦਨੋ, ਹਰ ਸ੍ਰੀ ਰੰਗੋ ਪਰਮੇਸ਼ਰੋ, ਸਤ ਪਰਮੇਸ਼ਰੋ ਪ੍ਰਭ ਅੰਤਰ ਜਾਮੀ। ਸਭ ਦੁਖਨ ਕੋ ਹੰਤਾ, ਸਭ ਸੁਖਨ ਕੋ ਦਾਤਾ, ਹਰ ਪ੍ਰੀਤਮ ਗੁਣ ਗਾਓ ਰਹਾਓ। ਹਰ ਘਟ ਘਟੇ ਘਟ ਬਸਤਾ, ਹਰ ਜਲ ਥਲੇ ਹਰ ਬਸਤਾ, ਹਰ ਥਾਨ

ਅਲਰ ਬਿਰਖ ਜਿਵਹਾ ਆਇਓ ਲਾਭ ਲਾਭਨ ਕਹਿ ਤਾਈ ਮੋਹਨ ਠਗੌਰੀ ਸਿਉ ਉਲਝ ਪਾਹਾ ਕਾਚ ਬਾਦਰੈ ਲਾਲ ਖੋਈ ਹੈ ਫਿਰ ਇਹੋ ਅਵਸਰ ਕਦ ਲਹਾ ਸਗਲ ਪਰਾਧ ਏਕ ਗੁਣ ਨਾਹੀ ਠਾਕਰ ਛੋਡ ਹੈ ਦਾਸ ਭਜਹਾ ਆਈ ਮਸਤ ਜੜਵਤ ਕੀ ਨਿਆਈ ਜਿਉ ਤਸਕਰ ਦਰਸਾ ਨਿਹਾ ਆਨ ਅਪਾਉ ਨ ਕੋ ਸੂਜੈ ਹਰ ਦਾਸਾਂ ਸਰਣੀ ਪਰ ਰਹਾ ਕਹੋ ਨਾਨਕ ਤਬ ਹੀ ਮਨ ਛੁਟੀਐ ਜੋ ਸਗਲੇ ਔਗਣ ਮੇਟ ਧਰਹਾ ਸਾਰਗ ਮਹੱਲਾ ਪੰਜਵਾਂ ਮਾਈ ਧੀਰ ਰਹੀ ਪ੍ਰਿਆ ਬਹੁਤ ਬਰਾਗਿਓ ਅਨਕ ਭਾਂਤ ਅਨੂਪ ਰੰਗ ਰੇ ਤਿੰਨ ਸਿਉ ਰੁਚੈ ਨਾ ਲਾਗਿਓ ਰਹਾਉ ਨਿਸ ਬਾਸਰ ਪ੍ਰਿਆ ਪ੍ਰਿਆ ਮੁਖ ਟੇਰੋ ਨੀਂਦ ਪਲਕ ਨਹੀਂ ਜਾਗਿਓ ਹਾਰ ਕਜਰ ਬਸਤਰ ਅਨਕ ਸ਼ਿੰਗਾਰ ਰੇ ਬਿਨ

ਤੂੰ ਸਭ ਮਨ ਤਨ ਅਰਪਉ ਸੀਸ ਚਰਨ ਪਰ ਰਾਖਿਉ ਚਰਨ ਬੰਦਨਾ ਮੂਲ ਦਾਸਰੁ ਦੇਉ ਸਾਧ ਸੰਗਤ ਅਰਦਾਗਿਉ ਕਰਹੁ ਕਿਰਪਾ ਮੋਹਿ ਪ੍ਰਭੂ ਮਲਾਵਹੁ ਨਿਮਖ ਦਰਸ ਪੇ ਖਾਗਿਉ ਦ੍ਰਿਸ਼ਟ ਭਈ ਤਬ ਭੀਤਰ ਆਇਓ ਮੇਰਾ ਮਨ ਅਨ ਦਿਨ ਸੀਤ ਲਾਗਿਉ ਕਹੋ ਨਾਨਕ ਰਸ ਮੰਗਲ ਗਾਏ ਸ਼ਬਦ ਅਨਾਹਦ ਬਾਜਿਉ ਸਾਰੰਗ ਮਹੱਲਾ ਪੰਜਵਾਂ ਮਾਈ ਸਤ ਸਤ ਸਤ ਹਰ ਸਤ ਸਤ ਸਤ ਸਾਧਾ ਬਚਨ ਗੁਰੂ ਜੋ ਪੂਰੈ ਕਹਿਉ ਮੈਂ ਸੀਕ ਗਾਂਠਰੀ ਬਾਂਧਾ ਰਹਾਉ ਨਿਸ ਬਾਸਰ ਨਖੇਅਤਰ ਬਨਾਸੀ ਰਵ ਸਸੀਅਰ ਬੇਨਾਦਾ ਗਿਰ ਬਸਦਾ ਜਲ ਪਵਨ ਜਾਏ ਗੁਰੂ ਇਕ ਸਾਧ ਬਚਨ ਅਟਲਾਦਾ ਹੰਡ ਬਨਾਸੀ ਜੇਰ ਬਨਾਸੀ ਉਤ ਪੁਜ ਸੇਤ ਬਨਾਧਾ ਚਾਰ ਬਨਾਸੀ ਖਟਹਿ ਬਨਾਸੀ ਇਕ ਸਾਧ ਬਚਨ ਨਿਹਚਲਾਦਾ ਰਾਜ ਬਨਾਸੀ ਤਾਮ ਬਨਾਸੀ ਸਾਤਕ ਭੀ ਬੇਨਾਦਾ ਦ੍ਰਿਸ਼ਟ ਮਾਨ ਹੈ ਸਗਲ ਬਨਾਸੀ ਇਕ ਸਾਧ ਬਚਨ ਆਗਾਦਾ ਆਪੇ ਆਪ ਆਪ ਹੀ ਆਪੇ ਸਭ ਆਪਣ ਖੇਲ ਦਿਖਾਦਾ ਪਾਇਓ ਨਾ ਜਾਈ ਕਹੀ ਭਾਂਤਰੇ ਪ੍ਰਭ ਨਾਨਕ ਗੁਰ ਮਿਲ ਲਾਦਾ।

ਆਈ ਸਾਰੰਗ ਮਹੱਲਾ ਪੰਜਵਾਂ ਓਏ ਸੁਖ ਕਾ ਸਿਉ ਬਰਨ ਸਮਾਵਤ ਆਨੰਦ ਬਨੋਦ ਪੇਖ ਪ੍ਰਭ ਦਰਸ਼ਨ ਮਨ ਮੰਗਲ ਗੁਣ ਗਾਵਤ ਰਹਾਉ ਬਿਸਮ ਭਈ ਪੇਖ ਬਿਸਮਾਦੀ ਪੂਰ ਰਹੇ ਕਿਰਪਾਵਤ ਪੀਓ ਅੰਮ੍ਰਿਤ ਨਾਮ ਅਮੋਲਕ ਜਿਉ ਚਾਕ ਗੂੰਗਾ ਮੁਸਕਾਵਤ ਜੈਸੇ ਪਵਨ ਬੰਦ ਕਰ ਰਾਖਿਉ ਬੂਜ ਨ ਆਵਤ ਜਾਵਤ ਜਾਂ ਕੋ ਹਿਰਦੈ ਪ੍ਰਗਾਸ ਭਇਓ ਹਰ ਹਵਾ ਕੀ ਕਹੀ ਨਾ ਜਾਏ ਕਹਾਵਤ ਆਨ ਉਪਾਵ ਜੇਤੇ ਕਿਛ ਕਹੀਐ ਤੇਤੇ ਸੀਖੇ ਪਾਵਤ ਅਚਿੰਤ ਲਾਲ ਗ੍ਰਹਿ ਪੀਤਰ ਪ੍ਰਗਟਿਉ ਅਗਮ ਜੈਸੇ ਪਰਖਾਵਤ ਨਿਰਗੁਣ ਨਿਰੰਕਾਰ ਅਬਨਾਸੀ ਅਤੁਲੋ ਤੁਲਿਓ ਨਾ ਜਾਵਤ ਕਹੋ ਨਾਨਕ ਅਜਰ ਜਿਨ ਜਰਿਆ ਤਿਸਹੀ ਕਹੋ ਬਨ ਆਵਤ ਸਾਰੰਗ ਮਹੱਲਾ ਪੰਜਵਾਂ ਵਿਖਈ ਦਿਨ ਰੈਨ ਇਵਹੀ ਗੁਦਾਰੈ ਗੋਬਿੰਦ ਨਾ ਭਜੈ ਅਹਮ ਬੁੱਧ ਮਾਤਾ ਜਨਮ ਜੂਐ ਜਿਉ ਹਾਰੈ ਰਹਾਉ ਨਾਮ ਅਮੋਲਾ ਪ੍ਰੀਤ ਨਾ ਤਿਸ ਸਿਉ

ਪਦਾਰਥ ਸਰਬ ਸੂਖ ਸਿੱਧ ਮਨ ਬਾਚਤ ਫਲ ਲਹੀਐ ਰਹਾਉ ਆਵਹੁ ਸੰਤ ਪ੍ਰਾਨ ਸੁਖ ਦਾਤੇ ਸਿਮਰਹਿ ਪ੍ਰਭ ਅਬਨਾਸੀ ਅਨਾਥਹਿ ਨਾਥ ਦੀਨ ਦੁਖ ਭੰਜਨ ਪੂਰ ਰਹਿਉ ਘਟ ਵਾਸੀ ਗਾਵਤ ਸੁਨਤ ਸੁਨਾਵਤ ਸ਼ਰਧਾ ਹਰ ਰਸ ਪੀ ਵਡ ਭਾਗੇ ਕਲ ਕਲੇਸ਼ ਮਿਟੇ ਸਭ ਤਨ ਤੇ ਰਾਮ ਨਾਮ ਲਿਵ ਜਾਗੇ ਕਾਮ ਕ੍ਰੋਧ ਝੂਠ ਤਜ ਨਿੰਦਾ ਹਰ ਸਿਮਰਨ ਬੰਧਨ ਟੂਟੇ ਮੋਹ ਮਗਨ ਅਹੰ ਅੰਧ ਮਮਤਾ ਗੁਰ ਕਿਰਪਾ ਤੇ ਛੂਟੇ ਤੂੰ ਸਮਰੱਥ ਪਾਰ ਬ੍ਰਹਮ ਸੁਆਮੀ ਕਰ ਕਿਰਪਾ ਜਨ ਤੇਰਾ ਪੂਰ ਰਹਿਓ ਸਰਬ ਮਹਿ ਠਾਕੁਰ ਨਾਨਕ ਸੋ ਪ੍ਰਭ ਨੇਰਾ ਸਾਰੰਗ ਮਹੱਲਾ ਪੰਜਵਾਂ ਬਲਿਹਾਰੀ ਗੁਰਦੇਵ ਚਰਨ ਜਾਂ ਕੈ ਸੰਗ ਪਾਰ ਬ੍ਰਹਮ ਧਿਆਈਐ ਅਪਦੇਸ਼ ਹਮਾਰੀ ਗਤ ਕਰਨ ਰਹਾਉ ਦੁਖ ਰੋਗ ਭੈ ਸਗਲ ਬਨਾਸੀ ਜੋ ਆਵੈ ਹਰ ਸੰਤ ਸਰਨ ਆਪ ਜਪੈ ਅਵਰਹਿ ਨਾਮ ਜਪਾਵੈ ਵੱਡ ਸਮਰੱਥ ਤਾਰਨ ਤਰਨ ਜਾ ਕੋ ਮੰਤਰ ਉਤਾਰੈ ਸਹਸਾ ਊਣੇ ਕਉ ਸੁਭਰ ਭਰਨ ਹਰ ਦਾਸਨ ਕੀ ਆਗਿਆ ਮਾਨਤ ਤੇ ਨਾਹੀ ਫੁਨ ਗਰਭ ਪਰਨ ਭਗਤਨ ਕੀ ਟਹਿਲ ਕਮਾਵਤ ਗਾਵਤ ਦੁਖ ਕਾਟੇ ਤਾਂ ਕੇ ਜਨਮ ਮਰਨ ਜਾ ਕਉ ਭਇਓ ਕਿਰਪਾਲ ਬੀਠਲਾ ਤਿਨ ਹਰ ਹਰ ਅਜਰ ਜਰਨ ਹਰ ਰਸਹਿ ਅਗਾਨੇ ਸਹਿਜ ਸਮਾਨੇ ਮੁਖ ਤੇ ਨਾਹੀ ਜਾਤ ਬਰਨ ਗੁਰ ਪ੍ਰਸਾਦ ਨਾਨਕ ਸੰਤੋਖੇ ਨਾਮ ਪ੍ਰਭੂ ਜਪ ਜਪ ਉਧਰਨ ਸਾਰੰਗ ਮਹੱਲਾ ਪੰਜਵਾਂ ਗਾਇਓ ਰੀ ਮੈਂ ਗੁਣ ਨਿਧ ਮੰਗਲ ਗਾਇਓ ਭਲੇ ਸੰਜੋਗ ਭਲੇ ਦਿਨ ਅਵਸਰ ਜੋ ਗੋਪਾਲ ਰਿਝਾਇਓ ਰਹਾਉ ਸੰਤਹਿ ਚਰਨ ਮੋਰ ਲੋ ਮਾਥਾ ਹਮਰੇ ਮਸਤਕ ਸੰਤ ਧਰੇ ਹਾਥਾ ਸਾਧਹਿ ਮੰਤਰ ਮੋਰ ਲੋ ਮਨੁਆ ਤਾਂ

ਪਾਗਲ ਜੋਗ ਅਰ ਗਿਆਨ ਧਿਆਨ ਇਕ ਨਿਮਖ ਨਾ ਕੀਮਤ ਜਾਨਾ ਤੁਮ ਹੀ ਨਾਇਕ ਤੁਮ ਹੈ ਛਤਰਪਤ ਤੁਮ ਪੂਰ ਰਹੇ ਭਗਵਾਨਾ ਪਾਵੂ ਦਾਨ ਸੰਤ ਸੇਵਾ ਹਰ ਨਾਨਕ ਸਦ ਕੁਰਬਾਨਾ ਸਾਰ ਮਹੱਲਾ ਪੰਜਵਾਂ ਮੇਰਾ ਮਨ ਚੀਤ ਆਏ ਪ੍ਰਿਯ ਰੰਗਾ ਬਿਸਰਿਓ ਧੰਦ ਬੰਦ ਮਾਇਆ ਕੋ ਰਜਨ ਸਬਾਈ ਜੰਗਾ ਰਹਾਉ ਹਰ ਸੇਵੋ ਹਰ ਹਿਰਦੈ ਬਸਾਵੋ ਹਰ ਪਾਇਆ ਸਤ ਸੰਗਾ ਐਸੋ ਮਿਲਿਓ ਮਨੋਹਰ ਪ੍ਰੀਤਮ ਸੁਖ ਪਾਏ ਮੁਖ ਮੰਗਾ ਪ੍ਰਿਓ ਆਪਣਾ ਗੁਰਬਸ ਕਰ ਦੀਨਾ ਭੋਗੋ ਭੋਗਨ ਸੰਗਾ ਨਿਰਭਉ ਭਏ ਨਾਨਕ ਭਉ ਮਿਟਿਆ ਹਰ ਪਾਇਓ ਪਾਠੰਗਾ ਸਾਰੰਗ ਮਹੱਲਾ ਪੰਜਵਾਂ ਹਰ ਜੀਉ ਕੇ ਦਰਸ਼ਨ ਕਉ ਕੁਰਬਾਨੀ ਬਚਨ ਨਾਦ ਮੇਰੇ ਸਰਵਨ ਹੋ ਪੂਰੇ ਦੇਹਾ ਪ੍ਰਿਯ ਅੰਕ ਸੁਮਾਨੀ ਰਹਾਉ ਛੂਟਰ ਤੇ ਗੁਰ ਕੀ ਸੁਹਾਗਨ ਹਰ ਪਾਇਓ ਸੁਗੁੜ ਸੁਜਾਨੀ ਜੇ ਘਰ ਮੈਂ ਬੈਸਨ ਨਹੀਂ ਪਾਵਤ ਸੋ ਥਾਨ ਮਿਲਿਓ ਬਾਸਾਨੀ ਉਨਕੈ ਬਸ ਆਇਓ ਭਗਤ ਬਚਨ ਜਿਨ ਰਾਖੀ ਆਨ ਸੰਤਾਨੀ ਕਹੋ ਨਾਨਕ ਹਰ ਸੰਗ ਮਨ

ਨਾ ਹੈ ਭਗਤ ਵਛਲ ਗੁਣ ਤਾਸਾ ਅੰਧ ਕੂਪ ਮਹਿ ਦੀਪਕ ਬਲਿਓ ਗੁਰ ਹਿਰਦੈ ਕੀਓ ਪਰਗਾਸਾ ਕਹੋ ਨਾਨਕ ਦਰਸ ਪੇਖ ਸੁਖ ਪਾਇਆ ਸਭ ਪੂਰਨ ਹੋਈ ਆਸਾ ਸਾਰੰਗ ਮਹੱਲਾ ਪੰਜਵਾਂ ਚਰਨ ਹੈ ਗੋਬਿੰਦ ਮਾਰਗ ਸੁਹਾਵਾ ਆਨ ਮਾਰਗ ਜੇਤਾ ਕਿਛ ਧਾਈਐ ਤੇ ਤੋ ਹੀ ਦੁਖ ਹਾਵਾ ਰਹਾਉ ਨੇਤਰ ਪਨੀਤ ਭਏ ਦਰਸ ਪੇਖੇ ਹਸਤ ਪਨੀਤ ਟਹਿਲਾਵਾ ਹਿਰਦਾ ਪਨੀਤ ਹਿਰਦੈ ਹਰ ਬਸਿਓ ਮਸਤ ਪਨੀਤ ਸੰਤ ਤੁਰਾਵਾ ਸਰਬ ਨਿਧਾਨ ਨਾਮ ਹਰ ਹਰ ਕੈ ਜਿਸ ਕਰਮ ਲਿਖਿਆ ਤਿਨ ਪਾਵਾ ਜਨ ਨਾਨਕ ਕਹੁ ਗੁਰ ਪੂਰਾ ਭੇਟਿਓ ਸੁਖ ਸਹਿਜੇ ਅਨੰਦ ਬਿਹਾਵਾ ਸਾਰੰਗ ਮਹੱਲਾ ਪੰਜਵਾਂ ਧਿਆਇਓ ਅੰਤ ਬਾਰ ਨਾਮ ਸਖਾ ਜਹ ਮਾਤ ਪਿਤਾ ਸੁਤ ਭਾਈ ਨਾ ਪਹੁੰਚੈ ਤਹਾਂ ਤਹਾਂ ਤੂੰ ਰੱਖਾ ਰਹਾਉ ਅੰਧ ਕੂਪ ਗ੍ਰਹਿ ਮਹਿ ਤਿਨ ਸਿਮਰਿਓ ਜਿਸ ਮਸਤਕ ਲੇਖ ਲਿਖਾ ਖੁੱਲੇ ਬੰਧਨ ਮੁਕਤ ਗੁਰ ਕੀਨੀ ਸਭ ਤੂੰ ਹੈ ਤੂੰ ਦਿਖਾ ਅੰਮ੍ਰਿਤ ਨਾਮ ਪੀਆ ਮਨ ਤ੍ਰਿਪਤਿਆ ਅਗਾਏ ਰਸਨ ਚੱਖਾ ਕਹੋ ਨਾਨਕ ਸੁਖ ਸਹਿਜ ਮੈਂ ਪਾਇਆ ਗੁਰ ਲਾਹੀ ਸਗਲ ਤਿਖਾ ਸਾਰੰਗ ਮਹੱਲਾ ਪੰਜਵਾਂ ਗੁਰ ਮਿਲੇ ਐਸੇ ਪ੍ਰਭੂ ਧਿਆਇਆ ਭਇਓ ਕਿਰਪਾਲ ਦਿਆਲ ਦੁਖ ਭੰਜਨ ਲੱਗੈ ਨਾ ਤਾਤੀ ਬਾਇਆ ਰਹਾਉ ਜੇਤੇ ਸਾਸ ਸਾਸ ਹਮ ਲੇਤੇ ਤੇਤੇ ਹੀ ਗੁਣ ਗਾਇਆ ਨਿਮਖ ਨਾ ਬਿਸਰੈ ਘਰੀ ਨਾ ਬਿਸਰੈ ਸਦ ਸੰਗੇ ਜਤ ਜਾਇਆ ਹਉ ਬਲ ਬਲ ਬਲ ਬਲ ਚਰਨ ਕਮਲ ਕਉ ਬਲ ਬਲ ਗੁਰ ਦਰਸਾਇਆ ਕਹੋ ਨਾਨਕ ਕਾਹੂ ਪਰਵਾਹਾ ਜੋ ਸੁਖ ਸਾਗਰ ਮੈਂ ਪਾਇਆ ਸਾਰੰਗ ਮਹੱਲਾ ਪੰਜਵਾਂ ਮੇਰੇ ਮਨ ਸ਼ਬਦ ਲੱਗੋ ਗੁਰ ਮੀਠਾ ਖੁੱਲਿਓ ਕਰਮ ਭਇਓ ਪਰਗਾਸਾ ਘਟ ਘਟ ਹਰ ਹਰ ਡੀਠਾ ਰਹਾਉ ਪਾਰ ਬ੍ਰਹਮ ਆਜੋਨੀ ਸੰਭਉ ਸਰਬ ਥਾਨ ਘਟ ਬੀਠਾ ਭਇਓ ਪ੍ਰਾਪਤ ਅੰਮ੍ਰਿਤ ਨਾਮਾ ਬਲ ਬਲ ਪ੍ਰਭ ਚਰਨੀਠਾ ਸਤ ਸੰਗਤ ਕੀ ਰੇਣ ਮੁਖ ਲਾਗੀ ਕੀਏ ਸਗਲ ਤੀਰਥ ਮਜਨੀਠਾ ਕਹੁ ਨਾਨਕ ਰੰਗ ਚਲੂਲ ਭਏ ਹੈ ਹਰ ਰੰਗ ਨਾ ਲਹਿ ਮਜੀਠਾ ਸਾਰੰਗ ਮਹੱਲਾ ਪੰਜਵਾਂ ਹਰ ਹਰ ਨਾਮ ਦਿਓ ਗੁਰ ਸਾਥੇ ਨਿਮਖ ਬਚਨ ਪ੍ਰਭ ਹੀ ਅਰੈ ਬਸਿਓ ਸਗ

ਧਨ ਸੁਹਾਗਾ ਧਨ ਦੇਤ ਜਿਨ ਮਾਨਾ ਇਹੋ ਤਨ ਤੁਮਰਾ ਸਭ ਗ੍ਰਹਿ ਧਨ ਤੁਮਰਾ ਹਿਓ ਕਿਓ ਕਰਬਾਨਾ ਕੋਟ ਲਾਖ ਰਾਜ ਸੁਖ ਪਾਏ ਇਕ ਨਿਮਖ ਪੇਖ ਦ੍ਰਿਸ਼ਟਾਨਾ ਜੋ ਕਹੋ ਮੁਖੋ ਸੇਵਕ ਇਹ ਬੈਸੀ ਹੈ ਸੁਖ ਨਾਨਕ ਅੰਤ ਨਾ ਜਾਨਾ ਸਾਰੰਗ ਮਹੱਲਾ।

ਖੁੱਲੀ। ਸਾਰੰਗ ਮਹੱਲਾ ਪੰਜਵਾਂ, ਗੁਰ ਜੀਓ ਸੰਗ ਤੁਹਾਰੇ ਜਾਣਿਓ, ਕੋਟ ਜੋਧ ਉਹਾਂ ਕੀ ਬਾਤ ਨਾ ਪੁੱਛੀਐ, ਤਾਂ ਦਰਗਾਹ ਭੀ ਮਾਨਿਓ ਰਹਾਉ। ਕਮਲ ਮੂਲ ਪ੍ਰਾਣੀ ਕਾ ਕਹੀਐ, ਕਮਲ ਰੂਪ ਦ੍ਰਿਸ਼ਟਾਨਿਓ, ਜੋਤ ਪ੍ਰਗਾਸ ਭਈ ਮਾਟੀ ਸੰਗ, ਦਲਬ ਦੇ ਬਖਾਨਿਓ। ਤੁਮ ਤੇ ਸੇਵ ਤੁਮ ਤੇ ਜਪ ਤਾਪਾ, ਤੁਮ ਤੇ ਤਤ ਪਛਾਨਿਓ, ਕਰ ਮਸਤਕ ਧਰ ਕੱਟੀ ਜੇਵਰੀ, ਨਾਨਕ ਦਾਸ ਦਸਾਨਿਓ। ਸਾਰੰਗ ਮਹੱਲਾ ਪੰਜਵਾਂ, ਹਰ ਹਰ ਦਿਓ ਸੇਵਕ ਕਉ ਨਾਮ, ਮਾਨਸ ਕਾ ਕੋ ਬਪਰੋ ਪਹਾਈ।

ਨਾਮ ਲਿਵਲਾਗੀ ਸੱਜਣ ਸੁਹਿਰਦਾ ਸੁਹੇਲਾ ਸਹਿਜੇ ਸੋ ਕਹੀਐ ਬਡ ਭਾਗੀ ਰਹਾਉ ਰਹਿਤ ਬਿਕਾਰ ਅਲਪ ਮਾਇਆ ਤੇ ਅਹੰ ਬੁੱਧ ਬਿਖ ਤਿਆਗੀ ਦਰਸ ਪਿਆਸ ਆਸ ਇਕ ਕਹਿ ਕੀ ਏਕ ਹੀ ਐ ਪ੍ਰਿਯ ਭਾਗੀ ਅਚਿੰਤ ਸੋਏ ਜਾਗਨ ਉਠ ਬੈਸਨ ਅਚਿੰਤ ਹਸਤ ਬੈਰਾਗੀ ਕਹੋ ਨਾਨਕ ਜਿਨ ਜਗਤ ਠਗਾਨਾ ਸੋ ਮਾਇਆ ਹਰ ਜਨ ਠਾਗੀ ਸਾਰੰਗ ਮਹੱਲਾ ਪੰਜਵਾਂ ਆਪ ਜਨ ਉਪਰ ਕੋ ਨਾ ਪੁਕਾਰੈ ਪੁਕਾਰਨ ਕਉ ਜੋ ਉਦਮ ਕਰਤਾ ਗੁਰ ਪਰਮੇਸ਼ਰ ਤਾਂ ਕੋ ਮਾਰੈ ਰਹਾਉ ਨਿਰਵੈਰੈ ਸੰਗ ਵੈਰ ਰਚਾਏ ਹਰ ਦਰਗਾਹ ਓ ਹਾਰੈ ਆਦ ਜਗਾਦ ਪ੍ਰਭ ਕੀ ਵਡਿਆਈ ਜਨ ਕੀ ਪੈਜ ਸਵਾਰੈ ਨਿਰਭਉ ਭਏ ਸਗਲ ਭਉ ਮਿਟਿਆ ਚਰਨ ਕਮਲ ਆਧਾਰੈ ਗੁਰ ਕੈ ਬਚਨ ਜਪਿਓ ਨਾਉ ਨਾਨਕ ਪ੍ਰਗਟ ਭਇਓ ਸੰਸਾਰੈ ਸਾਰੰਗ ਮਹੱਲਾ ਪੰਜਵਾਂ ਹਰ ਜਨ ਛੋਡਿਆ ਸਗਲਾ ਆਪ ਜਿਉ ਜਾਨੋ ਤਿਉ ਰੱਖੋ ਗੁਸਾਈ ਪੇਖ ਜੀਵਾਂ ਪ੍ਰਤਾਪ ਰਹਾਉ ਗੁਰ ਉਪਦੇਸ਼ ਸਾਧ ਕੀ ਸੰਗਤ ਬਿਨਸਿਓ ਸਗਲ ਸੰਤਾਪ ਮਿੱਤਰ ਸੱਤਰ ਪੇਖ ਸਮਤ ਬੀਚਾਰਿਓ ਸਗਲ ਸੰਭਾਖਣ ਜਾਪ ਤਪਤ ਬੁੱਝੀ ਸੀਤਲ ਆਘਾਨੇ ਸੁਨ ਅਦਹਦ ਬਿਸਮ ਭਏ ਬਿਸਮਾਦ ਅਣਦ ਭਇਆ ਨਾਨਕ ਮਨ ਸਾਚਾ ਪੂਰਨ ਪੂਰੇ ਨਾਦ ਸਾਰੀ ਮਹੱਲਾ ਪੰਜਵਾਂ ਮੇਰਾ ਗੁਰ ਮੇਰੋ ਸਹਿਸਾ ਉਤਾਰਿਆ ਤਿਸ ਗੁਰ ਕੈ ਜਾਈਐ ਬਲਿਹਾਰੀ ਸਦਾ ਸਦਾ ਹਉ ਵਾਰਿਆ ਰਹਾਉ ਗੁਰ ਕਾ ਨਾਮ ਜਪਿਓ ਦਿਨ ਰਾਤੀ ਗੁਰ ਕੇ ਚਰਨ ਮਨ ਧਾਰਿਆ ਗੁਰ ਕੀ ਧੂਰ ਕਰੋ ਨਿਤ ਮੱਜਨ ਕਿਲ ਵਿਖ ਮੈਲ ਉਤਾਰਿਆ ਗੁਰ ਪੂਰੇ ਕੀ ਕਰੋ ਨਿਤ ਸੇਵਾ ਗੁਰ ਆਪਣਾ ਨਮਸਕਾਰਿਆ ਸਰਬ ਫਲਾ ਦੀਨੇ ਗੁਰ ਪੂਰੈ ਨਾਨਕ ਗੁਰ ਨਿਸਤਾਰਿਆ ਸਾਰੰਗ ਮਹੱਲਾ ਪੰਜਵਾਂ ਸਿਮਰਤ ਨਾਮ ਪ੍ਰਾਨ ਗਤ ਪਾਵੈ ਮਿਟਹਿ ਕਲੇਸ਼ ਤਰਾਸ ਸਭ ਨਾਸੈ ਸਾਧ ਸੰਗ ਹਿਤ ਲਾਵੈ ਰਹਾਉ ਹਰ ਹਰ ਹਰ ਹਰ ਮਨ ਆਰਾਧੇ ਰਸਨਾ ਹਰ ਜਸ ਗਾਵੈ ਤਜ ਅਭਮਾਨ ਕਾਮ ਕ੍ਰੋਧ ਨਿੰਦਾ ਬਾਸ ਦੇਵ ਰੰਗ ਲਾਵੈ ਦਾਮੋਦਰ ਦਇਆਲ ਅਰਾਧ ਹੋ ਗੋਬਿੰਦ ਕਰਤ ਸੁਹਾਵੈ ਕਹੋ ਨਾਨਕ ਸਭ ਕੀ ਹੋਏ ਰੇਨਾ ਹਰ ਹਰ ਦਰਸ ਸਮਾਵੈ ਸਾਰੂ ਮਹੱਲਾ ਪੰਜਵਾਂ ਆਪਣੇ ਗੁਰਪੂਰੇ ਬਲਿਹਾਰੈ ਪ੍ਰਗਟ ਪ੍ਰਤਾਪ ਕੀਓ ਨਾਮ ਕੋ ਰਾਖੇ ਰਾਖਨ ਹਾਰੈ ਰਹਾਉ ਨਿਰਭਉ ਕੀਏ ਸੇਵਕ ਦਾਸ ਆਪਣੇ ਸਗਲੇ ਦੁਖ ਬਿਦਾਰੈ ਆਨ ਅਪਾਵ ਤਿਆਗ ਜਨ ਸਗਲੇ ਚਰਨ ਕਮਲ ਰਿਦ ਧਾਰੈ ਪ੍ਰਾਨ ਆਧਾਰ ਮੀਤ ਸਾਜਨ ਪ੍ਰਭ ਏਕੈ ਏਕੰਕਾਰੈ ਸਭ ਤੇ ਊਚ ਠਾਕੁਰ ਨਾਨਕ ਕਾ ਬਾਰ ਬਾਰ ਨਮਸਕਾਰੈ ਸਾਰੰਗ ਮਹੱਲਾ ਪੰਜਵਾਂ ਬਿਨ ਹਰ ਹੈ ਕੋ ਕਹਾਂ ਬਤਾਵਹੁ ਸੁਖ ਸਮੂਹ ਕਰੁਣਾ ਮੈਂ ਕਰਤਾ ਤਿਸ ਪ੍ਰਭ ਸਦਾ ਧਿਆਵਹੁ ਰਹਾਉ ਜਾਂ ਕੈ ਸੂਤ ਪਰੋਏ ਜਨਤਾ ਤਿਸ ਪ੍ਰਭ ਕਾ ਜਸ ਗਾਵਹੁ ਸਿਮਰ ਠਾਕੁਰ ਜਿਨ ਸਭ ਕਿਛ ਦੀਨਾ ਆਨ ਕਹਾਂ ਪਹਿ ਜਾਵਹੁ ਸਫਲ ਸੇਵਾ ਸਵਾਮੀ ਮੇਰੇ ਕੀ ਮਨ ਬਾਛਤ ਫਲ ਪਾਵਹੁ ਕਹੋ ਨਾਨਕ ਲਾਭ ਲਾਹਾ ਲੈ ਚੱਲ ਹੋ ਸੁਖ ਸੇਤੀ ਘਰ ਜਾਵਹੁ ਸਾਰੰਗ ਮਹੱਲਾ ਪੰਜਵਾਂ ਠਾਕੁਰ ਤੁਮ ਸਰਣਾਈ ਆਇਆ ਉਤਰ ਗਯੋ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ ਰਹਾਉ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁਖ ਨਾਥੇ ਸੁਖ ਸਹਿਜ ਸਮਾਏ ਅਣਦ ਅਣਦ ਗੁਣ ਗਾਇਆ ਬਾਹਾਂ ਪਕੜ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹੁ ਨਾਨਕ ਗੁਰਬੰਧਨ ਕਾਟੇ ਵਿਚਰਤ ਆਨ ਮਲਾਇਆ ਸਾਰੰਗ ਮਹੱਲਾ ਪੰਜਵਾਂ ਹਰ ਕੇ ਨਾਮ ਕੀ ਗਤ ਠਾਂਡੀ ਵੇਦ ਪੁਰਾਨ ਸਿਮਰਤ ਸਾਧੂ ਜਨ ਖੋਜਤ ਖੋਜਤ ਕਾਢੀ ਰਹਾਉ ਸਿਵ ਬ੍ਰੰਚ ਅਰ ਇੰਦਰ ਲੋਕ
ਤਾਂ ਮਹਿ ਜਲ ਤਉ ਫਿਰਿਆ ਸਿਮਰ ਸਿਮਰ ਸਵਾਮੀ ਭਏ ਸੀਤਲ ਦੁਖ ਦਰਦ ਭ੍ਰਮ ਹਿਰਿਆ ਜੋ ਜੋ ਤਰਿਓ ਪੁਰਾਤਨ ਨਵਤਨ ਭਗਤ ਭਾਏ ਹਰ ਦੇਵਾ ਨਾਨਕ ਕੀ ਬੇਨੰਤੀ ਪ੍ਰਭ ਜੀਓ ਮਿਲੈ ਸੰਤ ਜਨ ਸੇਵਾ ਸਾਰੰਗ ਮਹੱਲਾ ਪੰਜਵਾਂ ਜਿਹਵੇ ਅੰਮ੍ਰਿਤ ਗੁਣ ਹਰ ਗਾਉ ਹਰ ਹਰ ਬੋਲ ਕਥਾ ਸੁਨ ਹਰ ਕੀ ਉਚਰਹੋ ਪ੍ਰਭ ਕੋ ਨਾਉ ਰਹਾਉ ਰਾਮ ਨਾਮ ਰਤਨ ਧਨ ਸੰਚੋ ਮਨ ਤਨ ਲਾਭ ਪਾਓ ਆਨ ਬੇਭੂਤ ਮਿਥਿਆ ਕਰ ਮਨੁ।

ਬੇਤ ਸਗਲ ਅਪਿਆਉ ਸਾਰੰਗ ਮਹੱਲਾ ਪੰਜਵਾ ਹੋਤੀ ਨਹੀਂ ਕਮਨ ਕਛ ਕਰਨੀ ਇਹ ਓਟ ਪਾਈ ਮਿਲ ਸੰਤ ਹੈ ਗੋਪਾਲ ਏਕ ਕੀ ਸਰਨੀ ਰਹਾਉ ਪੰਚ ਦੋਖ ਛਿਦਰ ਇਆ ਤਨ ਮਹਿ ਵਿਖੈ ਵਿਆਦ ਕੀ ਕਰਨੀ ਆਸ ਅਪਾਰ ਬਿਨਸ ਗਣ ਰਾਖੀ ਗ੍ਰਸਤ ਜਾਤ ਬਲ ਜਰਨੀ ਅਨਾਥ ਹੈ ਨਾਥ ਦਿਆਲ ਸੁਖ ਸਾਗਰ ਸਰਬ ਦੁਖ ਭੈ ਹਰਨੀ ਮਨ ਬਾਛਤ ਚਿਤਵਤ ਨਾਨਕ ਦਾਸ ਪੇਖ ਜੀਵਾ ਪ੍ਰਭ ਚਰਨੀ ਸਾਰੰਗ ਮਹੱਲਾ ਪੰਜਵਾਂ ਫੀਕੇ ਹਰ ਕੇ ਨਾਮ ਬਿਨ ਸਾਧ ਅੰਮ੍ਰਿਤ ਰਸ ਕੀਰਤਨ ਹਰ ਗਾਈਐ ਅਹਿਨਸ ਪੂਰਨ ਨਾਦ ਰਹਾਉ ਸਿਮਰਤ ਸ਼ਾਂਤ ਮਹਾ ਸੁਖ ਪਾਈਐ ਮਿਟ ਜਾਹੇ ਸਗਲ ਬਿਖਾਦ ਹਰ ਹਰ ਲਾਭ ਸਾਧ ਸੰਗ ਪਾਈਐ ਘਰ ਲੈ ਆਵ ਹੁਲਾਦ ਸਭ ਤੇ ਊਚ ਊਚ ਤੇ ਊਚੋ ਅੰਤ ਨਹੀਂ ਮਰ ਜਾਦ ਵਰਨ ਨਾ ਸਾਖੋ ਨਾਨਕ ਮਹਿਮਾ ਏਕ ਰਹੇ ਬਿਸਮਾਦ ਸਾਰੰਗ ਮਹੱਲਾ ਪੰਜਵਾਂ।

ਮਹੱਲਾ ਪੰਜਵਾਂ ਐਸੀ ਹੋਏ ਪਰੀ ਜਾਨ ਤੇ ਦਿਆਰ ਰਹਾਉ ਮਾਤਰ ਪਿਤਰ ਤਿਆਗ ਕੈ ਮਨ ਸੰਤਨ ਪਾਹੇ ਬਿਚਾਯੂ ਜਾਤ ਜਨਮ ਕੁਲ ਖੋਈਐ ਹਉ ਗਾਵੋ ਹਰ ਹਰੀ ਲੋਗ ਕਟੰਬ ਤੇ ਟੂਟੀਐ ਪ੍ਰਭ ਕਿਰਤ ਕਿਰਤ ਕਰੀ ਗੁਰਮੁਖ ਕੋ ਉਪਦੇਸਿਆ ਨਾਨਕ ਸੇਵ ਇਹ ਕਹਰੀ ਸਾਰੰਗ ਮਹੱਲਾ।

ਜਾ ਜਸ ਜਾਚੋ ਮੈਂ ਹਰ ਬਿਨ ਰਹਿਣ ਨਾ ਜਾਈ ਰਹਾਉ ਹਰ ਕੀ ਪਿਆਸ ਪਿਆਸੀ ਕੰਮ ਦੇਖੋ ਰਹਿਣ ਸੁਭਾਈ ਸ੍ਰੀ ਧਰਨਾਥ ਮੇਰਾ ਮਨ ਲੀਨਾ ਪ੍ਰਭ ਜਾਨੈ ਪੀਰ ਪਰਾਈ ਗਣਤ ਸਰੀਰ ਪੀਰ ਹੈ ਹਰ ਬਿਨ ਗੁਰ ਸ਼ਬਦੀ ਹਰ ਪਾਈ ਹੋ ਦਿਆਲ ਕਿਰਪਾ ਕਰ ਹਰ ਜੀਓ ਹਰ ਸਿਓ ਰਹਾ ਸਮਾਈ ਐਸੀ ਰਬਤ ਰਵੋ ਮਨ ਮੇਰੇ ਹਰ ਚਰਨੀ ਚਿਤ ਲਾਈ ਬਿਸਮ ਭਏ ਗੁਣ ਗਾਏ ਮਨੋਹਰ ਨਿਰਭਉ ਸਹਿਜ ਸਮਾਈ ਹਿਰਦੈ ਨਾਮ ਸਦਾ ਧੁਨ ਨਿਖਚਲ ਘਟੈ ਨਾ ਕੀਮਤ ਪਾਈ ਬਿਨ ਨਾਵੈ ਸਭ ਕੋਈ ਨਿਰਧਨ ਸਤ ਗੁਰ ਬੂਝ ਬੁਝਾਈ ਪ੍ਰੀਤਮ ਪ੍ਰਾਨ ਭਏ ਸੁਨ ਸਜਨੀ ਦੂਤ ਮੋਏ ਬਿਖ ਖਾਈ ਜਬ ਕੀ ਉਪਜੀ ਤਬ ਕੀ ਤੈਸੀ ਰੰਗੁਲ ਭਈ ਮਨ ਪਹਾਈ ਸਹਿਜ ਸਮਾਧ ਸਦਾ ਨਿਵ ਹਰ ਸਿਉ ਜੀਵਾ ਹਰ ਗੁਣ ਗਾਈ ਗੁਰ ਕੈ ਸ਼ਬਦ ਰੱਤਾ ਬੈਰਾਗੀ

ਸਾਰਾ ਧੂਲ ਹੋਰ ਹੌਲੀ ਮਤਨੀ ਹੌਲੇ ਬੋਲ ਧਰਤੀ ਪਾਣੀ ਪਰਬਤ ਭਾਰ ਕਿਉ ਕੰਡੈ ਤੋਲੈ ਸੁਨਿਆਰ ਤੋਲਾ ਮਾਸਾ ਰਤਕ ਪਾਏ ਨਾਨਕ ਪੁੱਛਿਆ ਦੇ ਸਜਾਏ ਮੂਰਖ ਅੰਧਿਆਂ ਅੰਧੀ ਧਾਤ ਕਹਿ ਕਹਿ ਕਹਿਣ ਕਹਾਇਨ ਆਪ ਮਹੱਲਾ ਪਹਿਲਾ ਆਖਣ ਔਖਾ ਸੁਣਨ ਔਖਾ ਆਖ ਨਾ ਜਾਪੀ ਆਖ ਇਕ ਆਖ ਅੱਖ ਹੈ ਸ਼ਬਦ ਭਖ ਹੈ ਅਰਧ ਉਰਧ ਦਿਨ ਰਾਤ ਜੇ ਕਿਹੋ ਹੋਏ ਤਾਂ ਕਿਹੋ ਦਿਸੈ ਜਾਪੈ ਰੂਪ ਨਾ ਜਾਤ ਸਭ ਕਾਰਨ ਕਰਤਾ ਕਰੇ ਘਟ ਘਟ ਘਟ ਥਾਪ ਆਖਣ ਔਖਾ ਨਾਨਕਾ ਆਖ ਨਾ ਜਾਪੈ ਆਖ ਪੌੜੀ ਨਾ ਏ ਸੁਣਿਐ ਮਨ ਰਹੱਸੀਐ ਨਾ ਮੇਸ਼ਾਂ ਤੇ ਆਈ ਨਾ ਏ ਸੁਣਿਐ ਮਨ ਤ੍ਰਿਪਤੀਐ ਸਭ ਦੁੱਖ ਗਵਾਈ ਨਾ ਏ ਸੁਣਿਐ ਨਾ ਉਪਜੈ ਨਾਮੇ ਵਡਿਆਈ ਨਾਮੇ ਹੀ ਸਭ ਜਾਤ ਪਤ ਨਾਮੇ ਗਤ ਪਾਈ ਗੁਰਮੁਖ ਨਾਮ ਧਿਆਈਐ ਨਾਨਕ ਲਿਵਲਾਈ ਸਲੋਕ ਮਹੱਲਾ ਪਹਿਲਾ ਝੂਠ ਨਾ ਰਾਗੀ ਝੂਠ ਨਾ ਵੇਦੀ ਝੂਠ ਨਾ ਚੰਦ ਸੂਰਜ ਕੀ ਭੇਦੀ ਝੂਠ ਨਾ ਅੰਨੀ ਝੂਠ ਨਾ ਨਹਾਈ ਝੂਠ ਨਾ ਮਿੰਹ ਵਰਿਆ ਸਭ ਥਾਈ

ਕੀਆ ਏਵੜ ਰੱਖਹਿ ਜੋਤ ਨਾਨਕ ਚਸੇ ਉਹ ਚੁੱਖ ਬਿੰਦ ਉੱਪਰ ਆਖਣ ਦੋਸ ਪੌੜੀ ਨਾਇ ਮੰਨਿਆ ਕੁਲ ਉਧਰੈ ਸਭ ਕਟੰਬ ਸਬਾਇਆ ਨਾਇ ਮੰਨਿਆ ਸੰਗਤ ਉਧਰੈ ਜਿਨ ਹਿਰਦੈ ਵਸਾਇਆ ਨਾਇ ਮੰਨਿਆ ਸੁਣ ਉਧਰੇ ਜਿਨ ਰਸਨ ਰਸਾਇਆ ਨਾਇ ਮੰਨਿਆ ਦੁੱਖ ਭੁੱਖ ਗਈ ਜਿਨ ਨਾਮ ਚਿਤ ਲਾਇਆ ਨਾਨਕ ਨਾਮ ਤਿੰਨੀ ਸਲਾਹਿਆ ਜਿਨ ਗੁਰੂ ਮਿਲਾਇਆ ਸਲੋਕ ਮਹੱਲਾ ਪਹਿਲਾ ਸਭੇ ਰਾਤੀ ਸਭ ਦੇਹ ਸਭ ਥਿਤੀ ਸਭ ਵਾਰ ਸਭੇ ਰੁਤੀ ਮਾਹ ਸਭ ਸਭ ਧਰਤੀ ਸਭ ਭਾਰ ਸਭੇ ਪਾਣੀ ਪੌਣ ਸਭ ਸਭ ਅਗਨੀ ਪਾਤਾਲ ਸਭੇ ਪੁਰੀਆਂ ਖੰਡ ਸਭ ਸਭ ਲੋ ਲੋ ਆਕਾਰ ਹੁਕਮ ਨਾ ਜਾਪੀ ਕੇਤੜਾ ਕਹਿ ਨਾ ਸਕੀ ਜੈਕਾਰ ਆਖ ਹੈ ਥੱਕ ਹੈ ਆਖ ਆਖ ਕਰ ਸਿੱਤੀ ਵਿਚਾਰ ਤ੍ਰਿਣ ਨਾ ਪਾਇਓ ਬੱਪੜੀ ਨਾਨਕ ਕਹਿ ਗਵਾਰ।

ਤਾਰ ਸਿੱਧ ਸਮਾਧੀ ਸਭ ਸੁਣੀ ਜਾਏ ਦੇਖਾਂ ਦਰਬਾਰ ਅੱਗੇ ਸੱਚਾ ਸੱਚ ਨਾਏ ਨਿਰਭਉ ਭੈ ਵਿਣਸਾਰ ਹੋਰ ਕੱਚੀ ਮਤੀ ਕੱਚ ਪਿੱਚ ਅੰਧਿਆਂ ਅੰਧ ਵਿਚਾਰ ਨਾਨਕ ਕਰਮੀ ਬੰਦਗੀ ਨਦਰ ਲੰਘਾਏ ਪਾਰ ਪੌੜੀ ਨਾਏ ਮੰਨਿਆ ਦੁਰਮਤ ਗਈ ਮਤ ਪ੍ਰਗਟੀ ਆਇਆ ਨਾਉ ਮੰਨਿਆ ਹਉ ਮੈਂ ਗਈ ਸਭ ਰੋਗ ਗਵਾਇਆ ਨਾਏ ਮੰਨਿਆ ਨਾਮ ਉਪਜੈ ਸਹਿਜੇ ਸੁਖ ਪਾਇਆ ਨਾਏ ਮੰਨਿਆ ਸ਼ਾਂਤ ਉਪਜੈ ਹਰ ਮਨ ਵਸਾਇਆ ਨਾਨਕ ਨਾਮ ਰਤਨ ਹੈ ਗੁਰਮੁਖ ਹਰ ਧਿਆਇਆ ਸਲੋਕ ਮਹੱਲਾ ਪਹਿਲਾ ਹੋਰ ਸ਼ਰੀਕ ਹੋਵੇ ਕੋਈ ਤੇਰਾ ਤਿਸ ਅੱਗੇ ਤੁਧ ਆਖਾਂ ਤੁਦ ਅੱਗੇ ਤੁਧੈ ਸਲਾਹੀ ਮੈਂ ਅੰਧੇ ਨਾਉ ਸੁਜਾਖਾ ਜੇਤਾ ਆਖਣ ਸਾਹੀ ਸ਼ਬਦੀ ਭਾਖਿਆ ਭਾਏ ਸੁਭਾਈ।

ਹਰ ਨਾਨਕ ਢੇਰੀ ਸ਼ਾਰ ਕੀ ਧੀ ਫਿਰ ਹੋਈ ਸ਼ਾਰ ਮਹੱਲਾ ਪਹਿਲਾ ਨਾਨਕ ਢੇਰੀ ਢਹਿ ਪਈ ਮਿੱਟੀ ਸੰਧਾ ਕੋਟ ਪੀਤਰ ਚੋਰ ਬਹਾਲਿਆ ਖੋਟ ਵੇ ਜੀਆ ਖੋਟ ਪੌੜੀ ਜਿੰਨਾ ਅੰਦਰ ਨਿੰਦਾ ਦੁਸ਼ਟ ਹੈ ਨੱਕ ਵੱਡੇ ਨੱਕ ਵਢਾਇਆ ਮਹਾਂ ਕਰੂਪ ਦੁਖੀਏ ਸਦਾ ਕਾਲੇ ਮੂੰਹ ਮਾਇਆ ਭਲਕੇ ਉੱਠ ਨਿਤ ਪਰ ਦਰਬ ਹਿਰਹਿ ਹਰ ਨਾਮ ਚੁਰਾਇਆ ਹਰ ਜੀਓ ਤਿਨ ਕੀ ਸੰਗਤ ਮਤ ਕਰਹੋ ਰੱਖ ਲੇਹੋ ਹਰ ਰਾਇਆ ਨਾਨਕ ਪਇਆ ਕਿਰਤ ਕਮਾਮ ਦੇ ਮਨ ਮੁਖ ਦੁਖ ਪਾਇਆ ਸਲੋਕ ਮਹੱਲਾ ਚੌਥਾ ਸਭ ਕੋਈ ਹੈ ਖਸਮ ਕਾ ਖਸਮ ਸਭ ਕੋ ਹੋਏ ਹੁਕਮ ਪਛਾਣ ਹੈ ਖਸਮ ਕਾ ਤਾਂ ਸੱਚ ਪਾਵੇ ਕੋਈ ਗੁਰਮੁਖ ਆਪ ਪਛਾਣੀਐ ਬੁਰਾ ਨਾ ਦਿਸੈ ਕੋਈ ਨਾਨਕ ਗੁਰਮੁਖ ਨਾਮ ਧਿਆਈਐ ਸਹਿਲਾ ਆਇਆ ਸੋਏ ਮਹੱਲਾ ਚੌਥਾ ਸਭਨਾ ਦਾਤਾ ਆਪ ਹੈ ਆਪੇ ਮੇਲਣ ਹਾਰ ਨਾਨਕ ਸ਼ਬਦ ਮਿਲੇ ਨਾ ਵਿਛੜ ਹੈ ਜਿੰਨਾ ਸੇਵਿਆ ਹਰ ਦਾ ਤਾਰ ਪੌੜੀ ਗੁਰਮੁਖ ਹਿਰਦੈ ਸ਼ਾਂਤ ਹੈ ਨਾਉ ਉਗਵ ਆਇਆ ਜਪ ਤਪ ਤੀਰਥ ਸੰਜਮ ਕਰੇ ਮੇਰੇ ਪ੍ਰਭ ਭਾਇਆ ਹਿਰਦਾ ਸ਼ੁੱਧ ਹਰ ਸੇਮ ਦੇ ਸੋ ਹੈ ਗੁਣ ਗਾਇਆ ਮੇਰੇ ਹਰ ਜੀਓ ਇਵੇਂ ਭਾਵਦਾ ਗੁਰਮੁਖ ਤਰਾਇਆ ਨਾਨਕ ਗੁਰਮੁਖ ਮੇਲਿਆਂ ਹਰ ਦਰ ਸੋਹਾਇਆ ਸਲੋਕ ਮਹੱਲਾ ਪਹਿਲਾ ਧਨਵੰਤਾ ਇਵ ਹੀ ਕਹਿ ਅਵਰੀ ਧਨ ਕਉ ਜਾਉ ਨਾਨਕ ਨੇ ਧਨ ਤਿਤ ਦਿਨ ਜਿਤ ਦਿਨ ਵਿਸਰੈ ਨਾਉ ਮਹੱਲਾ ਪਹਿਲਾ ਸੂਰਜ ਚੜੈ ਵਿਜੋਗ ਸਭ ਸਹਿ ਘਟੈ ਆਰ ਜਾ ਤਨ ਮਨ ਰਤਾ ਭੋਗ ਕੋਈ ਹਾਰੈ ਕੂਜਣੈ ਸਭ ਕੋ ਭਰਿਆ ਫੂਕ ਆਖਣ ਕਹਿਣ ਨਾ ਥੰਮੀਐ ਨਾਨਕ ਵੇਖੈ ਆਪ ਫੂਕ ਕਢਾਏ ਢਹਿ ਪਵੈ ਪੌੜੀ ਸਤ ਸੰਗਤ ਨਾਮ ਨਿਧਾਨ ਹੈ ਜਿਥੋਂ ਹਰ ਪਾਇਆ ਗੁਰ ਪ੍ਰਸਾਦੀ ਘਟ ਚਾਨਣਾ ਅਨੇਰ ਗਵਾਇਆ ਲੋਹਾ ਪਾਰਸ ਭੇਟੀਐ ਕੰਚਨ ਹੋਏ ਆਇਆ ਨਾਨਕ ਸਤ

ਮਹਲਾ ਪਹਿਲਾ ਮਨੋ ਜੇ ਅੰਧੇ ਕੂਪ ਕਹਿਆ ਬਿਰਧ ਨਾ ਜਾਣਨੀ ਮਨ ਅੰਧੈ ਊਂਡੈ ਕਵਲ ਦਿਸਣ ਖਰੇ ਕਰੂਪ ਇਕ ਕਹਿ ਜਾਣ ਹੈ ਕਹਿਆ ਬੁੱਝ ਤੇ ਨਰ ਸੁਗੜ ਸਰੂਪ ਇਕ ਨਾ ਨਾਦ ਨਾ ਬੇਦ ਨਾ ਗੀ ਰਸ ਰਸ ਕਸ ਨਾ ਜਾਣੰਤ ਇਕ ਨਾ ਸੁਧ ਨਾ ਬੁੱਧ ਨਾ ਅਕਲ ਸਰ ਅੱਖਰ ਕਾ ਭਿਓ ਨਾ ਲਹੰਤ ਨਾਨਕ ਸੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ ਪੌੜੀ ਗੁਰਮੁਖ ਸਭ ਪਵਿੱਤ ਹੈ ਧਨ ਸੰਪੈ ਮਾਇਆ ਹਰ ਅਰਥ ਜੋ ਖਰਚ ਦੇ ਦੇਂਦੇ ਸੁਖ ਪਾਇਆ ਜੋ ਹਰ ਨਾਮ ਧਿਆਏਂਦੇ ਤਿੰਨ ਤੋਟ ਨਾ ਆਇਆ ਗੁਰਮੁਖਾਂ ਨਦਰੀ ਆਮ ਦਾ ਮਾਇਆ ਸੁੱਟ ਪਾਇਆ ਨਾਨਕ ਭਗਤਾਂ ਹੋਰ ਚਿੱਤ ਨਾ ਆਵੇ ਹਰ ਨਾਮ ਸਮਾਇਆ ਸਲੋਕ ਮਹੱਲਾ ਚੌਥਾ ਸਤਿਗੁਰ ਸੇਵਨ ਸੇ ਵਡ ਭਾਗੀ ਸੱਚਾ ਸ਼ਬਦ ਜਿੰਨਾ ਏਕ ਲਿਵ ਲਾਗੀ ਗ੍ਰਹਿ ਕਤੰਬ ਮਹਿ ਸਹਿਜ ਸਮਾਧੀ ਨਾਨਕ ਨਾਮ ਰਤੇ ਸੇ ਸੱਚੇ ਬੈਰਾਗੀ ਮਹੱਲਾ ਚੌਥਾ ਗਣਤੈ ਸੇਵ ਨਾ ਹੋਵੇ ਕੀਤਾ ਥਾਏ ਨਾ ਪਾਏ ਸ਼ਬਦੈ ਸਾਧ ਨਾ ਆਇਓ ਸੱਚ ਨਾ ਲੱਗੋ ਭਾਉ ਸਤਿਗੁਰ ਪਿਆਰਾ ਨਾ ਲੱਗੇ ਮਨ ਹਠਿਆ ਵੈ ਜਾਏ।

ਸਹਿਜੇ ਸੁਖ ਸੁੱਤੀ ਸ਼ਬਦ ਸਮਾਏ, ਆਪੇ ਪ੍ਰਭ ਮੇਲ ਲਈ ਗਲ ਲਾਏ, ਦੁਬਦਾ ਚੂਕੀ ਸਹਿਜ ਸੁਪਾਏ, ਅੰਤਰ ਨਾਮ ਵਸਿਆ ਮਨ ਆਏ, ਸੇ ਕੰਠ ਲਾਏ ਜੇ ਭੰਨ ਕਢਾਏ, ਨਾਨਕ ਜੋ ਧੁਰ ਮਿਲੇ ਸੇ ਹੁਣ ਆਣ ਮਲਾਏ। ਮਹੱਲਾ ਤੀਜਾ, ਜਿੰਨੀ ਨਾਮ ਵਸਾਰਿਆ ਕਿਆ ਜਪ ਜਪ ਹੈ ਹੋਰ, ਬਿਸਤਾ ਅੰਦਰ ਕੀਤ ਸੇ ਮੁੱਠੇ ਧੰਦੈ ਚੋਰ, ਨਾਨਕ ਨਾਮ ਨਾ ਵਿਸਰੈ ਝੂਠੇ ਲਾਲਚ ਹੋਰ ਪੌੜੀ, ਨਾਮ ਸਲਾਹਣ ਨਾਮ ਮਨ ਅਸਤਰ ਜਗ ਸੋਈ, ਹਿਰਦੈ ਹਰ ਹਰ ਚਿਤਵੈ ਦੂਜਾ ਨਹੀਂ ਕੋਈ, ਰੋਮ ਰੋਮ ਹਰ ਉਚਰੈ ਖਿਨ ਖਿਨ ਹਰ ਸੋਈ, ਗੁਰਮੁਖ ਜਨਮ ਸਕਾਰ ਥਾ ਨਿਰਮਲ ਮਲ ਖੋਈ, ਨਾਨਕ ਜੀਵਨ ਦਾ ਪੁਰਖ ਧਿਆਇਆ ਅਮਰਾ ਪਦ ਹੋਈ। ਸਲੋਕ ਮਹੱਲਾ ਤੀਜਾ, ਜਿੰਨੀ ਨਾਮ ਵਸਾਰਿਆ ਬਹੁ ਕਰਮ ਕਮਾਵਹਿ ਹੋਰ, ਨਾਨਕ ਜਨਪੁਰ ਬੱਦੇ ਮਾਰੀਐ ਜਿਉ ਸੰਨੀ ਉੱਪਰ ਚੋਰ। ਮਹੱਲਾ ਪੰਜਵਾਂ, ਤਰਤ ਸੁਹਾਵੜੀ ਅਕਾਸ ਸੁਹੰਦਾ, ਜਪੰਦਿਆਂ ਹਰ ਨਾਉ ਨਾਨਕ ਨਾਮ ਮਿਹੂਣਿਆ, ਤਿੰਨ ਤਨ ਖਾਵਹਿ ਕਾਉ ਪੌੜੀ, ਨਾਮ ਸਲਾਹਨ ਭਾਉ ਕਰ ਨਿਜ ਮਹਿਲੀ ਵਾਸਾ, ਓਏ ਬਹੁੜ ਜੋਨ ਨਾ ਆਮਨੀ ਫਿਰ ਹੋਏ ਨਾ ਬਨਾਸਾ, ਹਰ ਸੇ ਤੀ ਰੰਗ ਰਵ ਰਹੇ ਸਭ ਸਾਸ ਗਰਾਸਾ, ਹਰ ਕਾ ਰੰਗ ਕਦੇ ਨਾ ਉਤਰੈ ਗੁਰਮੁਖ ਪਰਗਾਸਾ, ਓਏ ਕਿਰਪਾ ਕਰਕੇ ਮੇਲਿਅਨ ਨਾਨਕ ਹਰ ਪਾਸਾ। ਸਲੋਕ ਮਹੱਲਾ ਤੀਜਾ, ਜਿਚਰ ਇਹ ਮਨ ਲਹਿਰੀ ਵਿਚ ਹੈ ਹਉ ਮੈਂ ਬਹੁਤ ਹੰਕਾਰ, ਸ਼ਬਦੈ ਸਾਧ ਨਾ ਆਵਈ ਨਾਮ ਨਾ ਲੱਗੈ ਪਿਆਰ, ਸੇਵਾ ਥਾਏ ਨਾ ਪਵਈ ਤਿਸ ਕੀ ਖਪ ਖਪ ਹੋਏ ਖੁਆਰ, ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ, ਸਤਿਗੁਰ ਕਾ ਭਾਣਾ ਮੰਨ ਲਏ ਸ਼ਬਦ ਰੱਖੈ ਉਰ ਧਾਰ। ਮਹੱਲਾ ਤੀਜਾ, ਸੋ ਜਪ ਤਪ ਸੇਵਾ ਚਾਕਰੀ ਜੋ ਖਸਮੈ ਭਾਵੈ, ਆਪੇ ਬਖਸ਼ੇ ਮੇਲ ਲਏ ਆਪਤ ਗੁਆਵੈ, ਮਿਲਿਆ ਕਦੇ ਨਾ ਵਿਛੜੈ ਜੋਤੀ ਜੋਤ ਮਲਾਵੈ, ਨਾਨਕ ਗੁਰ ਪ੍ਰਸਾਦੀ ਸੋ ਬੁਝਸੀ ਜਿਸ ਆਪ ਬੁਝਾਵੈ ਪੌੜੀ, ਸਭ ਕੋ ਲੇਖੇ ਵਿਚ ਹੈ ਮਨਮੁਖ ਅਹੰਕਾਰੀ, ਹਰ ਨਾਮ ਕਦੇ ਨਾ ਚੇਤਈ ਜਮ ਕਾਲ ਸਿਰ ਮਾਰੀ, ਪਾਪ ਵਿਕਾਰ ਮਨੂਰ ਸਭ ਲੱਦੇ ਬਹੁ ਭਾਰੀ, ਮਾਰਗ ਬਿਕਮੰਡ ਰਾਵਣਾ ਕਿਉ ਤਰੀਐ ਤਾਰੀ, ਨਾਨਕ ਗੁਰ ਰਾਖੇ ਸੇ ਉਭਰੇ ਹਰ ਨਾਮ ਉਧਾਰੀ। ਸਲੋਕ ਮਹੱਲਾ ਤੀਜਾ, ਵਿਣ ਸਤਿਗੁਰ ਸੇਵੇ ਸੁਖ ਨਹੀਂ ਮਰ ਜੰਮੈ ਵਾਰ ਵਾਰ, ਮੋਹ ਠਗੌਲੀ ਪਾਈਅਨ ਬਹੁ ਦੂਜੈ ਭਾਏ ਵਿਕਾਰ, ਇਕ ਗੁਰ ਪ੍ਰਸਾਦੀ ਉਭਰੇ ਕਿਸ ਜਨ ਕੋ ਕਰਹਿ ਸਭ ਨਮਸਕਾਰ, ਨਾਨਕ ਅਨ ਦਿਨ ਨਾਮ ਧਿਆਏ ਤੂੰ ਅੰਤਰ ਜਿਤ ਪਾਵਹਿ ਮੂਖ ਦੁਆਰ। ਮਹੱਲਾ ਤੀਜਾ, ਮਾਇਆ ਮੋਹਿ ਵਿਸਾਰਿਆ ਸਚ ਮਰਨਾ ਹਰ ਨਾਮ, ਤੰਦਾ ਕਰਤਿਆਂ ਜਨਮ ਗਿਆ ਅੰਦਰ ਦੁਖ ਸਹਾਮ, ਨਾਨਕ ਸਤਿਗੁਰ ਸੇ

ਭੰਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਰ ਲੇਵੋ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਘਰ ਮਹੱਲਾ ਪੰਜਵਾਂ ਉੱਠੇ ਮੇਘ ਸੁਹਾਵਣੇ ਹੁਕਮ ਕੀਤਾ ਕਰਤਾਰ ਰਿਜਕ ਉਪਾਇ ਉਹਨੇ ਅਗਲਾ ਠਾਂਡ ਪਈ ਸੰਸਾਰ ਤਨ ਮਨ ਹਰਿਆ ਹੋਇਆ ਸਿਮਰਤ ਅਗਮ ਅਪਾਰ ਕਰ ਕਿਰਪਾ ਪ੍ਰਭ ਆਪਣੀ ਸੱਚੇ ਸਿਰਜਣਹਾਰ ਕੀਤਾ ਲੋੜ ਹੈ ਸੋ ਕਰਹਿ ਨਾਨਕ ਸਦ ਬਲਿਹਾਰ ਪੌੜੀ ਵੱਡਾ ਆਪ ਅਗਮ ਹੈ ਵੱਡੀ ਵਡਿਆਈ ਗੁਰ ਸ਼ਬਦੀ ਵੇਖ ਵਿਗਸਿਆ ਅੰਤਰ ਸ਼ਾਂਤ ਆਈ ਸਭ ਆਪੇ ਆਪ ਵਰਤਦਾ ਆਪੇ ਹੈ ਭਾਈ ਆਪ ਨਾਥ ਸਭ ਨੱਥੀਅਨ ਸਭ ਹੁਕਮ ਚਲਾਈ ਨਾਨਕ ਹਰ ਭਾਵੈ ਸੋ ਕਰੇ ਸਭ ਚੱਲੈ ਰਜਾਈ ਸੁਧ ਰਾਗ ਸਾਰੰ ਬਾਣੀ ਭਗਤਾਂ ਕੀ ਕਬੀਰ ਜੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਕਹਾ ਨਰ ਗਰਬਸ ਥੋਰੀ ਬਾਤ ਮਨ ਦਸ ਨਾਜ ਟਕਾ ਚਾਰ ਗਾਂਠੀ ਐਂਡੋ ਟੇਡੋ ਜਾਤ ਰਹਾਉ ਬਹੁਤ ਪ੍ਰਤਾਪ ਗਾਉ ਸੋ ਪਾਏ ਦੋਏ ਲੱਖ ਟਕਾ ਬਰਾਤ ਦਿਸ ਚਾਰ ਕੀ ਕਰਹੋ ਸਾਹਿਬੀ ਜੈਸੇ ਬਨ ਹਰ ਪਾਤ ਨਾ ਕੋ ਲੈ ਆਇਓ ਇਹੋ ਧਨ ਨਾ ਕੋ ਲੈ ਜਾਤ ਰਾਵਣ ਹੂੰ ਤੇ ਅਧਿਕ ਛਤਰਪਤ ਖਿਨ ਮਹਿ ਗਏ ਬਿਲਾਤ ਹਰ ਕੇ ਸੰਤ ਸਦਾ ਥਿਰ ਪੂਜੋ।

ਕਾਢੈ ਧਰੈ ਹੱਥ ਸੰਚੈ ਸਮਝੈ ਨਹੀਂ ਮੂੜ ਧਨ ਧਰਤੀ ਤਨ ਹੋਏ ਗਯੋ ਧੂੜ ਕਾਮ ਕ੍ਰੋਧ ਤ੍ਰਿਸ਼ਨਾ ਅਤ ਜਰੈ

ਜਾਣੀਐ ਹੈ ਮਾਏ, ਅਣਦੀਥਾ ਕਿਛ ਕਹਿਣ ਨਾ ਜਾਏ, ਕਿਆ ਕਰੇ ਆਖ ਵਖਾਣੀ ਹੈ ਮਾਏ, ਰਹਾਉ ਉਪਰ ਦਰ ਅਸਮਾਨ ਪਿਆਲ, ਕਿਉਂ ਕਰ ਕਹੀਐ ਦੇਹੋ ਵਿਚਾਰ, ਬਿਨ ਜਿਹਵਾ ਜੋ ਜਪੈ ਹਿਆਏ, ਕੋਈ ਜਾਣੈ ਕੈਸਾ ਨਾਉ, ਕਥਨੀ ਬਦਨੀ ਰਹੇ ਨੇ ਭਰਾਂਤ, ਸੋ ਬੂਝੈ ਹੋਵੇ ਜਿਸ ਦਾਤ, ਅਹਿਨ ਸੇ ਅੰਤਰ ਰਹੇ ਲਿਵ ਲਾਏ, ਸੋਈ ਪੁਰਖ ਜੇ ਸੱਚ ਸਮਾ

ਪਹਿਰੈ ਸੋਈ ਮਲਾਰ ਮਹੱਲਾ ਪਹਿਲਾ ਦੁੱਖ ਵੇ ਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ।

ਤਾਂ ਤਨ ਉੱਠ ਖਲੋਏ ਰੋਗ ਮਨ ਅੰਧੇ ਕੋ ਮਿਲੈ ਸਜਾਏ ਵੈਦ ਨਾ ਭੋਲੇ ਦਾਰੂ ਲਾਏ ਚੰਦਨ ਕਾ ਫਲ ਚੰਦਨ ਵਾਸ ਮਾਨਸ ਕਾ ਫਲ ਘੱਟ ਮਹਿਸਾਸ ਸਾਸ ਗਏ ਕਾਇਆ ਢਲ ਪਾਏ ਤਾਂ ਕਹਿ ਪਾਛੈ ਕੋਈ ਨਾ ਖਾਏ ਕੰਚਨ ਕਾਇਆ ਨਿਰਮਲ ਹੰਸ ਜਿਸ ਮਹਿ ਨਾਮ ਨਿਰੰਜਨ ਅੰਸ ਦੁਖ ਰੋਗ ਸਭ ਗਿਆ ਗਵਾਏ ਨਾਨਕ ਛੂਟਸ ਸਾਚੈ ਨਾਇ ਮਲਾਰ ਮਹੱਲਾ ਪਹਿਲਾ ਦੁਖ ਮੋਹਰਾ ਮਾਰਨ ਹਰ ਨਾਮ ਸਿਲਾ ਸੰਤੋਖ ਪੀਸਣ ਹੱਥ ਦਾਨ ਨਿਤ ਨਿਤ ਲੇਹੋ ਨਾ ਸੀਜੈ ਦੇ ਅੰਤ।

ਸਿਆਨ ਜਿਨਕੋ ਲਿਖਿਆ ਇਹੋ ਨਿਧਾਨ ਸੇ ਤਨਵੰਤ ਦਿਸਹ ਘਰ ਜਾਏ ਨਾਨਕ ਜਨਨੀ ਤੰਨੀ ਮਾਏ ਮਲਾਰ ਮਹੱਲਾ ਪਹਿਲਾ

ਸਥਾਨ ਹੈ। ਬ੍ਰਹਮਾ ਵਿਸ਼ਨ ਮਹੇਸ਼ਾ ਇਹ ਤ੍ਰੈਗੁਣ ਮਾਇਆ ਜਿਨ ਜਗਤ ਭੁਲਾਇਆ ਜਨਮ ਮਰਨ ਕਾ ਸਹਿਸਾ ਗੁਰ ਪ੍ਰਸਾਦੀ ਏਕੋ ਜਾਣੈ ਚੂਕੈ ਮਨੋ ਅੰਦੇਸਾ ਹਮ ਦੀਨ ਮੂਰਖ ਆ ਵਿਚਾਰ।

ਜਾ ਜਿੰਨੀ ਹੁਕਮ ਪਛਾਣਿਆ ਸੇ ਮੇਲੇ ਹਉ ਮੈਂ ਸ਼ਬਦ ਜਲਾਏ ਸੱਚੀ ਭਗਤ ਕਰਹਿ ਦਿਨ ਰਾਤੀ ਸੱਚ ਰਹੇ ਨਿਵਲਾਏ ਸਦਾ ਸੱਚ ਹਰ ਵੇਖ ਦੇ ਗੁਰ ਕੈ ਸ਼ਬਦ ਸੁਭਾਏ ਮਨ ਰੇ ਹੁਕਮ ਮਨ ਸੁਖ ਹੋਏ ਪ੍ਰਭ ਭਾਣਾ ਆਪਣਾ ਭਾਵਦਾ ਜਿਸ ਬਖਸ਼ੇ ਤਿਸ ਬਿਘਨ ਨਾ ਕੋਈ ਰਹਾਉ ਤ੍ਰੈ ਗੁਣ ਸਭਾ ਧਾਤ ਹੈ ਨਾ ਹਰ ਭਗਤ ਨਾ ਭਾਏ ਗਤ ਮੁਕਤ ਕਦੇ ਨਾ ਹੋਵੇ ਹਉ ਮੈਂ ਕਰਮ ਕਮਾਏ ਸਾਹਿਬ ਭਾਵੈ ਸੋ ਥੀਐ ਪਯੈ ਕਿਰਤ ਫਰਾਏ ਸਤਿਗੁਰ ਭੇਟਿਐ ਮਨ ਮਰ ਰਹਿ ਹਰ ਨਾਮ ਵਸੈ ਮਨ ਆਏ ਤਿਸ ਕੀ ਕੀਮਤ ਨਾ ਪਵੈ ਕਹਿਣਾ ਕਿਛੂ ਨਾ ਜਾਏ ਚੌਥੈ ਪਦ ਵਾਸਾ ਹੋਇਆ ਸੱਚੈ ਰਹਿ ਸਮਾਏ ਮੇਰਾ ਹਰ ਪ੍ਰਭ ਅਗਮ ਅਗੋਚਰ ਹੈ ਕੀਮਤ ਕਹਿਣ ਨਾ ਜਾਏ ਗੁਰ ਪ੍ਰਸਾਦੀ ਬੁੱਝੀਐ ਸ਼ਬਦੇ ਕਾਰ ਕਮਾਏ ਨਾਨਕ ਨਾਮ ਸਲਾਹੇ ਤੂੰ ਹਰ ਹਰ ਦਰ ਸੋਭਾ ਪਾਏ ਮਲਾਰ ਮਹੱਲਾ ਤੀਜਾ ਗੁਰਮੁਖ ਕੋਈ ਵਿਰਲਾ ਦੂਜੈ ਜਿਸਨੂੰ ਨਦਰ ਕਰੇ ਗੁਰ ਬਿਨ ਦਾਤਾ ਕੋਈ ਨਾਹੀ ਬਖਸ਼ੇ ਨਦਰ ਕਰੇ ਗੁਰ ਮਿਲਿਆ ਸ਼ਾਂਤਿ ਉਪਜੈ ਅਨਦਿਨ ਨਾਮ ਲਏ ਮੇਰੇ ਮਨ ਹਰਿ ਅੰਮ੍ਰਿਤ ਨਾਮ ਧਿਆਏ ਸਤਿਗੁਰ ਪੁਰਖ

ਗੁਰਮਤ ਸਤ ਸੰਗਤ ਨਾ ਵਿਛੜੈ ਅਨ ਦਿਨ ਨਾਮ ਸੰਭਾਲ ਸਭਨਾ ਕਰਤਾ ਏਕ ਤੂੰ ਨਿਤ ਕਰ ਦੇਖੈ ਵਿਚਾਰ ਇਕ ਗੁਰਮੁਖ ਆਪ ਮਲਾਇਆ ਬਖਸ਼ੇ ਭਗਤ ਭੰਡਾਰ ਤੂੰ ਆਪੇ ਸਭ ਕਿਛ ਜਾਣਦਾ ਕਿਸੇ ਆਗੈ ਕਰੀ ਪੁਕਾਰ ਹਰ ਹਰ ਨਾਮ ਅੰਮ੍ਰਿਤ ਹੈ ਨਦਰੀ ਪਾਇਆ ਜਾਇ ਅਨ ਦਿਨ ਹਰ ਹਰ ਉਚਰੈ ਗੁਰ ਕੈ ਸਹਿਜ ਸੁਭਾਈ।

ਪਾਦ ਪਰਮ ਪਦ ਪਾਇਆ ਵੱਡੀ ਵਡਿਆਈ ਹੋਈ ਅਨਦਿਨ ਗੁਣ ਗਾਵੈ ਨਿਤ ਸਾਚੇ ਸੱਚ ਸਮਾਵੈ ਸੋਈ ਮਨ ਰੇ ਗੁਰਮੁਖ ਹਿਰਦੈ ਵਿਚਾਰ ਤਜ ਕੂੜ ਕਟੰਬ ਹਉਮੈ ਬਿਖ ਤ੍ਰਿਸ਼ਨਾ।

ਉੱਤੇ ਪਾਈਐ ਜਿਨਕੋ ਧੁਰ ਲਿਖਿਆ ਹੋਈ ਮਲਾਰ ਮਹੱਲਾ ਤੀਜਾ ਗਣ ਗੰਧਰਵ ਨਾਮੇ ਸਭ ਉਦਰੇ ਗੁਰ ਕਾ ਸ਼ਬਦ ਵਿਚਾਰ ਹਉ ਮੈਂ ਮਾਰ ਸਦ ਮਨ ਵਸਾਇਆ ਹਰ ਰਾਖਿਆ ਉਰ ਧਾਰ ਜਿਸਹਿ ਬੁਝਾਏ ਸੋਈ ਬੂਝੈ ਜਿਸਨੋ ਆਪੇ ਲਏ ਮਲਾਏ ਅਨ ਦਿਨ ਬਾਣੀ ਸ਼ਬਦੇ ਗਾਵੈ ਸਾਚ ਰਹਿ ਨਿਵਲਾਏ ਮਨ ਮੇਰੇ ਖਿਨ ਖਿਨ ਨਾਮ ਸੰਭਾਲ ਗੁਰ ਕੀ ਦਾਤ ਸ਼ਬਦ ਸੁਖ ਅੰਤਰ ਸਦਾ ਨਿਭੈ ਤੇਰੇ ਨਾਲ ਰਹਾਉ ਮਨਮੁਖ ਪਾਖੰਡ ਕਦੇ ਨਾ ਚੁੱਕੈ ਦੂਜੈ ਭਾਏ ਦੁਖ ਪਾਏ ਨਾਮ ਵਿਸਾਰ ਵਿਖਿਆ ਮਨ ਰਾਤੀ ਬਿਰਥਾ ਜਨਮ ਗੁਆਏ ਇਹ ਵੇਲਾ ਫਿਰ ਹੱਥ ਨ ਆਵੈ ਹਨ ਦਿਨ ਸਦਾ ਪਛਤਾਏ ਮਰ ਮਰ ਜਨਮੈ ਕਦੇ ਨਾ ਬੂਝੈ ਵਿਸ਼ਟਾ ਮਾਹੀ ਸਮਾਏ ਗੁਰਮੁਖ ਨਾਮ ਰਤੇ ਸੇ ਉਦਰੇ ਗੁਰ ਕਾ ਸ਼ਬਦ ਵਿਚਾਰ ਜੀਵਨ ਮੁਕਤ ਹਰ ਨਾਮ ਧਿਆਇਆ ਹਰ

ਇਹ ਗੁਰਮਤ ਬੁੱਧ ਪਾਈ, ਮਨ ਤਨ ਪ੍ਰਾਣ ਧਰੀ ਤਿਸੇ ਆਗੈ, ਨਾਨਕ ਆਪ ਗਵਾਈ। ਮਲਾਰ ਮਹੱਲਾ ਤੀਜਾ, ਮੇਰਾ ਪ੍ਰਭ ਸਾਚਾ ਦੁਖ ਨਿਵਾਰਨ, ਸ਼ਬਦੇ ਪਾਇਆ ਜਾਈ। ਭਗਤੀ ਰਾਤੇ ਸਦ ਬੈਰਾਗੀ, ਦਰ ਸਾਚੈ ਪਤ ਪਾਈ। ਮਨ ਰੇ ਮਨ ਸਿਉ ਰਹੋ ਸਮਾਈ, ਗੁਰਮੁਖ ਰਾਮ ਨਾਮ ਮਨ ਭੀਜੈ, ਹਰ ਸੇਤੀ ਲਿਵ ਲਾਈ ਰਹਾਉ। ਮੇਰਾ ਪ੍ਰਭ ਅਤਿ ਅਗਮ ਅਗੋਚਰ, ਗੁਰਮਤ ਦੇ ਬੁਝਾਈ। ਸਚ ਸੰਜਮ ਕਰਨੀ ਹਰ ਕੀਰਤ, ਹਰ ਸੇਤੀ ਲਿਵ ਲਾਈ। ਆਪੇ ਸ਼ਬਦ ਸਚ ਸਾਖੀ ਆਪੇ, ਜਿਨ ਜੋਤੀ ਜੋਤ ਮਲਾਈ। ਦੇਹੀ ਕਾਕੀ ਪੌਣ ਵਜਾਏ, ਗੁਰਮੁਖ ਅੰਮ੍ਰਿਤ ਪਾਈ। ਆਪੇ ਸਾਜੇ ਸਭ ਕਾਰੈ ਲਾਏ, ਸੋ ਸਚ ਰਹਿਆ ਸਮਾਈ। ਨਾਨਕ ਨਾਮ ਬਿਨਾ ਕੋਈ ਕਿਛ ਨਾਹੀ, ਨਾਮੇ ਦੇ ਵਡਾਈ। ਮਲਾਰ ਮਹੱਲਾ ਤੀਜਾ, ਹਉ ਮੈਂ ਬਿਖ ਮਨ ਮੋਹਿਆ, ਲੱਦਿਆ ਅਜਗਰ ਪਹਾਰੀ। ਗਰੜੋ ਸ਼ਬਦ ਮੁਖ ਪਾਇਆ, ਹਉ ਮੈਂ ਬਿਖ ਹਰ ਮਾਰੀ। ਮਨ ਰੇ ਹਉ ਮੈਂ ਮੋਹ ਦੁਖ ਭਾਰੀ, ਇਹੋ ਭਵਜਲ ਜਗਤ ਨਾ ਜਾਈ ਤਰਨਾ। ਗੁਰਮੁਖ ਤਰ ਹਰ ਤਾਰੀ ਰਹਾਉ, ਤ੍ਰੈ ਗੁਣ ਮਾਇਆ ਮੋਹ ਪਸਾਰਾ, ਸਭ ਵਰਤੈ ਆਕਾਰੀ। ਤੁਰਿਆ ਗੁਣ ਸਤ ਸੰਗਤ ਪਾਈਐ, ਨਦਰੀ ਪਾਰ ਉਤਾਰੀ। ਚੰਦਨ ਗੰਧ ਸੁਗੰਧ ਹੈ, ਬਹੁ ਬਾਸਨਾ ਬਹਿਕਾਰ। ਹਰ ਜਨ ਕਰਨੀ ਉੱਤਮ ਹੈ, ਹਰ ਕੀਰਤ ਜਗ ਵਿਸਥਾਰ। ਕਿਰਪਾ ਕਿਰਪਾ ਕਰ ਠਾਕੁਰ ਮੇਰੇ, ਹਰ ਹਰ ਹਰ ਉਰਧਾਰ। ਨਾਨਕ

ਆਈ ਗੁਰ ਪ੍ਰਸ਼ਾਦੀ ਬੂਝੋ ਭਾਈ ਸਦਾ ਰਹੋ ਹਰ ਕੀ ਸਰਨਾਈ ਸੋ ਪੰਡਤ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ ਅਨਦਿਨ ਏਕੋ ਨਾਮ ਵਖਾਣੈ ਸਤਿਗੁਰ ਕੀ ਉਹ ਦੀਖਿਆ ਲੇ ਸਤਿਗੁਰ ਆਗੈ ਸੀਸ ਧਰੇ ਸਦਾ ਅਲੱਗ ਰਹਿ ਨਿਰਭਉ।

ਜਾਈ ਨਾਨਕ ਹਰ ਹਰ ਨਾਮ ਸਮਾਈ ਮਲਾਰ ਮੁਹੱਲਾ ਤੀਜਾ ਰਸਨਾ ਨਾਮ ਸਭ ਕੋਈ ਕਹੈ ਸਤਿਗੁਰ ਸੇਵੇ ਤਾਂ ਨਾਮ ਲਹੈ ਬੰਧਨ ਤੋੜੇ ਮੁਕਤ ਘਰ ਰਹੈ ਗੁਰ ਸ਼ਬਦੀ ਅਸਥਿਰ ਘਰ ਬਹਿ ਮੇਰੇ ਮਨ ਕਾਹੇ ਰੋਸ ਕਰੀਜੈ ਲਾਹਾ ਕਲਯੁਗ ਰਾਮ ਨਾਮ ਹੈ ਗੁਰਮਤ ਅਨ ਦਿਨ ਹਿਰਦੈ ਰਵੀਜੈ ਰਹਾਉ ਬਾਬੀਹਾ ਖਿਨ ਖਿਨ ਬਿਲ ਲਾਏ ਬਿਨ ਫਿਰ ਦੇਖੇ ਨੀਂਦ ਨਾ ਪਾਏ ਇਹੋ ਵਿਛੋੜਾ ਸਹਿਆ ਨਾ ਜਾਏ ਸਤਿਗੁਰ ਮਿਲੈ ਤਾਂ ਮਿਲੈ ਸੁਭਾਏ ਨਾਮਹੀਨ ਬਿਨ ਸਹਿ ਦੁਖ ਪਾਏ ਤ੍ਰਿਸ਼ਨਾ ਜਲਿਆ ਭੂਖ ਨਾ ਜਾਏ ਬਿਨ ਭਾਗਾ ਨਾਮ

ਖੁਆਰ ਗੁਰਮੁਖ ਤੁਰੀਆ ਗੁਣ ਉਰ ਧਾਰ ਗੁਰ ਮਾਨੈ ਮਾਨੈ ਸਭ ਕੋਏ ਗੁਰ ਬਚਨੀ ਮਨ ਸੀਤਲ ਹੋਏ ਚਹੁ ਜੁਗ ਸੋਭਾ ਨਿਰਮਲ ਜਨ ਸੋਏ ਨਾਨਕ ਗੁਰਮੁਖ ਵਿਰਲਾ ਕੋਏ ਰਾਗ ਮਲਾਰ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਹਨ ਦਿਨ ਹਰ ਹਰ ਧਿਆਇਓ ਹਿਰਦੈ ਮਤ ਗੁਰਮਤ ਦੁਖ ਵਸਾਰੀ ਸਭ ਆਸਾ ਮਨਸਾ ਬੰਧਨ ਟੂਟੇ ਹਰ ਹਰ ਪ੍ਰਭ ਕਿਰਪਾ ਤਹਾਰੀ ਨੈਣੀ ਹਰ ਹਰ ਲਾਗੀ ਤਾਰੀ ਸਤਿਗੁਰ ਦੇਖ ਮੇਰਾ ਮਨ ਬਿਗਸਿਓ ਜਨ ਹਰ ਭੇਟਿਓ ਬਨਵਾਰੀ ਰਹਾਉ ਜਿਨ ਐਸਾ ਨਾਮ ਵਸਾਰਿਆ ਮੇਰਾ ਹਰ ਹਰ ਤਿਸ ਕੈ ਕੁਲ ਲਾਗੀ ਗਾਰੀ ਹਰ ਤਿਸ ਕੈ ਕੁਲ ਪਰਸੂਤ ਨਾ ਕਰੀਓ ਤਿਸ ਵਿਧਵਾ ਕਰ ਮਹਿਤਾਰੀ ਹਰ ਹਰ ਆਨਮ ਲਾਵੋ ਗੁਰ ਸਾਧੂ ਜਿਸ ਅਹਿਨਸ ਹਰ ਉਰ ਧਾਰੀ ਗੁਰ ਡੀਠੈ ਗੁਰ ਕਾ ਸਿੱਖ ਬਿਗਸੈ ਜਿਉ ਬਾਰਕ ਦੇਖ ਮਹਿਤਾਰੀ ਧਨ ਪਿਰ ਕਾ ਇਕ ਹੀ ਸੰਗ ਵਾਸਾ ਵਿਚ ਹਉ ਮੈਂ ਭੀ

ਪਾਈ। ਨਾਨਕ ਲਲਾਟ ਹੋਵੇ ਜਿਸ ਲਿਖਿਆ, ਤਿਸ ਸਾਧੂ ਧੂਰ ਦੇ ਹਰ ਪਾਰ ਲੰਘਾਈ। ਮਲਾਰ ਮਹੱਲਾ ਚੌਥਾ, ਤਿਸ ਜਨ ਕੋ ਹਰ ਮੀਠ ਲਗਾਨਾ, ਜਿਸ ਹਰ ਹਰ ਕਿਰਪਾ ਕਰੈ, ਤਿਸ ਕੀ ਭੂਖ ਦੁਖ ਸਭ ਉਤਰੈ, ਜੋ ਹਰ ਗੁਣ ਹਰ ਉਚਰੈ, ਜਪ ਮਨ ਹਰ ਹਰ ਹਰ ਨਿਸਤਰੈ, ਗੁਰ ਕੇ ਬਚਨ ਕਰਨ ਸੁਣ ਧਿਆਵੈ, ਭਵ ਸਾਗਰ ਪਾਰ ਪਰੈ ਰਹਾਉ, ਤਿਸ ਜਨ ਕੇ ਹਮ ਹਾਟ ਬਿਹਾਜੇ, ਜਿਸ ਹਰ ਹਰ ਕਿਰਪਾ ਕਰੈ, ਹਰ ਜਨ ਕੋ ਮਿਲਿਆ ਸੁਖ ਪਾਈਐ, ਸਭ ਦੁਰਮਤ ਮੈਲ ਹਰੈ, ਹਰ ਜਨ ਕੋ ਹਰ ਭੂਖ ਲਗਾਨੀ, ਜਨ ਤ੍ਰਿਪਤੈ ਜਾਂ ਹਰ ਗੁਣ ਵਿਚਰੈ, ਹਰ ਕਾ ਜਨ ਹਰ ਜਲ ਕਾ ਮੀਨਾ, ਹਰ ਬਿਸਰਤ ਫੂਟ ਮਰੈ, ਜਿਨ ਇਹ ਪ੍ਰੀਤ ਲਾਈ ਸੋ ਜਾਣੈ, ਕਹਿ ਜਾਣੈ ਜਿਸ ਮਨ ਧਰੈ, ਜਨ ਨਾਨਕ ਹਰ

ਸਮੁੱਚਰ ਨਾਮ ਹਰਿ ਉੱਤਮ ਹਰ ਕਿਰਪਾ ਤੇ ਜਪ ਲਿਆ ਸਤ ਸੰਗਤ ਸਾਧ ਪਾਈ ਵਡਭਾਗੀ ਸੰਗ ਸਾਧੂ ਪਾਰ ਪਿਆ ਮੇਰੇ ਮਨ ਆਨੰਦ ਨੇ ਆਨੰਦ ਪਿਆ ਗੁਰ ਪ੍ਰਸਾਦ ਨਾਮ ਹਰ ਜਪਿਆ ਮੇਰੇ ਮਨ ਕਾ ਭ੍ਰਮ ਭਉ ਗਿਆ ਰਹਾਉ ਜਿਨ ਹਰ ਗਾਇਆ ਜਿਨ ਹਰ ਜਪਿਆ ਤਿਨ ਸੰਗਤ ਹਰ ਮੇਲੋਹ ਕਰਮਿਆ ਤਿਨ ਕਾ ਦਰਸ ਦੇਖ ਸੁਖ ਪਾਇਆ ਦੁਖ ਹਉ ਮੈਂ ਰੋਗ ਗਿਆ ਜੋ ਅਨਦਿਨ ਹਿਰਦੈ ਨਾਮ ਧਿਆਵੈ ਹੈ ਸਭ ਜਨਮ ਤਿਨਾਂ ਕਾ ਸਫਲ ਭਇਆ ਹੋਇ ਆਪ ਤਰੇ ਸ੍ਰਿਸ਼ਟ ਸਭ ਤਾਰੀ ਸਭ ਕੁਲ ਭੀ ਪਾਰ ਪਇਆ ਤੁਦ ਆਪੇ ਆਪ ਉਪਾਇਆ ਸਭ ਜਗ ਤੁਦ ਆਪੇ ਵਸ ਕਰ ਲਿਆ ਜਨ ਨਾਨਕ ਕਹੋ ਪ੍ਰਭ ਕਿਰਪਾ ਧਾਰੀ ਬਿਖ ਡੁੱਬਦਾ ਕਾਢ ਲਿਆ ਮਲਾਰ ਮਹੱਲਾ ਚੌਥਾ ਗੁਰ ਪ੍ਰਸਾਦੀ ਅੰਮ੍ਰਿਤ ਨਹੀਂ ਪੀਆ ਤ੍ਰਿਸ਼ਨਾ ਭੂਖ ਨਾ ਜਾਈ ਮਨਮੁਖ ਮੂੜ ਜਲਤ ਅਹੰਕਾਰੀ ਹਉ ਮੈਂ ਵਿੱਚ ਦੁਖ ਪਾਈ ਆਵਤ ਜਾਤ ਬਿਰਤਾ ਜਨਮ ਗਵਾਇਆ ਦੁਖ ਲਾਗੈ ਪਛਤਾਈ।

ਡੂਬੈ ਅਭਮਾਨੀ ਹਉ ਮੈਂ ਵਿੱਚ ਜਲ ਜਾਈ ਤਿਨ ਸਿੱਧ ਨਾ ਬੁੱਧ ਭਈ ਮਤ ਮੱਧਮ ਲੋਭ ਲਹਿਰ ਦੁੱਖ ਪਾਈ ਗੁਰ ਬਿਹੂਨ ਮਹਾਂ ਦੁੱਖ ਪਾਇਆ ਜਮ ਪਕੜੇ ਬਿਲਲਾਈ ਹਰ ਕਾ ਨਾਮ ਅਗੋਚਰ ਪਾਇਆ ਗੁਰਮੁਖ ਸਹਿਜ ਸੁਭਾਈ ਨਾਮ ਨਿਧਾਨ ਵਸਿਆ ਘਟ ਅੰਤਰ ਰਸਨਾ ਹਰ ਗੁਣ ਗਾਈ ਸਦਾ ਆਨੰਦ ਰਹਿ ਤਿਨ ਰਾਤੀ ਏਕ ਸ਼ਬਦ ਲਿਵਲਾਈ ਨਾਮ ਪਦਾਰਥ ਸਹਿਜੇ ਪਾਇਆ ਇਹ ਸਤਿਗੁਰ ਕੀ ਵਡਿਆਈ ਸਤਿਗੁਰ ਤੇ ਹਰ ਹਰ ਮਨ ਵਸਿਆ ਸਤਿਗੁਰ ਕਉ ਸਦ ਬਲ ਜਾਈ ਮਨ ਤਨ ਅਰਪ ਰੱਖੋ ਸਭ ਆਗੈ ਗੁਰ ਚਰਨੀ ਚਿਤ ਲਾਈ ਆਪਣੀ ਕਿਰਪਾ ਕਰੋ ਗੁਰ ਪੂਰੇ ਆਪੇ ਲਹਿ ਮਲਾਈ।

ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜਨ ਬੋਲਤ ਸ੍ਰੀ ਰਾਮ ਨਾਮਾ ਮਿਲ ਸਾਧ ਸੰਗਤ ਹਰ ਤੋਰ ਰਹਾਉ ਹਰ ਤਨ ਬਨ ਜੋਹੋ ਹਰ ਤਨ ਸੰਚੋ ਜਿਸ ਲਾਗਤ ਹੈ ਨਹੀਂ ਚੋਰ ਚਾਤਰਕ ਮੋਰ ਬੋਲਤ ਦਿਨ ਰਾਤੀ ਸੁਣ ਕਨ ਹਰ ਕੀ ਘੋਰ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਨਾਨਕ ਜਨ ਹਰ ਕੀਰਤ ਗਾਈ ਛੂਟ ਗਯੋ ਜਮਕਾ ਸਭ ਸ਼ੋਰ ਮਲਾਰ ਮਹੱਲਾ ਚੌਥਾ ਰਾਮ ਰਾਮ ਬੋਲ ਬੋਲ ਖੋਜਤੇ ਬੜ ਭਾਗੀ ਹਰ ਕਾ ਪੰਥ ਕੋ ਬਤਾਵੈ ਹਉ ਤਾਂ ਕੈ ਪਾਏ ਲਾਗੀ ਰਹਾਉ ਹਰ ਹਮਾਰੋ ਮੀਤ ਸਿਖਾਈ ਹਮ ਹਰ ਸਿਓ ਪ੍ਰੀਤ ਲਾਗੀ ਹਰ ਹਮ ਗਾਵਹਿ ਹਰ ਹਮ ਬੋਲਹਿ ਔਰ ਦੁਤੀਆ ਪ੍ਰੀਤ ਹਮ ਤਿਆਗੀ।

ਕੀ ਤਿਆਗੀ ਹਉਂ ਇੱਕ ਖਿਨ ਤਿਸ ਬਿਨ ਰਹਿ ਨਾ ਸਕੋ ਪ੍ਰੀਤ ਹਮਾਰੀ ਲਾਗੀ ਰਹਾਉ ਉਨ ਕੈ ਸੰਗ ਮੋਹੇ ਪ੍ਰਭ ਚਿਤ ਆਵੈ ਸੰਤ ਪ੍ਰਸਾਦ ਮੋਹਿ ਜਾਗੀ।

ਕਿਰਪਾਲ ਭਏ ਬੜ ਭਾਗੀ ਮਹਾ ਸੁਖ ਪਾਇਆ ਬੰਨਾ ਸਾਖੋ ਰੇਲ ਨਾਨਕ ਜਨ ਪਾਗੀ ਮਲਾਰ ਮਹੱਲਾ ਪੰਜਵਾਂ ਮਾਈ ਮੋਹੇ ਪ੍ਰੀਤਮ ਦੇਹੋ ਮਲਾਈ ਸਗਲ ਸਹੇਲੀ ਸੁਖ ਭਰ ਸੂਤੀ ਜਿਹੇ ਘਰ ਲਾਲ ਬਸਾਈ ਰਹਾਉ ਮੋਹੇ ਅਵਗਨ ਪ੍ਰਭ ਸਦਾ ਦਿਆਲਾ ਮੋਹੇ ਨਿਰਗੁਣ ਕਿਆ ਚਤੁਰਾਈ ਕਰੂੰ ਬਰਾਬਰ ਜੋ ਪ੍ਰਿਅ ਸੰਗ ਰਾਤੀ ਇਹ ਹਉਂ ਮੈਂ ਕੀਤੀ ਠਾਈ ਭਈ ਨਿਮਾਣੀ ਸਰਨ ਇਕ ਤਾਕੀ ਗੁਰ ਸਤਿਗੁਰ ਪੁਰਖ ਸੁਖਦਾਈ ਏਕ ਨਿਮਖ ਮਹਿ ਮੇਰਾ ਸਭ ਦੁਖ ਕਾਟਿਆ ਨਾਨਕ ਸੁਖ ਰੈਨ ਬਿਹਾਈ ਮਲਾਰ ਮਹੱਲਾ ਪੰਜਵਾਂ ਬਰਸ ਮੇਘ ਜੀ ਤਿਲ ਬਿਲ ਮਨਾ ਲਾਓ ਬਰਸ ਪਿਆਰੇ ਮਨਹਿ ਸਧਾਰੇ ਹੋਏ ਆਨੰਦ ਸਦਾ ਮਨ ਚਾਉ ਰਹਾਉ ਹਮ ਤੇਰੀ ਧਰ ਸੁਆਮੀਆਂ ਮੇਰੇ ਤੂੰ ਕਿਉਂ ਮਨਹੁ ਬਸਾਰੇ

ਮਹਿ ਪਾਇਓ ਕੰਠ ਲਾਏ ਆਪਣੋ ਦਾਸ ਰਾਖਿਓ ਤਾਤੀ ਵਾਉ ਨਾ ਲਾਇਓ ਅੰਗੀਕਾਰ ਕੀਓ ਮੇਰੇ ਸਵਾਮੀ ਭ੍ਰਮ ਪਉ ਮੇਟ ਸਖਾਇਓ ਮਹਾਨੰਦ ਕਰਹੋ ਦਾਸ ਹਰ ਕੇ ਨਾਨਕ ਵਿਸ਼ਵਾਸ ਮਨ ਆਇਓ। ਰਾਗ ਮਲਾਰ ਮਹੱਲਾ ਪੰਜਵਾਂ ਚੌਪਦੇ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮੁਖ ਦੀਸੈ ਬ੍ਰਹਮ ਪਸਾਰ ਗੁਰਮੁਖ ਤ੍ਰੈ ਗੁਣੀਆਂ ਵਿਸਥਾਰ ਗੁਰਮੁਖ ਨਾਦ ਬੇਦ ਵਿਚਾਰ ਬਿਨ ਗੁਰ ਪੂਰੇ ਘੋਰ ਅੰਧਾਰ ਮੇਰੇ ਮਨ ਗੁਰ ਗੁਰ ਕਰਤ ਸਦਾ ਸੁਖ ਪਾਈਐ ਗੁਰ ਉਪਦੇਸ਼ ਹਰ ਹਿਰਦੈ ਵਸਿਉ ਸਾਸ ਗਿਰਾਸ ਆਪਣਾ ਖਸਮ ਧਿਆਈਐ ਰਹਾਉ ਗੁਰ ਕੇ ਚਰਨ ਵਿਟੋ ਬਲ ਜਾਉ ਗੁਰ ਕੇ ਗੁਣ ਅਨ ਦਿਨ ਨਿਤ ਗਾਉ ਗੁਰ ਕੀ ਧੂੜ ਕਰੋ ਇਸ਼ਨਾਨ ਸਾਚੀ ਦਰਗਾਹ ਪਾਈਐ ਮਾਨ ਗੁਰ ਬੋਹਿਥ ਭਵਜਲ ਤਾਰਨ ਹਾਰ ਗੁਰ ਭੇਟਿਐ ਨਾ ਹੋਏ ਜੋਨ ਅਵਤਾਰ ਗੁਰ ਕੀ ਸੇਵਾ ਸੋ ਜਨ ਪਾਏ ਜਾਂ ਕਉ ਕਰਮ ਲਿਖਿਆ ਧੁਰ ਆਈ ਗੁਰ ਮੇਰੀ ਜੀਵਨ ਗੁਰ ਆਧਾਰ ਗੁਰ ਮੇਰੀ ਵਰਤਨ ਗੁਰ ਪਰਵਾਰ ਗੁਰ ਮੇਰਾ ਖਸਮ ਸਤਿਗੁਰ ਸਰਨਾਈ ਨਾਨਕ ਗੁਰ ਪਾਰ ਬ੍ਰਹਮ ਜਾ ਕੀ ਕੀਮ ਨਾ ਪਾਈ ਮਲਾਰ ਮਹੱਲਾ ਪੰਜਵਾਂ ਗੁਰ ਕੇ ਚਰਨ ਹਿਰਦੈ ਵਸਾਈ ਕਰ ਕਿਰਪਾ ਪ੍ਰਭ ਆਪ ਮਲਾਈ ਆਪਣੇ ਸੇਵਕ ਕਉ ਲਏ ਪ੍ਰਭ ਲਾਈ ਤਾਂ ਕੀ ਕੀਮਤ ਕਹੀ ਨਾ ਜਾਈ ਕਰ ਕਿਰਪਾ ਪੂਰਨ ਸੁਖ ਦਾਤੀ।

ਜੋ ਤੁਧ ਪਾਣੀ ਨਾਨਕ ਤਿਨ ਕੈ ਸਦ ਕੁਰਬਾਣੀ ਮਲਾਰ ਮਹੱਲਾ ਪੰਜਵਾਂ ਪਰਮੇਸ਼ਰ ਹੋਆ ਦਇਆਲ ਮੇਘ ਵਰਸੈ ਅੰਮ੍ਰਿਤ ਧਾਰ ਸਗਲੇ ਜੀ ਜੰਤ ਤ੍ਰਿਪਤਾਸੀ ਕਾਰਜ ਆਏ ਪੂਰੇ ਰਾਸੀ ਸਦਾ ਸਦਾ ਮਨ ਨਾਮ ਸੰਭਾਲ ਗੁਰਪੂਰੇ ਕੀ ਸੇਵਾ ਪਾਇਆ ਐਥੈ ਉਥੈ ਨਿਭੈ ਨਾਲ ਰਹਾਉ ਦੁਖ ਭੰਨਾ।

ਵਾਈ ਕੈ ਕਰ ਸਾਧਨ ਸਿਉ ਸੰਗ ਬਾਜੇ ਬਜਹ ਮਿਰਦੰਗ ਅਨਾਹਦ ਕੋ ਕਲਰੀ ਰਾਮ ਨਾਮ ਬੋਲੈ ਮਧੁਰ ਬੈਨ ਅਤ ਸੁਹੀਆ ਐਸੀ ਤੇਰੇ ਦਰਸ਼ਨ ਕੀ ਸੋਭ ਅਤ ਅਪਾਰ ਪ੍ਰਿਯ ਅਮੋਗ ਤੈਸੇ ਹੀ ਸੰਗ ਸੰਤ ਬਣੇ ਭਾਵ ਉਤਾਰ ਨਾਮ ਭਨੇ ਰਾਮ ਰਾਮ ਰਾਮ ਮਾਲ ਮਨ ਫੇਰਤੇ ਹਰ ਸੰਗ ਸੰਗੀਆ ਜਨ ਨਾਨਕ ਪ੍ਰਿਉ ਪ੍ਰੀਤਮ ਥੀਆ ਮਲਾਰ ਮਹੱਲਾ ਪੰਜਵਾਂ ਮਨ ਘਨੈ

ਅੰਜਨ ਕਾਗਦ ਕੋਟ ਇਹੋ ਜਗ ਹੈ ਬੱਪਰੂ ਰੰਗਨ ਚਿਹਨ ਚਤੁਰਾਈ ਨਾਨੀ ਸੀ ਬੂੰਦ ਪਵਨ ਪਥ ਖੋਵੈ ਜਨਮ ਮਰੈ ਖਿਨ ਤਾਈ ਨਦੀ ਉਪਕੰਠ ਜੈਸੇ ਘਰ ਤਰਵਰ ਸਰਪਣ ਘਰ ਕਰ ਮਾ

ਵਰਸੈ ਧਰਤ ਸੁਹਾਵੀ ਘਟ ਘਟ ਜੋਤ ਸਮਾਣੀ ਕਾਲਰ ਬੀਜਸ ਗੁਰਮਤ ਐਸੀ ਨਿਗੁਰੇ ਕੀ ਨਿਸ਼ਾਨੀ ਸਤਿਗੁਰ ਬਾਜੋ ਘੋਰ ਅੰਧਾਰਾ ਡੂਬ ਮੋਏ ਬਿਨ ਪਾਣੀ ਜੋ ਕਿਛ ਕੀਨੋ ਸੋ ਪ੍ਰਭੂ ਰਜਾਏ ਜੋ ਤੁਰ ਲਿਖਿਆ ਸੋ ਮੇਟਣਾ ਨਾ ਜਾਏ ਹੁਕਮੇ ਬਾਤਾ ਕਾਰ ਕਮਾਏ ਏਕ ਸ਼ਬਦ ਰਾਚੈ ਸੱਚ ਸਮਾਏ ਚਹੋ ਦਿਸ ਹੁਕਮ ਵਰਤੈ ਪ੍ਰਭ ਤੇਰਾ ਚਹੋ ਦਿਸ ਨਾਮ ਪਤਾਲੰ ਸਭ ਮਹਿ ਸ਼ਬਦ ਵਰਤੈ ਪ੍ਰਭ ਸਾਚਾ ਕਰਮ ਮਿਲੈ ਬੈਆਲੰ ਜਾਮਣ ਮਰਨਾ ਦੀਸੈ ਸਿਰ ਉਭੋ ਖੁਦਿਆ ਨਿੰਦਰਾ ਕਾਲੰ ਨਾਨਕ ਨਾਮ ਮਿਲੈ ਮਨ ਭਾਵੈ ਸਾਚੀ ਨਦਰ ਰਸਾਲੰ ਮਲਾਰ ਮਹੱਲਾ ਪਹਿਲਾ ਮਰਨ ਮੁਕਤ ਗਤ ਸਾਰ ਨਾ ਜਾਣੈ ਕੰਠੇ ਬੈਠੀ ਗੁਰ ਸ਼ਬਦ ਪਛਾਨੈ ਤੂੰ ਕੈਸੇ ਆੜ ਫਾਥੀ ਜਾਲ ਅਲਖ ਨਾ ਜਾਚਹਿ ਹਿਰਦੈ ਸੰਭਾਲ ਰਹਾਉ ਏਕ ਜੀ ਕਹਿ ਜੀਆਂ ਖਾਹੀ ਜਲ ਤਰਤੀ ਬੂਢੀ ਜਲ ਮਾਹੀ ਸਰਬ ਜੀ ਕੀ ਏ ਪ੍ਰਤਪਾਨੀ ਜਬ ਪਕੜੀ ਤਬ ਹੀ ਪਛਤਾਨੀ ਜਬ ਗਲ ਫਾਸ ਪੜੀ ਅਤ ਭਾਰੀ ਊੜ ਨਾ ਸਾਕੈ ਪੰਖ ਪਸਾਰੀ।

ਹਿਰਦੈ ਸਾਚਾ ਸ਼ਬਦ ਸੰਭਾਲ, ਗੁਰਮਤ ਸਾਚੀ ਸ਼ਬਦ ਹੈ ਸਾਰ, ਹਰ ਕਾ ਨਾਮ ਰੱਖੈ ਉਰ ਧਾਰ, ਸੇ ਦੁਖ ਆਗੈ ਜੇ ਭੋਗ ਬਲਾਸੀ, ਨਾਨਕ ਮੁਕਤ ਨਹੀਂ ਬਿਨ ਨਾਵੈ ਸਾਚੀ। ਮਲਾਰ ਮਹੱਲਾ ਤੀਜਾ, ਅਸ਼ਟਪਦੀਆਂ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਰਮ ਹੋਵੇ ਤਾਂ ਸਤਿਗੁਰ ਪਾਈਐ, ਬਿਨ ਕਰਮੈ ਪਾਇਆ ਨਾ ਜਾਈ, ਸਤਿਗੁਰ ਮਿਲਿਆ ਕੰਚਨ।

ਮਨਮੁਖ ਭਰਮ ਭੁਲਾਇਆ ਬਿਨ ਭਾਗਾ ਹਰ ਧਨ ਨਾ ਪਾਈ। ਤ੍ਰੈ ਗੁਣ ਸਭਾ ਧਾਤ ਹੈ ਪੜ ਪੜ ਕਰੈ ਵਿਚਾਰ ਮੁਕਤ ਕਦੇ ਨਾ ਹੋਵੇ ਨਾ ਪਾਏਨ ਮੋਖ ਦੁਆਰ। ਬਿਨ ਸਤਿਗੁਰ ਬੰਧਨ ਨਾ ਟੁੱਟੇ ਹੀ ਨਾਮ ਨਾ ਲੱਗੈ ਪਿਆਰ। ਪੜ ਪੜ ਪੰਡ

ਓਂਕਾਰ ਸ਼ੰਤ ਮਹੱਲਾ ਪੰਜਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਪ੍ਰੀਤਮ ਪ੍ਰੇਮ ਭਗਤ ਕੇ ਦਾਤੇ, ਆਪਣੇ ਜਨ ਸੰਗ ਰਾਤੇ, ਜਨ ਸੰਗ ਰਾਤੇ ਦਿਨ ਸਰਾਤੇ, ਇੱਕ ਨਿਮਖ ਮਨੋ ਨਾ ਵੀਸਰੈ, ਗੋਪਾਲ ਗੁਣ ਨਿਧ ਸਦਾ ਸੰਗੇ, ਸਰਬ ਗੁਣ ਜਗਦੀਸਰੈ, ਮਨ ਮੋਹੇ ਲੀਨਾ ਚਰਨ ਸੰਗੇ, ਨਾਮ ਰਸ ਜਨ ਮਾਤੇ, ਨਾਨਕ

ਸਿਉ ਕੇਵ ਰਹਿਸੀ ਰੰਗ ਰੰਗ ਰਹਿਆ ਤਿਨ ਕਾਮਣੀ ਜਿਨ ਮਨ ਭਉ ਭਾਉ ਹੋਏ ਨਾਨਕ ਭੈ ਪਾਏ ਬਾਹਰੀ ਤਿਨ ਤਨ ਸੁਖ ਨਾ ਹੋਏ ਮਹੱਲਾ ਤੀਜਾ ਊਨਵ ਊਨਵ ਆਇਆ ਵਰਸੈ ਨੀਰ ਨਿਪੰਗ ਨਾਨਕ ਦੁਖ ਲਾਗਾ ਤਿਨ ਕਾਮਣੀ ਜਿਨ ਕੰਤੈ ਸਿਉ ਮਨ ਭੰਗ ਪੌੜੀ ਦੋਵੇਂ ਤਰਫਾ ਉਪਾਈ ਇਕ ਵਰਤਿਆ ਵੇਦ ਬਾਣੀ ਵਰਤਾਈ ਅੰਦਰ ਵਾਦ ਘੱਤਿਆ ਪਰਵਿਰਤ ਨਿਰਵਿਰਤ ਹਾਠਾਂ ਦੋਵੇਂ ਵਿਚ ਧਰਮ ਫਿਰੈ ਰਹਿ ਵਾਰਿਆ ਮਨਮੁਖ ਕੱਚੇ ਕੂੜਿਆਰ ਤਿੰਨੀ ਨਿਸ਼ਚੋ ਦਰਗਾਹ ਹਾਰਿਆ ਗੁਰਮਤੀ ਸ਼ਬਦ ਸੂਰ ਹੈ ਕਾਮ ਕ੍ਰੋਧ ਜਿੰਨੀ ਮਾਰਿਆ ਸੱਚੈ ਅੰਦਰ ਮਹਿਲ ਸ਼ਬਦ ਸਵਾਰਿਆ ਸੇ ਭਗਤ ਤੁਧ ਭਾਮ ਦੇ ਸੱਚੈ ਨਾਏ ਪਿਆਰਿਆ।

ਪਾਈ। ਨਾਨਕ ਤਿਨਕਾ ਆਖਿਆਪ ਸੁਣੇ, ਜੇ ਲਯਨ ਪੰਨੈ ਪਾਏ ਮਹੱਲਾ ਤੀਜਾ। ਅੰਮ੍ਰਿਤ ਸਦਾ ਵਰਸਦਾ, ਬੂਜਨ ਬੂਜਣ ਹਾਰ, ਗੁਰਮੁਖ ਜਿਨੀ ਬੁਝਿਆ, ਹਰ ਅੰਮ੍ਰਿਤ ਰੱਖਿਆ ਉਰਤ

ਨਾਹੀਂ। ਨਾਨਕ ਗੁਰਮੁਖ ਤਿਨ ਸੂਜੀ ਪਈ, ਜਿਨ ਵਸਿਆ ਮਨ ਮਾਹੀ ਪੌੜੀ। ਨਾਥ ਜਤੀ ਸਿੱਧ ਪੀਰ, ਤਿਨੈ ਅੰਤ ਨਾ ਪਾਇਆ। ਗੁਰਮੁਖ ਨਾਮ ਧਿਆਏ ਤੁਝੈ ਸਮਾਇਆ, ਜੁਗ ਛੱਤੀ ਗੁਬਾ।

ਦਸਬਾਇਆ ਅਗਨ ਅਪਾਈ ਵਾਦ ਭੁੱਖ ਤਿਹਾਇਆ ਦੁਨੀਆ ਕਹਿ ਸਿਰ ਕਾਲ ਦੂਜਾ ਪਾਇਆ ਰੱਖੈ ਰੱਖਣ ਹਾਰ ਜਿਨ ਸ਼ਬਦ ਬੁਝਾਇਆ ਸਲੋਕ ਮਹੱਲਾ ਤੀਜਾ ਇਹੋ ਜਲ ਸਭ ਤੈ ਵਰਸਦਾ ਵਰਸੈ ਪਾਏ ਸੁਭਾ।

ਪਾਈ। ਨਾਨਕ ਜਿਨ ਕੋ ਨਦਰ ਕਰੇ ਤਾਂ ਇਹੋ ਧਨ ਪੱਲੇ ਪਾਈ ਪੌੜੀ। ਆਪ ਕਰਾਏ ਕਰੇ ਆਪ, ਹਉ ਕੈਸਿਓ ਕਰੀ ਪੁਕਾਰ। ਆਪੇ ਲੇਖਾ ਮੰਗਸੀ, ਆਪ ਕਰਾਏ ਕਾਰ। ਜੋ ਤਿਸ ਭਾਵੈ ਸੋ ਥੀਐ, ਹੁਕਮ ਕਰੇ ਗਾਵਾਰ। ਆਪ ਛਡਾਏ ਛੁੱਟੀਐ, ਆਪੇ ਬਖਸ਼ਣ ਹਾਰ। ਆਪੇ ਵੇਖੈ ਸੁਣੇ ਆਪ, ਸਭ ਸਹਿ ਦੇ ਆਧਾਰ। ਸਭ ਮਹਿ ਏਕ ਵਰਤਦਾ, ਸਿਰ ਸਿਰ ਕਰੇ ਵਿਚਾਰ। ਗੁਰਮੁਖ ਆਪ ਵਿਚਾਰੀਐ ਲੱਗ।

ਮਤ ਤੂੰ ਭਰਮ ਭਲਾਈ, ਇਹੋ ਬਾਬੀ ਹਾ ਪਸ਼ੂ ਹੈ, ਇਸ ਨੂੰ ਬੂਝਣ ਨਾਹੀ, ਅੰਮ੍ਰਿਤ ਹਰ ਕਾ ਨਾਮ ਹੈ, ਜਿਤ ਪੀਤਾ ਤਿਖ ਜਾਏ, ਨਾਨਕ ਗੁਰਮੁਖ ਜਿਨ ਪੀਆ, ਤਿਨ ਬਹੁੜ ਨਾ ਲਾਗੀ ਆਏ, ਮਹੱਲਾ ਤੀਜਾ, ਮਲਾਰ ਸੀਤਲ ਰਾਗ ਹੈ, ਹਰ ਧਿਆਇਆ ਸ਼ਾਂਤ ਹੋਏ, ਹਰ ਜਿਉ ਆਪਣੀ ਕਿਰਪਾ ਕਰੇ, ਤਾਂ ਵਰਤੈ ਸਭ ਲੋਏ, ਵੁੱਠੈ ਜੀਆਂ ਜੁਗਤ ਹੋਏ, ਧਰਨੀ ਨੂੰ ਸ਼ਿੰਗਾਰ ਹੋਏ, ਨਾਨਕ ਇਹੋ ਜਗਤ

ਨਾਨਕ ਜਿਸ ਦਿਨ ਚਸਾਨਾ ਜੀਵਦੀ ਸੋ ਸਤਿਗੁਰ ਦੀ ਆਮ ਲਾਈ ਪੌੜੀ ਖੰਡ ਪਤਾਲ ਅਸੰਖ ਮੈਂ ਗਣਤ ਨਾ ਹੋਈ ਤੂੰ ਕਰਤਾ ਗੋਵਿੰਦ।

ਪਾਉਣੀਆ ਸੱਚੈ ਦਰ ਸੋਹਨ ਪੌੜੀ ਸੱਚਾ ਸਤਿਗੁਰ ਸੇਵ ਸੱਚ ਸੰਭਾਲਿਆ ਅੰਤ ਖਲੋਆ ਆਈ ਜੇ ਸਤਿਗੁਰੇ ਅੱਗੇ ਘਾਲਿਆ ਕੋਹੇ ਨਾ ਸਕੈ ਜਮਕਾਲ ਸੱਚਾ ਰਖਵਾਲਿਆ ਗੁਰਸਾਖੀ ਜੋਤ ਜਗਾਏ ਦੀਵਾ ਬਾਲਿਆ ਮਨਮੁਖ ਵਿਣ ਨਾਵੈ ਕੂੜਿਆਰ ਫਿਰ ਹੈ ਬੇਤਾਲਿਆ ਪਸ਼ੂ ਮਾਨਸ ਚੰਮ ਪਲੇਟੇ ਅੰਦਰੋਂ ਕਾਲਿਆ ਸਭੋ ਵਰਤੈ ਸੱਚ ਸੱਚੈ ਸ਼ਬਦ ਨਿਹਾਲਿਆ

ਪਾਏ ਦੂਜੈ ਪਾਏ ਪਰਮਿਆ ਅੰਮ੍ਰਿਤ ਜਲ ਪੱਲੈ ਨਾ ਪਾਏ ਨਦਰ ਕਰੇ ਜੇ ਆਪਣੀ ਤਾਂ ਸਤਿਗੁਰ ਮਿਲੈ ਸੁਭਾਏ ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ ਸਹਿਜੇ ਰਹਿਆ ਸਮਾਏ ਪੌੜੀ ਇਕ ਵਣ ਖੰਡ ਬੈ ਸਹਿਜਾਈ ਸਾਧਨਾ ਦੇਵਹੀ ਇਕ ਪਾਲਾ ਕੱਕਰ ਭੰਨ ਸੀਤਲ ਜਲ ਹੇਵਹੀ ਇਕ ਭਸਮ ਚੜਾਵੇ ਅੰਗ ਮੈਲ ਨਾ ਧੋਵਹੀ ਇਕ ਜਟਾ ਬਿਕਟ ਬਿਕਰਾਲ ਕੁਲ ਘਰ ਖੋਵਹੀ ਇਕ ਨਗਨ ਫਿਰਹਿ ਦਿਨ ਰਾਤ ਨੀਂਦ ਨਾ ਸੋਵਹੀ ਇਕ ਅਗਨ ਜਲਾਵਹਿ ਅੰਗ ਆਪ ਵਿਗੋਵਹੀ ਵਿਣ ਨਾਵੇ ਤਨ ਸ਼ਾਰ ਕਿਆ ਕਹਿ ਰੋਵਹੀ ਸੋਹਨ ਖਸਮ ਦੁਆਰ ਜੇ ਸਤਿਗੁਰ

ਤੂੰ ਭੁੱਖ ਸੁਣਾਵੈ ਖਸਮੈ ਮੂਲ ਨਾ ਭਾਵੈ ਅੱਕ ਸਿਉ ਪ੍ਰੀਤ ਕਰੇ ਅੱਕ ਤਿੱਦਾ ਅੱਕ ਡਾਲੀ ਬਹਿ ਖਾਏ ਖਸਮੈ ਭਾਵੈ ਉਹ ਚੰਗਾ ਜੇ ਕਰੇ ਖੁਦਾਏ ਖੁਦਾਏ ਨਾਨਕ ਦੁਨੀਆਂ ਚਾਰ ਦਿਹਾੜੇ

ਕਿਹਾ ਜਿਸ ਭਾਣਾ ਮਨ ਵਸਾਈ ਆਪਣਾ ਭਾਣੇ ਕਹੋ ਕਿਨ ਸੁਖ ਪਾਇਆ ਅੰਧਾ ਅੰਧ ਕਮਾਈ ਵਿਖਿਆ ਕਦੇ ਹੀ ਰੱਜੈ ਨਾਹੀ ਮੂਰਖ ਭੁੱਖ ਨਾ ਜਾਈ ਦੂਜੈ ਸਭ ਕੋ ਲੱਗ ਵਿਗੁੱਤਾ ਬਿਨ ਸਤਿਗੁਰ ਬੂ

ਪਹਿਲਾ ਸ਼ਰਮ ਧਰਮ ਦੋਏ ਨਾਨਕਾ ਜੇ ਧਨ ਪੱਲੇ ਪਾਏ ਸੋ ਤਨ ਮਿੱਤਰ ਨਾ ਕਾਂਢੀਐ ਜਿਤ ਸਿਰ ਚੂਟਾਂ ਖਾਏ ਜਿਨ ਕੈ ਪੱਲੇ ਧਨ ਵਸੈ ਤਿਨਕਾ ਨਾਉ ਫਕੀਰ ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ ਮਹੱਲਾ ਪਹਿਲਾ ਦੁਖੀ ਦੁਨੀ ਸਹੇੜੀਐ ਜਾਏ ਤਾਂ ਲੱਗੈ ਦੁਖ ਨਾਨਕ ਸੱਚੇ ਨਾਮ ਬਿਨ ਕਿਸੈ ਨਾ ਲੱਥੀ ਭੁੱਖ ਰੂਪੀ ਭੁੱਖ ਨਾ ਉਤਰੈ ਜਾਂ ਦੇਖਾਂ ਤਾਂ ਭੁੱਖ ਜੇਤੇ ਰਸ ਸਰੀਰ ਕੇ ਤੇਤੇ ਲੱਗੈ ਦੁਖ ਮਹੱਲਾ ਪਹਿਲਾ ਅੰਧੀ ਕੰਮੀ ਅੰਧ ਮਨ ਮਨ ਅੰਧੈ ਤਾਂ ਨਿਅੰਧ ਚਿੱਕੜ ਲਾਇਐ ਕਿਆ ਥੀਐ ਜਾਂ ਟੁੱਟੈ ਪੱਥਰ ਬੰਦ ਬੰਦ ਟੁੱਟਾ ਬੇੜੀ ਨਹੀਂ ਨਾ ਤੁਲਹਾ ਨਾ ਹਾਥ ਨਾਨਕ ਸੱਚੇ ਨਾਮ ਵਿਣ ਕੇਤੇ ਡੁੱਬੇ ਸਾਥ ਮਹੱਲਾ ਪਹਿਲਾ ਲੱਖ ਮਨ ਸੋਇਨਾ ਲੱਖ ਮਨ ਰੂਪਾ ਲੱਖ ਸਾਹਾਂ ਸਿਰ ਸਾਹ ਲੱਖ ਲਸ਼ਕਰ ਲੱਖ ਵਾਜੇ ਨੇਜੇ ਲੱਖੀ ਘੋੜੀ ਪਾਤਸ਼ਾਹ ਜਿੱਥੇ ਸ਼ਾਇਰ ਨੰਗਣਾ ਅਗਨ ਪਾਣੀ ਅਸਗਾਹ

ਭੈ ਬਿਨ ਭਰਮ ਨਾ ਕੱਟੀਐ ਨਾਮ ਨਾ ਲੱਗੈ ਪਿਆਰ ਸਤਿਗੁਰ ਤੇ ਭਉ ਉਪਜੈ ਪਾਈਐ ਮੋਖ ਦੁਆਰ ਭੈ ਤੇ ਸਹਿਜ ਪਾਈਐ ਮਿਲ ਜੋਤੀ ਜੋਤ ਅਪਾਰ ਭੈ ਤੇ ਭੈ ਜਲ ਲੰਘੀਐ ਗੁਰਮਤੀ ਵਿਚਾਰ ਭੈ ਤੇ ਨਿਰਭਉ ਪਾਈਐ ਜਿਸ

ਕਨਾ ਕਾਰ ਸਭ ਨਾਨਕ ਆਪ ਅਕਥ ਅਕਥ ਕੀ ਕਥਾ ਸੁਣੇ ਰਿੱਧ ਬੁੱਧ ਸਿੱਧ ਗਿਆਨ ਸਦਾ ਸੁਖ ਹੋਏ ਮਹੱਲਾ ਪਹਿਲਾ।

ਵਿਆਹਿਆ ਘਰ ਲੈ ਆਇਆ ਮਾਸ ਮਾਸੂ ਹੀ ਮਾਸ ਉਪਜੈ ਮਾਸੂ ਸਭੋ ਸਾਕ ਸਤਿਗੁਰ ਮਿਲਿਆ ਹੁਕਮ ਬੁਝੀਐ ਤਾਂ ਕੋ ਆਵੈ ਰਾਸ ਆਪ ਛੁੱਟੇ ਨਹਿ ਛੁੱਟੀਐ ਨਾਨਕ ਬਚਨ ਬਣਾਸ ਮਹੱਲਾ ਪਹਿਲਾ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੈ ਕੌਣ ਮਾਸ ਕੌਣ ਸਾਗ ਕਹਾਵੈ ਕਿਸ ਮਹਿ ਪਾਪ ਸਮਾਣੀ ਗੈਂਡਾ ਮਾਰ ਹੋਮ ਜਗ ਪੀਏ ਦੇਵਤਿਆਂ ਕੀ ਬਾਣੀ ਮਾਸ ਛੋੜ ਬੈਸ ਨੱਕ ਪਕੜੈ ਰਾਤੀ ਮਾਣਸ ਖਾਣੀ ਫੜ ਕਰ ਲੋਕਾਂ ਨੂੰ ਦਿਖਲਾਵੈ ਗਿਆਨ ਧਿਆਨ ਨਹੀਂ ਸੂਜੈ ਨਾਨਕ ਅੰਧੇ ਸਿਓ ਕਿਆ ਕਹੀਐ ਕਹਿ ਨਾ ਕਹਿਆ ਬੂਜੈ ਅੰਧਾ ਸੋਏ ਜੇ ਅੰਧ ਕਮਾਵੈ ਤਿਸ ਹਿਰਦੈ ਸੇ ਲੋਚਣ ਨਾਹੀ ਮਾਤ ਪਿਤਾ ਕੀ ਰਖਤ ਨਿਪੰਨੇ ਮੱਛੀ ਮਾਸ ਨਾ ਖਾਹੀ ਇਸਤਰੀ ਪੁਰਖੈ ਜਾਨ ਇਸ ਮੇਲਾ ਉਥੈ ਮੰਦ ਕਮਾਹੀ ਮਾਸੋ ਨਿੰਮੇ ਮਾਸੋ ਜੰਮੇ ਹਮ ਮਾਸੈ ਕੇ ਭਾਂਡੇ ਗਿਆਨ ਧਿਆਨ ਕਸ ਸੂਜੈ ਨਾਹੀ ਚਤਰ ਕਹਾਵੈ ਪਾਂਡੇ ਬਾਹਰ ਕਾ ਮਾਸ ਮੰਦਾ ਸਵਾਮੀ ਘਰ ਕਾ ਮਾਸ ਚੰਗੇਰਾ ਜੀ ਜੰਤ ਸਭ ਮਾਸ ਹੋਏ ਜੀ ਇਹ ਲਿਆ ਵਸੇਰਾ ਅਪੱਖ ਭਖੈ ਭਖ ਤਜ ਛੋਡੈ ਅੰਧ ਗੁਰੂ ਜਿਨ ਕੇਰਾ ਮਾਸੋ ਨਿੰਮੇ ਮਾਸੋ ਜੰਮੇ ਹਮ ਮਾਸੈ ਕੇ ਭਾਂਡੇ ਗਿਆਨ ਧਿਆਨ ਕਸ ਸੂਜੈ ਨਾਹੀ ਚਤੁਰ ਕਹਾਵੈ ਪਾਂਡੇ ਮਾਸ ਪੁਰਾਣੀ ਮਾਸ ਕਤੇਬੀ ਚਹੁ ਜੁਗ ਮਾਸ ਕਮਾਣਾ ਜੱਜ ਕਾਜ ਵਿਆਹ ਸਹਾਵੈ ਉਥੈ ਮਾਸ ਸਮਾਣਾ ਇਸਤਰੀ

ਸਮਾਇਆ ਇੱਕ ਭਗਵਾਨ ਵੇਸ ਕਰ ਭਰਮ ਦੇ ਬਿਨ ਸਤਿਗੁਰ ਕਿਨੈ ਨਾ ਪਾਇਆ ਦੇਸ ਦਸੰਤਰ ਭਵ ਥੱਕੇ ਤੁਦ ਅੰਦਰ ਆਪ ਲੁਕਾਇਆ ਗੁਰ ਕਾ ਸ਼ਬਦ ਰਤਨ ਹੈ ਕਰ ਚਾਨਣ ਆਪ ਦਿਖਾਇਆ ਆਪਣਾ ਆਪ ਪਛਾਣਿਆ ਗੁਰਮਤੀ ਸੱਚ ਸਮਾਇਆ ਆਵਾ ਗੁਣ ਬਜਾਰੀਆ ਬਾਜਾਰ ਜਿਨੀ ਰਚਾਇਆ ਇਕ ਥਿਰ ਸੱਚਾ ਸਲਾਹਣਾ ਜਿਨ ਮਨ ਸੱਚਾ ਭਾਇਆ ਸਲੋਕ ਮਹੱਲਾ ਪਹਿਲਾ ਨਾਨਕ ਮਾਇਆ ਕਰਮ ਬਿਰਖ ਫਲ ਅੰਮ੍ਰਿਤ ਫਲ ਵਿਸ ਸਭ ਕਾਰਨ ਕਰਤਾ ਕਰੇ ਜਿਸ ਖਵਾਲੇ ਤਿਸ ਮਹੱਲਾ ਦੂਜਾ ਨਾਨਕ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ ਇੰਨੀ ਜਲੀ ਨਾਮ ਵਸਾਰਿਆ ਇਕ ਨਾ ਚੱਲਿਆ ਨਾਲ ਪੌੜੀ ਸਿਰ ਸਿਰ ਹੋਏ ਨਬੇੜ ਹੁਕਮ ਚਲਾਇਆ ਤੇਰੇ ਹੱਥ ਨਬੇੜ ਤੂੰ ਹੈ ਮਨ ਪਾਇਆ ਕਾਲ ਚਲਾਏ ਬੰਨ ਕੋਈ ਨਾ ਰੱਖ ਸੀ ਜਰ ਜਰਵਾਣਾ ਕੰਨ ਚੜਿਆ ਨੱਚ ਸੀ ਸਤਿਗੁਰ ਬੋਹਿਤ ਬੇੜ ਸੱਚਾ ਰੱਖ ਸੀ ਅਗਨ ਪਖ ਹੈ ਪੜਹਾੜ ਅਨ ਦਿਨ ਪਖ ਸੀ ਫਾਥਾ ਚੁਗੈ ਚੋਗ ਹੁਕਮੀ ਛੁੱਟ ਸੀ ਕਰਤਾ ਕਰੇ ਸੋ ਹੋਗ ਕੂੜ ਨਖੁੱਟ ਸੀ ਸਲੋਕ ਮਹੱਲਾ ਪਹਿਲਾ ਧਰਮ ਹੈ ਘਰ ਦਿਖਾਈ ਦੇ ਸੋ ਸਤਿਗੁਰ ਪੁਰਖ ਸੁਜਾਨ ਪੰਚ ਸ਼ਬਦ ਧੁਨ ਕਾਰ ਧੁਨ ਤਹ ਬਾਜੈ ਸ਼ਬਦ ਨਿਸ਼ਾਨ ਦੀਪ ਲੋ ਪਾਤਾਲ ਤਹ ਖੰਡ ਮੰਡਲ ਹੈਰਾਨ ਤਾਰ ਘੋਰ ਬਾਜਿੰਤਰ ਤਹ ਸਾਚ ਤਖਤ ਸੁਲਤਾਨ ਸੁਖਮਨ ਕਹਿ ਘਰ ਰਾਗ ਸੁਨ ਸੁਨ ਮੰਡਲ ਨਿਵਲਾਏ ਕਤ ਕਥਾ ਵਿਚਾਰੀ ਹੈ ਮਨਸਾ ਮਨਹਿ ਸਮਾਏ ਉਲਟ ਕਮਲ ਅੰਮ੍ਰਿਤ ਭਰਿਆ ਇਹੋ ਮਨ ਕਤਹੁ ਨਾ ਜਾਏ ਅਜੱਪਾ ਜਾਪ ਨਾ ਵਿਸਰੈ ਆਦ ਜੁਗਾਦ ਸਮਾਏ ਸਭ ਸਖੀਆਂ ਪੰਚੇ ਮਿਲੇ ਗੁਰਮੁਖ ਨਿਜ ਘਰ ਵਾਸ ਸ਼ਬਦ ਖੋਜ ਇਹੋ ਘਰ ਲਹਿ ਨਾਨਕ ਤਾਂ ਕਾ ਦਾਸ ਮਹੱਲਾ ਪਹਿਲਾ

ਇਹ ਸਭ ਵਿਕਾਰ ਸ਼ਬਦ ਨੀਸ਼ਾਣਿਆ ਸਾਧੂ ਸੰਗ ਉਧਾਰ ਭਏ ਨਿਕਾਣਿਆ ਸਿਮਰ ਸਿਮਰ ਦਾ ਤਾਰ ਸਭ ਰੰਗ ਮਾਣਿਆ ਪ੍ਰਗਟ ਭਇਆ ਸੰਸਾਰ ਮਿਹਰ ਛਾਵਾਣਿਆ।

ਕਾਲ ਕਹੀਅਤ ਹੈ ਹੱਥ ਪੁਜ ਭਇਓ ਅਪਾਰਲਾ ਫੇਰ ਦੀਆ ਦੇਹਰਾ ਨਾਮੇ ਕਹੋ ਪੰਡੀਅਨ ਕਹੋ ਪਿਛਵਾਰਲਾ ਮਲਾਰ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਗਰ ਜਨਾ ਮੇਰੀ ਜਾਤ ਬਖਿਆਤ ਚੰਵਾਰੰ ਹਿਰਦੈ ਰਾਮ ਗੋਬਿੰਦ ਗੁਣ ਸਾਰੰ ਰਹਾਉ ਸੁਸਰੀ ਸਲਲ ਕਿਤ ਬਾਰੋ ਨੀਰੇ ਸੰਤ ਜਨ ਕਰਤ ਨਹੀਂ ਪਾਨੰ ਸੁਰਾ ਅਪਵਿੱਤਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਏ ਆਨੰ ਤਰ ਤਾਰ ਅਪਵਿੱਤਰ ਕਰ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ ਭਗਤ ਭਾਗਵਤ ਲਿਖੀਐ ਤੇਹੇ ਉਪਰੇ ਪੂਜੀਐ ਕਰ ਨਮਸ਼ਕਾਰੰ ਮੇਰੀ ਜਾਤ ਕੁਟ ਬਾਂਡਲਾ ਢੋਰ ਢੋ ਅੰਤਾ ਨਿਤਹਿ ਬਨਾਰਸੀ ਆਸ ਪਾਸਾ ਅਬ

ਮੁਖ ਪ੍ਰਸਿੱਧ ਕਬੀਰਾ ਜਾ ਕੇ ਕੁਟੰਬ ਕੇ ਢੇਡ ਸਭ ਢੋਰ ਟਵੰਤ ਫਿਰਹਿ ਅਜਹੋ ਬਨਾਰਸੀ ਆਸ ਪਾਸਾ ਆਚਾਰ ਸਹਿਤ

ਨੂੰ ਸਾਧ ਜਨਾ ਮਿਲ ਹਰਿਆ ਹਉ ਬਲ ਬਲ ਬਲ ਬਲ ਸਾਧ ਜਨਾ ਕਉ ਮਿਲ ਸੰਗਤ ਪਾਰ ਉਤਰਿਆ ਰਹਾਉ ਹਰ ਹਰ ਕਿਰਪਾ ਕਰਹੋ ਪ੍ਰਭ ਆਪਣੀ ਹਮ ਸਾਧ ਜਨਾ ਪੱਗ ਪਰਿਆ ਧਨ ਧਨ ਸਾਧ ਜਿਨ ਹਰ ਪ੍ਰਭ ਜਾਣਿਆ ਮਿਲ ਸਾਧੂ ਪਤਤ ਉਧਰਿਆ ਮਨੁਆ ਚੱਲੈ ਚੱਲੈ ਬਹੁ ਬਹੁ ਬਿਦ ਮਿਲ ਸਾਧੂ ਵਸਗਤ ਕਰਿਆ ਜਿਉ ਜਲ ਤੰਤ ਪਸਾਰਿਉ ਬਦਕ ਗ੍ਰਸ ਮੀਨਾ ਵਸਗਤ ਖਰਿਆ ਹਰ ਕੇ ਸੰਤ ਸੰਤ ਭਲ ਨੀਕੇ ਮਿਲ ਸੰਤ ਜਨਾ ਮਲ ਲਈਆ ਹਉ ਮੈਂ ਦੁਰਤ ਗਿਆ ਸਭ ਨੀਕਰ ਜਿਉ ਸਾਬੁਨ ਕਾਪਰ ਕਰਿਆ ਮਸਤਕ ਲਲਾਟ ਲਿਖਿਆ ਧੁਰ ਠਾਕੁਰ ਗੁਰ ਸਤਗੁਰ ਚਰਨ ਉਰ ਧਰਿਆ ਸਭ ਦਾਲਦ ਦੂਖ ਭੰਜ ਪ੍ਰਭ ਪਾਇਆ ਜਨ ਨਾਨਕ ਨਾਮ ਉਧਰਿਆ ਕਾਨੜਾ ਮਹੱਲਾ ਚੌਥਾ ਮੇਰਾ ਮਨ ਸੰਤ ਜਨਾ ਪਗ ਰੇਨ ਹਰ ਹਰ ਕਥਾ ਸੁਣੀ ਮਿਲ ਸੰਗਤ ਮਨ ਕੂਰਾ ਹਰ ਰੰਗ ਭੇਨ ਰਹਾਉ ਹਮ ਅਚੇਤ ਅਚੇਤ ਨਾ ਜਾਣਹਿ ਗਤ ਮਿਤ ਗੁਰ ਕੀਏ ਸੁਚਿਤ ਚਿਤੇਨ ਪ੍ਰਭ ਦੀਨ ਦਿਆਲ ਕੀਓ ਅੰਗੀਕ੍ਰਿਤ ਮਨ ਹਰ ਹਰ ਨਾਮ ਜਪੇਨ ਹਰ ਕੇ ਸੰਤ ਮਿਲਹਿ ਮਨ ਪ੍ਰੀਤਮ ਕਟ ਦੇਵੋ ਹੀਰਾ ਤੇਨ ਹਰ ਕੇ ਸੰਤ ਮਿਲੇ ਹਰ ਮਿਲਿਆ ਹਮ ਕੀ

ਪਰਚੈ ਰਾਮ ਰਵਿਆ ਘੱਟ ਅੰਤਰ ਅਸ ਫਿਰ ਰਾਮ ਰਵਿਆ ਰੰਗ ਪ੍ਰੀਤ ਹਰ ਕੇ ਸੰਤ ਸੰਤ ਜਨ ਮੀਕੇ ਜਿਨ ਮਿਲਿਆ ਮਨ ਰੰਗ ਰੰਗੀਤ ਹਰ ਰੰਗ ਲਹਿ ਨਾ ਉਤਰੈ ਕਬਹੂ ਹਰ ਹਰ ਜਾਇ ਮਿਲੈ ਹਰ ਪ੍ਰੀਤ ਹਮ ਬਹੁ ਪਾਪ ਕੀਏ ਅਪਰਾਧੀ ਗੁਰ ਕਾਟੇ ਕਟਤ ਕਟੀਤ ਹਰ ਹਰ ਨਾਮ ਦਿਓ ਮੁਖ ਔਖਦ ਜਨ ਨਾਨਕ।

ਨਾਮ ਤਿਹਾਈ ਸਤ ਸੰਗਤ ਮਿਲ ਸਾਧੂ ਪਾਠ ਹਰ ਹਰ ਕਥਾ ਸੁਣੀ ਮਿਲ ਸੰਗਤ ਹਰ ਹਰ ਜਪਿਓ ਅਕਥ ਕਥ ਕਾਥ ਹਮਰੇ ਪ੍ਰਭ ਜਗਦੀਸ਼ ਗੁਸਾਈ ਹਮ ਰਾਖ ਲੇਹੋ ਜਗਨਨਾਥ ਜਨ ਨਾਨਕ ਦਾਸ ਦਾਸ ਦਾਸਨ ਕੋ ਪ੍ਰਭ ਕਰਹੁ ਕਿਰਪਾ ਰਾਖੋ ਜਨ ਸਾਥ ਕਾਨੜਾ।

ਪੀਸ ਜਪ ਹਰ ਹਰ ਸ਼ਬਦ ਜਪੀਸ ਹਰ ਹੋ ਹੋ ਕਿਰਪੀਸ ਰਹਾਉ ਹਰ ਕਿਰਪਾ ਕਰ ਸਵਾਮੀ ਹਮ ਲਾਏ ਹਰ ਸੇਵਾ ਹਰ ਜਪ ਜਪੇ ਹਰ ਜਪ ਜਪੇ।

ਜਾਟ ਜਿਤ ਮਿਲ ਹਰ ਪਾਦਰ ਬਾਟ ਭਜ ਹਰ ਰਸ ਰਸ ਹਰ ਗਾਟ ਹਰ ਹੋ ਹੋ ਲਿਖੇ ਲਲਾਟ ਰਹਾਉ ਖਟ ਕਰਮ ਕਿਰਿਆ ਕਰ ਬਹੁ ਬਹੁ ਵਿਸਥਾਰ ਸਿੱਧ ਸਾਧਕ ਜੋਗੀਆ ਕਰ ਜਟ ਜਟਾ ਜਟ ਜਾਟ ਕਰ ਭੇਖ ਨਾ ਪਾਈਐ ਹਰ ਬ੍ਰਹਮ ਜੋਗ ਹਰ ਪਾਈਐ ਸਤ ਸੰਗਤੀ ਉਪਦੇਸ਼ ਗੁਰੂ ਗੁਰ ਸੰਤ ਜਨਾ ਖੋਲ ਖੋਲ ਕਪਾਟ ਤੂੰ ਅਪਰੰਪਰ ਸਵਾਮੀ ਅਤ ਅਗਾਹ ਤੂੰ ਭਰਪੁਰ ਰਹਿਆ ਜਲ ਫਲੇ ਹਰ ਇੱਕ ਇੱਕੋ ਇੱਕ ਏਕੈ ਹਰ ਥਾਟ ਤੂੰ ਜਾਣ ਹੈ ਸਭ ਬਿਦ ਬੂਝੈ ਆਪੇ ਜਨ ਨਾਨਕ ਕੇ ਪ੍ਰਭ ਘਟ ਘਟੇ ਘਟ ਘਟੇ ਘਟ ਹਰ ਘਾਟ ਕਾਨੜਾ ਮਹੱਲਾ ਚੌਥਾ ਜਪ ਮਨ ਗੋਬਿੰਦ ਮਾਧੋ ਹਰ ਹਰ ਅਗਮ ਅਗਾਦੋ ਮਤ ਗੁਰਮਤ ਹਰ ਪ੍ਰਭ ਲਾਦੋ ਤੁਰ ਹੋ ਹੋ ਲਿਖੇ ਲਲਾਦੋ ਰਹਾਉ ਦਿਖ ਮਾਇਆ ਸੰਚ ਬਹੁ ਚਿਤੈ ਬੇਕਾਰ ਸੁਖ ਪਾਈਐ ਹਰ ਭਜ ਸੰਤ ਸੰਤ ਸੰਗਤੀ ਮਿਲ ਸਤਿਗੁਰੂ ਗੁਰ ਸਾਧੋ ਜਿਉ ਸੋਹੇ ਪਾਰਸ ਮਨੂਰ ਭਏ ਕੰਚਨ ਤਿਉ ਪਤਤ ਜਨ ਮਿਲ ਸੰਗਤੀ ਸੁਧ ਹੋਵਤ ਗੁਰਮਤੀ ਸੁਧਹਾਦੋ ਜਿਉ ਕਾਸਟ ਸੰਗ ਲੋਹਾ ਬਹੁ ਤਰਤਾ ਤਿਉ ਪਾਪੀ ਸੰਗ ਤਰੇ ਸਾਧ ਸਾਧ ਸੰਗਤੀ

ਭੌਜਲ ਤਰਨਾ ਅਪੈ ਦਾਨ ਨਾਮ ਹਰ ਪਾਇਓ ਸਿਰ ਡਾਰਿਓ ਨਾਨਕ ਸੰਤ ਚਰਨਾ ਕਾਨੜਾ ਮੁਹੱਲਾ ਪੰਜਵਾਂ ਸਾਧ ਸਰਨ ਚਰਨ ਚਿਤ ਲਾਇਆ ਸੁਪਨ ਕੀ ਬਾਤ ਸੁਣੀ ਪੇਖੀ ਸੁਪਨਾ ਨਾਮ ਮੰਤਰ ਸਤਿਗੁਰੂ ਦਰੜਾਇਆ ਰਹਾਉ ਨਹਿ ਤ੍ਰਿਪਤਾਨੋ ਰਾਜ ਜੋਬਨ ਧਨ ਬਹੁਰ ਬਹੁਰ ਫਿਰ ਤਾਇਆ ਸੁਖ ਪਾਇਆ ਤ੍ਰਿਸ਼ਨਾ ਸਭ ਬੁੱਝੀ ਹੈ ਸ਼ਾਂਤ ਪਾਈ ਗੁਣ ਗਾਇਆ ਬਿਨ ਬੂਝੇ ਪਸ਼ੂ ਕੀ ਨਿਆਈ ਭ੍ਰਮ ਮੋਹੇ ਵਿਆਪਿਓ ਮਾਇਆ ਸਾਧ ਸੰਗ ਜਮ ਜੇਵਰੀ ਕਾਟੀ ਨਾਨਕ ਸਹਿਜ ਸਮਾਇਆ ਕਾਨੜਾ ਮੁਹੱਲਾ ਪੰਜਵਾਂ ਹਰ ਕੇ ਚਰਨ ਹਿਰਦੈ ਗਾਏ ਸੀਤਲਾ ਸੁਖ ਸ਼ਾਂਤ ਮੂਰਤ ਸਿਮਰ ਸਿਮਰ ਨਿਤ ਧਿਆਏ ਰਹਾਉ ਸਗਲ ਆਸ ਹੋਤ ਪੂਰਨ ਕੋਟ ਜਨਮ ਦੁਖ

ਆਏ। ਕਾਨੜਾ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਥੀਐ ਸੰਤ ਸੰਗ ਪ੍ਰਭ ਗਿਆਨ ਪੂਰਨ ਪਰਮ ਜੋਤ ਪਰਮੇਸ਼ਰ ਸਿਮਰਤ ਪਾਈਐ ਮਾਨ ਰਹਾਉ ਆਵਤ ਜਾਤ ਰਹੇ ਸ਼ਰਮ ਨਾਸੇ ਸਿਮਰਤ ਸਾਧੂ ਸੰਗ ਪਤਤ ਪਨੀਤ ਹੋਹੇ ਖਿਨ ਭੀਤਰ ਪਾਰ ਬ੍ਰਹਮ ਕੈ ਰੰਗ ਜੋ ਜੋ ਕਥੈ ਸੁਨੈ ਹਰ ਕੀਰਤਨ ਤਾਂ ਕੀ ਦੁਰਮਤ ਨਾਸ ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ। ਕਾਨੜਾ ਮਹੱਲਾ ਪੰਜਵਾਂ ਸਾਧ ਸੰਗਤ ਨਿਧ ਹਰ ਕੋ ਨਾਮ ਸੰਗ ਸਹਾਈ ਜੀ ਕੈ ਕਾਮ ਰਹਾਉ ਸੰਤਰੇਨ ਨਿਤ ਮਜਨ ਕਰੈ ਜਨਮ ਜਨਮ ਕੇ ਕਿਲ ਬਿਖਹਰੈ ਸੰਤ ਜਨਾ ਕੀ ਉੱਚੀ ਬਾਣੀ ਸਿਮਰ ਸਿਮਰ ਤਰੇ ਨਾਨਕ ਪ੍ਰਾਣੀ। ਕਾਨੜਾ ਮਹੱਲਾ ਪੰਜਵਾਂ ਸਾਧੂ ਹਰ ਹਰੇ ਗੁਣ ਗਾਏ ਮਾਨ ਤਨ ਧਨ ਪ੍ਰਾਨ ਪ੍ਰਭ ਕੇ ਸਿਮਰਤ ਦੁਖ ਜਾਏ ਰਹਾਉ ਈਤ ਊਤ ਕਹਾਂ ਲੁਭਾਵ ਹੈ ਏਕ ਸਿਉ ਮਨ ਲਾਏ ਮਹਾ ਪਵਿੱਤਰ ਸੰਤ ਆਸਨ ਮਿਲ ਸੰਗ ਗੋਬਿੰਦ ਧਿਆਏ ਸਗਲ ਤਿਆਗ ਸਰਨ ਆਇਓ

ਬੜਾਈ ਭੋਜਨ ਬਿਖਮ ਨਾਮ ਹਰ ਤਾਰੇ ਅਗਮ ਪਦਾਰਥ ਲਾਲ ਅਮੋਲਾ ਭਇਓ ਪ੍ਰਾਪਤ ਗੁਰ ਚਰਨਾਰੇ ਕਹੋ ਨਾਨਕ ਪ੍ਰਭ ਭਏ ਕਿਰਪਾਲਾ ਮਗਨ ਭਏ ਹੀ ਰਹਿ ਦਰਸਾਰੇ ਕਾਨੜਾ ਮਹੱਲਾ ਪੰਜਵਾਂ ਸਾਜਨ ਮੀਤ ਸੁਆਮੀ ਨੇਰੋ ਪੇਖਤ ਸੁਨਤ ਸਭਨ ਕਹਿ ਸੰਗੇ ਥੋੜੇ ਕਾਜ ਬੁਰੋ ਕਹਿ ਪੇਰੋ ਰਹਾਉ ਨਾਮ ਬਿਨਾ ਜੇਤੋ ਲਪਟਾਯੋ ਕਛੂ ਨਹੀਂ ਨਾਹੀ ਕਛ ਫੇਰੋ ਆਗੈ ਦ੍ਰਿਸ਼ਟ ਆਵਤ ਸਭ ਪ੍ਰਗਟ ਹੀਹਾ ਮੋਹਿਓ ਭਰਮ ਅੰਧੇਰੋ ਅਟਕਿਓ ਸੁਤ ਬਨਤਾ ਸੰਗ ਮਾਇਆ ਦੇਵ ਨਹਾਰ ਦਾ ਤਾਰ ਬਸੇਰੋ ਕਹੋ ਨਾਨਕ ਏਕੈ ਭਾਰੂ ਸੋ ਬੰਧਨ ਕਾਟਨ ਹਾਰ ਗੁਰ ਮੇਰੋ ਕਾਨੜਾ ਮਹੱਲਾ ਪੰਜਵਾਂ ਬਿਖੈ ਦਲ ਸੰਤਨ ਤੁਮਰੈ ਗਾਹਿਓ ਤੁਮਰੀ ਟੇਕ ਭਰੋਸਾ ਠਾਕੁਰ ਸਰਨ ਤੁਮਾਰੀ ਆਯੋ ਰਹਾਉ ਜਨਮ ਜਨਮ ਕੇ ਮਹਾਪਰਾਛਤ ਦਰਸ਼ਨ ਭੇਟ ਮਟਾਹਿਓ ਭਇਓ ਪ੍ਰਗਾਸ ਆਨੰਦ ਉਜਿਆਰਾ ਸਹਿਜ ਸਮਾਧ ਸਮਾਹਿਓ ਕੌਣ ਕਹਿ ਤੁਮ ਤੇ ਕਛ ਨਾਹੀ ਤੁਮ ਸਮਰੱਥ ਅਥਾਹਿਓ ਕਿਰਪਾ ਨਿਧਾਨ ਰੰਗ ਰੂਪ ਰਸ ਨਾਮ ਨਾਨਕ ਲੈ ਲਾਹਿਓ ਕਾਨੜਾ ਮਹੱਲਾ ਪੰਜਵਾਂ ਬੂਡਤ ਪ੍ਰਾਣੀ ਹਰ ਜਪ ਧੀਰੈ ਬਿਨਸੈ ਮੋਹ ਭਰਮ ਦੁਖ ਪੀਰੈ ਰਹਾਉ ਸਿਮਰੋ ਦਿਨ ਰਹਿਣ ਗੁਰ ਕੇ ਚਰਨਾ ਜਤ ਕਤ ਪੇਖੋ ਤੁਮਰੀ ਸਰਨਾ ਸੰਤ ਪ੍ਰਸਾਦ ਹਰ ਕੇ ਗੁਣ ਗਾਇਆ ਗੁਰ ਭੇਟਤ ਨਾਨਕ ਸੁਖ ਪਾਇਆ ਕਾਨੜਾ ਮਹੱਲਾ ਪੰਜਵਾਂ ਸਿਮਰਤ ਨਾਮ ਮਨ ਹੈ ਸੁਖ ਪਾਈਐ ਸਾਧ ਜਨਾ ਮਿਲ ਹਰ ਜਸ ਗਾਈਐ ਰਹਾਉ ਕਰ ਕਿਰਪਾ ਪ੍ਰਭ ਹਿਰਦੈ ਬਸੇਰੋ ਚਰਨ ਸੰਤਨ ਕੈ ਮਾਥਾ ਮੇਰੋ ਪਾਰ ਬ੍ਰਹਮ ਕਉ ਸਿਮਰਹੋ ਮਨਾ ਗੁਰਮੁਖ ਨਾਨਕ ਹਰ ਜਸ ਸੁਨਾ ਕਾਨੜਾ ਮਹੱਲਾ ਪੰਜਵਾਂ ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸਨ ਰਸਨਾ ਹਰ ਹਰ ਭੋਜਨ ਤ੍ਰਿਪਤਾਨੀ ਅਖੀਨ ਕਉ ਸੰਤੋਖ ਪ੍ਰਭ ਦਰਸ਼ਨ ਰਹਾਉ ਕਰਨਨ ਪੂਰ ਰਹਿਓ ਜਸ ਪ੍ਰੀਤਮ ਕਲ ਮਲ ਦੋਖ ਸਗਲ ਮਲ ਹਰਸਨ ਪਾਵਨ ਧਾਵਨ ਸੁਆਮੀ ਸੁਖ ਪੰਥਾ ਅੰਗ ਸੰਗ ਕਾਇਆ ਸੰਤ ਸਰਸਨ ਸਰਨ ਗਹੀ ਪੂਰਨ ਅਬਨਾਸੀ ਆਨ ਅਪਾਵ ਥਕਤ ਨਹੀਂ ਕਰਸਨ ਕਰ ਗਹਿ ਲੀਏ ਨਾਨਕ ਜਨ ਆਪਣੇ ਅੰਧ ਘੋਰ ਸਾਗਰ ਨਹੀਂ ਮਰਸਨ ਕਾਨੜਾ ਮਹੱਲਾ ਪੰਜਵਾਂ ਕੁਹਕਤ ਕਪਟ ਖਪਟ ਖਲ ਗਰਜਤ ਮਰਜਤ ਮੀਚ ਅਨਕ ਬਰੀਆ ਰਹਾਉ ਅਹੰ ਮਤ ਅਨਰਤ ਕੁਮਿਤ ਹਿਤ ਪ੍ਰੀਤਮ ਏਖਤ ਭ੍ਰਮਤ ਲਾਖ ਗਰੀਆ ਅਨਿਤ ਵਿਵਹਾਰ ਅਚਾਰ ਬਿਦਹੀਨਤ ਮਮ ਮਤ ਮਾਤ ਕੋਪ ਜਰੀਆ ਕਰੁਣ ਕਿਰਪਾਲ ਗੋਪਾਲ ਦੀਨ ਬੰਧ ਨਾਨਕ ਉਧਰ ਸਰਨ ਪਰੀਆ ਕਾਨੜਾ ਮਹੱਲਾ ਪੰਜਵਾਂ ਜੀ ਪ੍ਰਾਨ ਮਾਨ ਦਾਤਾ ਹਰ ਬਿਸਰਤੇ ਹੀ ਹਾਨ ਰਹਾਉ ਗੋਬਿੰਦ ਤਿਆਗ ਆਨ ਲਾਗਹਿ ਅੰਮ੍ਰਿਤੋ ਡਾਰ ਭੂਮ ਪਾਗਹਿ ਬਿਖੈ ਰਸ ਸਿਉ ਅਸਕਤ ਮੂੜੇ ਕਾਹੇ ਸੁਖ ਮਾਨ ਕਾਮ ਕ੍ਰੋਧ ਲੋਭ ਵਿਆਪਿਓ।

ਧਾਰ ਨਾਨਕ ਮੰਗੈ ਨਾਮ ਦਾਨ ਤਜ ਮੋਹ ਭਰਮ ਸਗਲ ਅਭਮਾਨ ਕਨ ਦਾ ਮਹੱਲਾ ਪੰਜਵਾਂ ਪ੍ਰਭ ਕਹਿਣ ਮਲਨ ਦਹਿਨ ਲਹਿਨ ਗੁਰ ਮਿਲੇ ਆਨ ਨਹੀਂ ਉਪਾਉ ਰਹਾਉ ਤਟਨ ਖਟਨ ਜਟਨ ਹੋਮਨ ਨਾਹੀ ਡੰਡ ਧਾਰ ਸੁਆਉ ਜਤਨ ਭਾਂਤਨ ਤਪਨ ਭ੍ਰਮਨ ਅਨਕ ਕਥਨ ਕਥਤੇ ਨਹੀਂ ਥਾਹਾ ਪਾਈ ਠਾਉ ਸੋਧ ਸਗਰ ਸੋਧਨਾ ਸੁਖ ਨਾਨਕਾ ਭਜ ਨਾਉ ਕਾਨੜਾ ਮਹੱਲਾ ਪੰਜਵਾਂ ਘਰ ਨੌਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਤਤ ਪਾਵਨ ਭਗਤ ਬਚਲ ਭੈ ਹਰਨ ਤਾਰਨ ਤਰਨ ਰਹਾਉ ਨੈਣ ਤਿਪਤੇ ਦਰਸ ਪੇਖ ਜਸ ਤੋਖ ਸੁਨਤ ਕਰਨ ਪ੍ਰਾਨ ਨਾਥ ਅਨਾਥ ਦਾਤੇ ਦੀਨ ਗੋਬਿੰਦ ਸਰਨ ਆਸ ਪੂਰਨ ਦੁਖ

ਜਾਇ ਪਤਕ ਪਾਵਨ ਬਿਰਦ ਸੁਆਮੀ ਉਦਰ ਤੇ ਹਰ ਧਿਆਈ ਰਹਾਉ ਸੰਸਾਰ ਗਾਰ ਵਿਕਾਰ ਸਾਗਰ ਪਤਤ ਮੋਹ ਮਾਨ ਅੰਧ ਵਿਕਲ ਮਾਇਆ ਸੰਗ ਧੰਦ ਕਰ ਗਹੇ ਪ੍ਰਭ ਆਪ ਕਾਢੂ ਰੱਖ ਲੇ ਹੋ ਗੋਬਿੰਦ ਰਾਇ ਅਨਾਥ ਨਾਥ ਸਨਾਥ ਸੰਤਨ ਕੋਟ ਪਾਪ ਬਨਾਸ ਮਨ ਦਰਸਨੈ ਕੀ ਪਿਆਸ ਪ੍ਰਭ ਪੂਰਨ ਗੁਣ ਤਾਸ ਕਿਰਪਾਲ ਦਿਆਲ ਗੋਪਾਲ ਨਾਨਕ ਹਰ ਰਸਨਾ ਗੁਣ ਗਾਏ ਕਾਨੜਾ ਮਹੱਲਾ ਪੰਜਵਾਂ ਵਾਰ ਵਾਰੋ ਅਨਕ ਡਾਰੋ ਸੁਖ ਪ੍ਰਿਆ ਸੁਹਾਗ ਪਲਕ ਰਾਤ ਰਹਾਉ ਕਨਕ ਮੰਦਰ ਪਾਠ ਸੇਜ ਸਖੀ ਮੋਹੇ ਨਾਹੀ ਇਨ ਸਿਉ ਤਾਤ ਮੁਕਤ ਲਾਲ ਅਨਕ ਭੋਗ

ਹਰ ਰੰਗ ਰਾਤਾ ਸਦ ਬੈਰਾਗੀ ਹਰ ਲਿਖਤ ਤਿਨਾ ਘਰ ਆਵੈ ਗੂ ਤਿਨਕੀ ਪੰਕ ਮਿਲੈ ਤਾਂ ਜੀਵਾਂ ਕਰ ਕਿਰਪਾ ਆਪ ਦਿਵਾਵੈ ਗੂ ਦੁਬਦਾ ਲੋਭ ਲੱਗੇ ਹੈ ਪ੍ਰਾਣੀ ਮਨ ਪੂਰੈ ਰੰਗ ਨਾ ਆਵੈ ਗੂ ਫਿਰ ਉਲਟਿਓ ਜਨਮ ਹੋਵੈ ਗੁਰਬਚਨੀ ਗੁਰਪੁਰਖ ਮਿਲੈ ਰੰਗ ਲਾਵੈ ਗੂ ਇੰਦਰੀ ਦਸੇ ਦਸੇ ਫੁਨ ਧਾਵਤ ਤ੍ਰੈ ਗੁਣੀਆਂ ਖਿਨ ਨਾ ਟਕਾਵੈ ਗੂ ਸਤਿਗੁਰ ਪਰਚੈ ਵਸਗਤ ਆਵੈ ਮੋਖ ਮੁਕਤ ਸੋ ਪਾਵੈ ਗੂ ਓਅੰਕਾਰ ਏਕੋ ਰਵ ਰਹਿਆ ਸਭ ਏਕ ਸਮਾਹੇ ਸਮਾਵੈ ਗੂ ਏਕੋ ਰੂਪ ਏਕੋ ਬਹੁਰੰਗੀ ਸਭ ਏਕਤ ਬਚਨ ਚਲਾਵੈ ਗੂ ਗੁਰਮੁਖ ਏਕੋ ਏਕ ਪਛਾਤਾ ਗੁਰਮੁਖ ਹੋਏ ਲਖਾਵੈ ਗੂ ਗੁਰਮੁਖ ਜਾਏ ਮਿਲੈ ਨਿਜ ਮਹਿਲੀ ਅਨਹਦ ਸ਼ਬਦ ਬਜਾ

ਮਨ ਸਤਿਗੁਰ ਸਰਨ ਧਿਆਵੈ ਗੁਰੂ ਲੋਹਾ ਹਿਰਨ ਹੋਵੈ ਸੰਗ ਪਾਰਸ ਗੁਣ ਪਾਰਸ ਕੋ ਹੋਏ ਆਵੈ ਗੁਰੂ ਰਹਾਉ ਸਤਿਗੁਰ ਮਹਾਂਪੁਰਖ ਹੈ ਪਾਰਸ ਜੋ ਲਾਗੈ ਸੋ ਫਲ ਪਾਵੈ ਗੁਰੂ ਜਿਉ ਗੁਰ ਉਪਦੇਸ਼ ਤਰੇ ਪ੍ਰਹਿਲਾਦਾ ਗੁਰ ਸੇਵਕ ਪੈਜ ਰਖਾਵੈ ਗੁਰੂ ਸਤਿਗੁਰ ਬਚਨ ਬਚਨ ਹੈ ਨੀਕੋ ਗੁਰ ਬਚਨੀ ਅੰਮ੍ਰਿਤ ਪਾਵੈ ਗੁਰੂ ਜਿਉ ਅੰਬਰੀਕ ਅਮਰਾ ਪਦ ਪਾਏ ਸਤਿਗੁਰ ਮੁਖ ਬਚਨ ਧਿਆਵੈ ਗੁਰੂ ਸਤਿਗੁਰ ਸਰਨ ਸਰਨ ਮਨ ਪਾਈ ਸੁਧਾ ਸੁਧਾ ਕਰ ਧਿਆਵੈ ਗੁਰੂ ਦਿਆਲ ਦੀਨ ਭਏ ਹੈ ਸਤਿਗੁਰ ਹਰ ਮਾਰਗ ਪੰਥ ਦਿਖਾਵੈ ਗੁਰੂ ਸਤਿਗੁਰ ਸਰਨ ਪਏ ਸੇ ਥਾਪੇ ਤਿਨ ਰਾਖਨ ਕੋ ਪ੍ਰਭ ਆਵੈ ਗੁਰੂ ਜੇ ਕੋ ਸਰ ਸੰਧੈ ਜਨ ਉਪਰ ਫਿਰ ਉਲਟੋ ਤਿਸੈ ਲਗਾਵੈ ਗੁਰੂ ਹਰ ਹਰ ਹਰ ਹਰ ਹਰ ਸਰ ਸੇਵਹ ਤਿਨ ਦਰਗਾਹ ਮਾਨ ਦਵਾਵੈ ਗੁਰੂ ਗੁਰਮਤ ਗੁਰਮਤ ਗੁਰਮਤ ਧਿਆਵਹ ਹਰ ਗਲ ਮੇਲ ਮੇਲ ਮਲਾਵੈ ਗੁਰੂ ਗੁਰਮੁਖ ਨਾਦ ਵੇਦ ਹੈ ਗੁਰਮੁਖ ਗੁਰ ਪਰਚੈ ਨਾਮ ਧਿਆਵੈ ਗੁਰੂ ਹਰ ਹਰ ਰੂਪ ਹਰ ਰੂਪੋ ਹੋਵੈ ਹਰ ਜਨ ਕੋ ਪੂਜ ਕਰਾਵੈ ਗੁਰੂ ਸਾਕਤ ਨਾਰ ਸਤਿਗੁਰ ਨਹੀਂ ਪੀਆ ਤੇ ਬੇਮੁਖ ਹਰ ਪਰਮਾਵੈ ਗੁਰੂ ਲੋਭ ਲਹਿਰ ਸਵਾਨ ਕੀ ਸੰਗਤ ਬਿਖ ਮਾਇਆ ਕਰੰਗ ਲਗਾਵੈ ਗੁਰੂ ਰਾਮ ਨਾਮ ਸਭ ਜਗ ਕਾ ਤਾਰਕ ਲਗ ਸੰਗਤ ਨਾਮ ਧਿਆਵੈ ਗੁਰੂ ਨਾਨਕ ਰਾਖ ਰਾਖ ਪ੍ਰਭ ਮੇਰੇ ਸਤ ਸੰਗਤ ਰਾਖ।

ਬਾਅਦ ਸਲੋਕ ਮਹੱਲਾ ਚੌਥਾ ਰਾਮ ਨਾਮ ਨਿਧਾਨ ਹਰ ਗੁਰਮਤ ਰਾਖੇ ਉਰ ਧਾਰ ਦਾਸਣ ਦਾਸਾ ਹੋਏ ਰਹੂ ਹਉ ਮੈਂ ਵਿਖਿਆ ਮਾਰ ਜਨਮ ਪਦਾਰਥ ਜੀਤਿਆਂ ਕਦੇ ਨਾ ਆਵੈ ਹਾਰ ਤਨ ਤਨ ਵਡ ਭਾਗੀ ਨਾਨਕਾ ਜਿਨ ਗੁਰਮਤ ਹਰ ਰਸ ਸਾਰ ਮਹੱਲਾ ਚੌਥਾ ਗੋਬਿੰਦ ਗੋਬਿੰਦ ਗੋਬਿੰਦ ਹਰ ਗੋਬਿੰਦ ਗੁਣੀ ਨਿਧਾਨ ਗੋਬਿੰਦ ਗੋਬਿੰਦ ਗੁਰਮਤ ਧਿਆਈਐ ਤਾਂ ਦਰਗਾਹ ਪਾਈਐ ਮਾਨ ਗੋਬਿੰਦ ਗੋਬਿੰਦ ਗੋਬਿੰਦ ਜਪ ਮੁਖ ਉਜਲਾ ਪ੍ਰਧਾਨ ਨਾਨਕ ਗੁਰ ਗੋਬਿੰਦ ਹਰ ਜਿਤ ਮਿਲ ਹਰ ਪਾਇਆ ਨਾਮ ਪੌੜੀ ਤੂੰ ਆਪੇ ਹੀ ਸਿੱਧ ਸਾਧਕੋ ਤੂੰ ਆਪੇ ਹੀ ਜੁਗ ਜੋਗੀਆ ਤੂੰ ਆਪੇ ਹੀ ਰਸ ਰਸੀਅੜਾ ਤੂੰ ਆਪੇ ਹੀ ਭੋਗ ਭੋਗੀਆ ਤੂੰ ਆਪੇ ਆਪ ਵਰਤਦਾ ਤੂੰ ਆਪੇ ਕਰਹਿ ਸੋ ਹੋ ਗਿਆ ਸਤ ਸੰਗਤ ਸਤ ਗੁਰ ਧਨ ਧਨੋ ਧਨ ਧਨ ਧਨੋ ਜਿਤ ਮਿਲ ਹਰ ਬੁਲਗ ਬੁਲੋ ਗਿਆ ਸਭ ਕਹੋ ਮੁਖੋ ਹਰ ਹਰ ਹਰੇ ਹਰ ਹਰ ਹਰੇ ਹਰ ਬੋਲਤ ਸਭ ਪਾਪ ਲੋ ਗਿਆ ਸਲੋਕ ਮਹੱਲਾ ਚੌਥਾ ਹਰ ਹਰ ਹਰ ਹਰ ਨਾਮ ਹੈ ਗੁਰਮੁਖ ਪਾਵੈ ਕੋਈ ਹਉ ਮੈਂ ਮਮਤਾ ਨਾਸ ਹੋਏ ਦੁਰਮਤ ਕੱਢੈ ਧੋਏ ਨਾਨਕ ਅਨ ਦਿਨ ਗੁਣ ਉਚਰੈ ਜਿਨ ਕੋ ਧੁਰ ਲਿਖਿਆ ਹੋਏ ਮਹੱਲਾ ਚੌਥਾ ਹਰ ਆਪੇ ਆਪ ਦਇਆਲ ਹਰ ਆਪੇ ਕਰੇ ਸੋ ਹੋਏ ਹਰ ਆਪੇ ਆਪ ਵਰਤਦਾ ਹਰ ਜੇਵੜ ਅਵਰ ਨਾ ਕੋਈ ਜੋ ਹਰ ਪ੍ਰਭ ਭਾਵੈ ਸੋ ਥੀਐ ਜੋ ਹਰ ਪ੍ਰਭ ਕਰੇ ਸੋ ਹੋਏ ਕੀਮਤ ਕਿਨੈ ਨਾ ਪਾਈਆ ਬੇਅੰਤ ਪ੍ਰਭੂ ਹਰ ਸੋਏ ਨਾਨਕ ਗੁਰਮੁਖ ਹਰ ਸਾ ਲਾਹਿਆ ਤਨ ਮਨ ਸੀਤਲ ਹੋਏ ਪੌੜੀ ਸਭ ਜੋਤ ਤੇਰੀ ਜਗ ਜੀਵਨਾ ਤੂੰ ਘਟ ਘਟ ਹਰ ਰੰਗ ਰੰਗਨਾ ਸਭ ਧਿਆਵਹਿ ਤੁਧ ਮੇਰੇ ਪ੍ਰੀਤਮਾ ਤੂੰ ਸਤ ਸਤ ਪੁਰਖ ਨਿਰੰਜਨਾ ਇਕ ਦਾਤਾ ਸਭ ਜਗਤ ਭਿਖਾਰੀਆ ਹਰ ਜਾਚਹਿ ਸਭ ਮੰਗ ਮੰਗਨਾ

ਇਸ ਹਰੀ ਜਿਤ ਪਾਵਹਿ ਸਭ ਫਲ ਫਲਨਾ। ਸਲੂਕ ਮਹੱਲਾ ਚੌਥਾ। ਹਰ ਹਰ ਨਾਮ ਧਿਆਏ ਮਨ, ਹਰ ਦਰਗਾਹ ਪਾਵਹਿ ਮਾਨ। ਜੋ ਇੱਛੈ ਸੋ ਫਲ ਪਾਏ ਸੀ, ਗੁਰ ਸ਼ਬਦੀਨ ਲੱਗੈ ਧਿਆਨ। ਕਿਲ ਵਿਖ ਪਾਪ ਸਭ ਕੱਟੀਐ, ਹਉ ਮੈਂ ਚੁੱਕੈ ਗੁਮਾਨ। ਗੁਰਮੁਖ ਕਮਲ ਵਿਗਸਿਆ, ਸਭ ਆਤਮ ਬ੍ਰਹਮ ਪਛਾਨ। ਹਰ ਹਰ ਕਿਰਪਾ ਧਾਰ ਪ੍ਰਭ, ਜਨ ਨਾਨਕ ਜਪ ਹਰ ਨਾਮ। ਮਹੱਲਾ ਚੌਥਾ। ਹਰ ਹਰ ਨਾਮ ਪਵਿੱਤ ਹੈ, ਨਾਮ ਜਪਤ ਦੁਖ ਜਾਏ। ਜਿਨ ਕੋ ਪੂਰਬ ਲਿਖਿਆ, ਤਿਨ ਮਨ ਵਸਿਆ ਆਏ। ਸਤਿਗੁਰ ਕੈ ਭਾਣੈ ਜੋ ਚੱਲੈ, ਤਿਨ ਦਾਲਦ ਦੁਖ ਲਹਿ ਜਾਏ। ਆਪਣੇ ਭਾਣੈ ਕਿਨੈ ਨਾ ਪਾਇਓ, ਜਨ ਵੇਖੋ ਮਨ ਪਤਿ ਆਏ। ਜਨ ਨਾਨਕ ਦਾਸਨ ਦਾਸ ਹੈ, ਜੋ ਸਤਿਗੁਰ ਲਾਗੇ ਪਾਏ ਪੌੜੀ। ਤੂੰ ਥਾਨ ਥਨੰਤਰ ਭਰਪੂਰ ਹੈ ਕਰਤੇ, ਸਭ ਤੇਰੀ ਬਣਤ ਬਣਾਵਣੀ। ਰੰਗ ਪਰੰਗ ਸਿਸ਼ਟ ਸਭ ਸਾਜੀ, ਬਹੁ ਬਹੁ ਵਿਦ ਭਾਂਤ ਉਪਾਵਣੀ। ਸਭ ਤੇਰੀ ਜੋਤ ਜੋਤੀ ਵਿਚ ਵਰਤ ਹੈ, ਗੁਰਮਤੀ ਤੁਜੈ ਨਾਵਣੀ। ਜਿਨ ਹੋਏ ਦਿਆਲ, ਤਿਨ ਸਤਿਗੁਰ ਮੇਲੈ। ਮੁਖ ਗੁਰਮੁਖ ਹਰ ਸਮਝਾਵਣੀ, ਸਭ ਬੋਲੋ ਰਾਮ ਰਮੋ, ਸ੍ਰੀ ਰਾਮ ਰਮੋ। ਜਿਤ ਦਾਲਤ ਦੁਖ ਭੁੱਖ ਸਭ ਲਹਿ ਜਾਵਣੀ। ਸਲੋਕ ਮਹੱਲਾ ਚੌਥਾ। ਹਰ ਹਰ ਅੰਮ੍ਰਿਤ ਨਾਮ ਰਸ, ਹਰ ਅੰਮ੍ਰਿਤ ਹਰ ਉਰਧਾਰ। ਵਿਚ ਸੰਗਤ ਹਰ ਪ੍ਰਭ ਵਰਤਦਾ, ਬੁੱਝੋ ਸ਼ਬਦ ਵਿਚਾਰ। ਮਨ ਹਰ ਹਰ ਨਾਮ ਧਿਆਇਆ, ਵਿਖ ਹਉ ਮੈਂ ਕੱਢੀ ਮਾਰ। ਜਿਨ ਹਰ ਹਰ ਨਾਮ ਨਾ ਚੇਤਿਓ, ਤਿਨ ਜੂਐ ਜਨਮ ਸਭਹਾਰ। ਗੁਰ ਟੁੱਠੈ ਹਰ ਚੇਤਾਇਆ, ਹਰ ਨਾਮਾ ਹਰ ਉਰਧਾਰ। ਜਨ ਨਾਨਕ ਤੇ ਮੁਖ ਉਜਲੇ, ਤਿਤ ਸੱਚੈ ਦਰਬਾਰ। ਮਹੱਲਾ ਚੌਥਾ। ਹਰ ਕੀਰਤ ਉੱਤਮ ਨਾਮ ਹੈ, ਵਿਚ ਕਲ ਯੁਗ ਕਰਨੀ ਸਾਰ। ਮਤ ਗੁਰਮਤ ਕੀਰਤ ਪਾਈਐ, ਹਰ ਨਾਮਾ ਅਰ ਹੁਰ ਹਾਰ। ਵਡਭਾਗੀ ਜਿਨ ਹਰ ਧਿਆਇਆ, ਤਿਨ ਸੌਂਪਿਆ ਹਰ ਭੰਡਾਰ। ਬਿਨ ਨਾਵੈ ਜੇ ਕਰਮ ਕਮਾਵਣੇ, ਨਿਤ ਹਉ ਮੈਂ ਹੋਏ ਖੁਆਰ। ਜਲ ਹਸਤੀ ਮਲ ਨਵਾਲੀਐ, ਸਿਰ ਭੀ ਫਿਰ ਪਾਵੈ ਸ਼ਾਰ। ਹਰ ਮੇਲੋ ਸਤਿਗੁਰ ਦਇਆ ਕਰ, ਮਨ ਵਸੈ ਏਕੰਕਾਰ। ਜਿਨ ਗੁਰਮੁਖ

ਸਤਿਗੁਰੂ ਜਿਨ ਕੋ ਧੁਰ ਮਸਤਕ ਲੇਖਿਆ ਹਰ ਅਗਮ ਧਿਆਇਆ ਗੁਰਮਤੀ ਤਿਸ ਰੂਪ ਨਹੀਂ ਪ੍ਰਭ ਰੇਖਿਆ ਗੁਰਬਚਨ ਧਿਆਇਆ ਜਿਨ੍ਹਾਂ ਅਗਮ ਹਰ ਤੇ ਠਾਕੁਰ ਸੇਵ ਕਰਾਲ ਏਕਿਆ ਸਭ ਕਹੋ ਮੁਖ ਹੋ ਨਰ ਨਰ ਹਰੇ ਨਰ ਨਰ ਹਰੇ ਨਰ ਨਰ ਹਰੇ ਹਰ ਲਾਹਾ ਹਰ ਭਗਤ ਵਸੇਖਿਆ ਸਲੋਕ ਮਹੱਲਾ ਚੌਥਾ ਰਾਮ ਨਾਮ ਰਮ ਰਵ ਰਹੇ ਰਮ ਰਾਮੋ ਰਾਮ ਰਮੀਤ ਘਟ ਘਟ ਆਤਮ ਰਾਮ ਹੈ ਪ੍ਰਭ ਖੇਲ ਕੀਓ ਰੰਗ ਰੀਤ ਹਰ ਨਿਕਟ ਵਸੈ ਜਗ ਜੀਵਨਾ ਪਰਗਾਸ ਕੀਓ ਗੁਰਮੀਤ ਹਰ ਸਵਾਮੀ ਹਰ ਪ੍ਰਭ ਤਿਨ ਮਿਲੇ ਜਿਨ ਲਿਖਿਆ ਧੁਰ ਹਰ ਪ੍ਰੀਤ ਜਨ ਨਾਨਕ ਨਾਮ ਧਿਆਇਆ ਗੁਰਬਚਨ ਜਪਿਓ ਮਨ ਕੀਤ ਮਹੱਲਾ ਚੌਥਾ ਹਰ ਪ੍ਰਭ ਸੱਜਣ ਲੋੜ ਲਹੋ ਭਾਗ ਵਸੈ ਵਡ ਭਾਗ ਗੁਰਪੂਰੈ ਦੇ ਖਾਲਿਆ ਨਾਨਕ ਹਰ ਲਿਵ ਲਾਗ ਪੌੜੀ ਧਨ ਧਨ ਸੁਹਾਵੀ ਸਫਲ ਘੜੀ ਜਿਤ ਹਰ ਸੇਵਾ ਮਨ ਪਾਣੀ ਹਰ ਕਥਾ ਸੁਣਾਵਹੁ ਮੇਰੇ ਗੁਰਸਿੱਖੋ ਮੇਰੇ ਹਰ ਪ੍ਰਭ ਅਕਥ ਕਹਾਣੀ ਕਿਉਂ ਪਾਈਐ ਕਿਉਂ ਦੇਖੀਐ ਮੇਰਾ ਹਰ ਪ੍ਰਭ ਸੁਗੜ ਸੁਜਾਣੀ ਹਰ ਮੇਲ ਦਿਖਾਏ ਆਪ ਹਰ ਗੁਰਬਚਨੀ ਨਾਮ ਸਮਾਣੀ ਤਿਨ ਵਿਟੋ ਨਾਨਕ ਵਾਰਿਆ ਜੋ ਜਪਦੇ ਹਰ ਨਿਰਬਾਣੀ ਸਲੋਕ ਮਹੱਲਾ ਚੌਥਾ ਹਰ ਪ੍ਰਭ ਰੱਤੇ ਲੋਇਣਾ ਗਿਆਨ ਅੰਜਨ ਗੁਰ ਦੇ ਮੈਂ ਪ੍ਰਭ ਸੱਜਣ ਪਾਇਆ ਜਨ ਨਾਨਕ ਸਹਿਜ ਮਿਲੇ ਮਹੱਲਾ ਚੌਥਾ ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਈ ਨਾਮ

ਜਗਦੀਸ਼ਰ ਕਰਤੇ ਅਪਰੰਪਰ ਪੁਰਖ ਅਤੋਲ ਹਰ ਨਾਮ ਧਿਆਵੋ ਮੇਰੇ ਗੁਰਸਿੱਖੋ ਹਰਿ ਉੱਤਮ ਹਰ ਨਾਮ ਅਮੋਲ ਜਿਨ ਧਿਆਇਆ ਹਿਰਦੈ ਦਿਨ ਸਰਾਤ ਤੇ ਮਿਲੇ ਨਹੀਂ ਹਰ ਰੋਲ ਵਡਭਾਗੀ ਸੰਗਤ ਮਿਲੈ ਗੁਰ ਸਤਿਗੁਰ ਪੂਰਾ ਬੋਲ ਸਭ ਧਿਆਵੋ ਨਰ ਨਾਰਾਇਣੋ ਨਾਰਾਇਣੋ ਜਿਤ ਚੂਕਾ ਜਮ ਝਗੜ ਚਗੋਲ ਸਲੋਕ ਮਹੱਲਾ ਚੌਥਾ ਹਰ ਜਨ ਹਰ ਹਰ ਚਾਹੁੰਦਿਆਂ ਸਰ ਸੰਧਿਆ ਗਾਵਾਰ ਨਾਨਕ ਹਰ ਜਨ ਹਰ ਲਿਵ ਉਬਰੇ ਜਿਨ ਸੰਧਿਆ ਤਿਸ ਫਿਰ ਮਾਰ ਮਹੱਲਾ ਚੌਥਾ ਅੱਖੀ ਪ੍ਰੇਮ ਕਸਾਈਆਂ ਹਰ ਹਰ ਨਾਮ ਪਿਖਾਨ ਜੇ ਕਰ ਦੂਜਾ ਦੇਖ ਦੇ ਜਨ ਨਾਨਕ ਕੱਢ ਦੇ ਚੰਨ ਪੌੜੀ ਜਲ ਥਲ ਮਹੀਅਲ ਪੂਰਨੋ ਅਪਰੰਪਰ ਸੋਈ ਜੀ ਜੰਤ ਪ੍ਰਿਤਪਾਲ ਦਾ ਜੋ ਕਰੇ ਸੋ ਹੋਈ ਮਾਤ ਪਿਤਾ ਸੁਤ ਭਰਾਤ ਮੀਤ ਤਿਸ ਬਿਨ ਨਹੀਂ ਕੋਈ ਘਟ ਘਟ ਅੰਤਰ ਰਵ ਰਹਿਆ ਜਪਿਓ ਜਨ ਕੋਈ ਸਗਲ ਜਪਹੋ ਗੋਪਾਲ ਗੁਣ ਪ੍ਰਗਟ ਸਭ ਲੋਈ ਸਲੋਕ ਮਹੱਲਾ ਚੌਥਾ ਗੁਰਮੁਖ ਮਿਲੇ ਸੇ ਸੱਜਣਾ ਹਰ ਪ੍ਰਭ ਪਾਇਆ ਰੰਗ ਜਨ ਨਾਨਕ ਨਾਮ ਸਲਾਹੇ ਤੂੰ ਲੁੱਡ ਲੁੱਡ ਦਰਗਹਿ ਮਾਨਿ ਮਹੱਲਾ ਚੌਥਾ ਹਰ ਤੂੰ ਹੈ ਦਾਤਾ ਸਭ ਸਦਾ ਸਭ ਜੀ ਤੁਮਾਰੇ ਸਭ ਤੁਦੈ ਨੂੰ ਅਰਾਧ ਦੇ ਦਾਨ ਦੇਹ ਪਿਆਰੇ ਹਰ ਦਾਤੈ ਦਾਤਾਰ ਹੱਥ ਕੱਢਿਆ ਮੀਹ ਉੱਠਾ ਸੈਂਸਾਰੀ ਅਨਜੰਮਿਆ ਖੇਤੀ ਭਾਉ ਕਰ ਹਰ ਨਾਮ ਸੰਭਾਰੇ ਜਨ ਨਾਨਕ ਮੰਗੈ ਦਾਨ ਪ੍ਰਭ ਹਰ ਨਾਮ ਅਧਾਰੇ ਪੌੜੀ ਇੱਛਾ ਮਨ ਕੀ ਪੂਰੀ ਹੈ ਜਪੀਐ ਸੁਖ ਸਾਗਰ ਹਰ ਕੇ ਚਰਨ ਅਰਾਧੀ ਹੈ ਗੁਰ ਸ਼ਬਦ ਰਤਨਾਗਰ ਮਿਲ ਸਾਧੂ ਸੰਗ ਉਧਾਰ ਹੋਏ ਹਟੈ ਜਮ ਕਾਗਰ ਜਨਮ ਪਦਾਰਥ ਜੀਤੀ ਹੈ ਜਪ ਹਰ ਬੈਰਾਗਰ ਸਭ ਪਵੋ ਸਰਨ ਸਤਿਗੁਰੂ ਕੀ ਬਿਨ ਸੈ

ਇੱਕ ਕਲਿਆਣ ਭੋਪਾਲੀ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਰ ਬ੍ਰਹਮ ਪਰਮੇਸ਼ਰ ਸਵਾਮੀ ਦੁਖ ਨਿਵਾਰਨ ਨਾਰਾਇਣ ਸਗਲ ਭਗਤ ਜਾਚਹਿ ਸੁਖ ਸਾਗਰ ਭਾਵਨਿਧ ਤਰਨ ਹਰ ਚਿੰਤਾਮਣੀ ਰਹਾਉ ਦੀਨ ਦਿਆਲ ਜਗਦੀਸ਼ ਦਮੋਦਰ ਹਰਿ ਅੰਤਰ ਜਾਮੀ ਗੋਬਿੰਦੇ ਤੇ ਨਿਰਭਉ ਜਿਨ ਸ੍ਰੀ ਰਾਮ ਧਿਆਇਆ ਗੁਰਮਤ ਮੁਰਾਰ ਹਰ ਮੁਕੰਦੇ ਜਗਦੀਸ਼ਰ ਚਰਨ ਸਰਨ ਜੋ ਆਏ ਤੇ ਜਨ ਭਾਵਨਿਧ ਪਾਰ ਪਰੇ ਭਗਤ ਜਨਾ ਕੀ ਪੈਜ ਹਰ ਰਾਖੈ ਜਨ ਨਾਨਕ।

ਹੈ ਭਗਵਾਨ ਗੁਰਪੂਰੇ ਸੋ ਪ੍ਰਸੰਨ ਭਏ ਸਦਾ ਸੁਖ ਕਲਿਆਣ ਰਹਾਉ ਸਰਬ ਕਾਰਜ ਸਿੱਧ ਭਏ ਗਾਏ ਗੁਣ ਗੋਪਾਲ ਮਿਲ ਸਾਧ ਸੰਗਤ ਪ੍ਰਭੂ ਸਿਮਰੇ ਨਾਠਿਆ ਦੁਖ ਕਾਲ ਕਰ ਕਿਰਪਾ ਪ੍ਰਭ ਮੇਰਿਆ ਕਰੋ ਦਿਨ ਰਹਿਣ ਸੇਵ ਨਾਨਕ ਦਾਸ ਸਰਨਾਗਤੀ ਹਰ ਪੁਰਖ ਪੂਰਨ ਦੇਵ ਕਲਿਆਣ ਮਹੱਲਾ ਪੰਜਵਾਂ ਪ੍ਰਭ ਮੇਰਾ ਅੰਤਰ ਜਾਮੀ ਜਾਣ ਕਰ ਕਿਰਪਾ ਪੂਰਨ ਪਰਮੇਸ਼ਰ ਨਿਸ਼ਚਲ ਸੱਚ ਸ਼ਬਦ ਨੀਸ਼ਾਨ ਰਹਾਉ ਹਰ ਬਿਨ ਆਨ ਨਾ ਕੋਈ ਸਮਰੱਥ ਤੇਰੀ ਆਸ ਤੇਰਾ ਮਨ ਤਾਣ ਸਰਬ ਘਟਾਂਕੇ ਦਾਤੇ ਸੁਆਮੀ ਦੇਹੇ ਸੋ ਪਹਿਰਨ ਖਾਣ ਸੁਰਤ ਮਤ ਚਤਰਾ।

ਧਰਮ ਫੁੱਲ ਫਲ ਗੁਰ ਗਿਆਨ ਦਰੜਾਇਆ, ਬਹਿਕਾਰ ਬਾਸ ਜਗ ਦੀਜੈ, ਏਕ ਜੋਤ ਏਕੋ ਮਨ ਵਸਿਆ, ਸਭ ਬ੍ਰਹਮ ਦ੍ਰਿਸ਼ਟ ਇਕ ਕੀਜੈ, ਆਤਮ ਰਾਮ ਸਭ ਏਕੈ ਹੈ ਪਸਰੇ, ਸਭ ਚਰਨ ਤਲੇ ਸਿਰ ਦੀਜੈ, ਨਾਮ ਬਿਨਾ ਨਕਟੇ ਨਰ ਦੇਖੋ, ਤਿਨ ਘਸ ਘਸ ਨਾਕ ਵਡੀਜੈ, ਸਾਕਤ ਨਾਰ ਅਹੰਕਾਰੀ ਕਹੀਐ, ਬਿਨ ਨਾਵੈ ਧ੍ਰਿਗ ਜੀਵੀਜੈ, ਜਬ ਲਗ ਸਾਸ ਸਾਸ ਮਨ ਅੰਤਰ, ਤਤ ਬੇਗਲ ਸਰਨ ਪਰੀਜੈ, ਨਾਨਕ ਕਿਰਪਾ ਕਿਰਪਾ ਕਰ ਧਾਰੋ, ਮੈਂ ਸਾਧੂ ਚਰਨ ਪਖੀਜੈ, ਕਲਿਆਣ ਮਹੱਲਾ ਚੌਥਾ ਰਾਮਾ, ਮੈਂ ਸਾਧੂ ਚਰਨ ਤਵੀਜੈ, ਤਿਲ ਬਿਖ ਦਹਿਨ ਹੋਹੇ ਖਿਨ ਅੰਤਰ, ਮੇਰੇ ਠਾਕੁਰ ਕਿਰਪਾ ਕੀਜੈ ਰਹਾਉ, ਮੰਗਤ ਜਨ ਦੀਨ ਖਰੇ ਦਰ ਠਾਢੇ, ਅਤ ਤਰਸਨ ਕਉ ਦਾਨ ਦੀਜੈ, ਤਰਾਹੇ ਤਰਾਹੇ ਸਰਨ ਪ੍ਰਭ ਆਏ, ਮੋਹ ਕੋ ਗੁਰਮਤ ਨਾਮ ਦ੍ਰਿੜੀਜੈ, ਕਾਮ ਕ੍ਰੋਧ ਨਗਰ ਮਹਿ ਸਬਲਾ, ਨਿਤ ਉਠ ਉਠ ਜੂਜ ਕਰੀਜੈ, ਅੰਗੀਕਾਰ ਕਰਹੁ ਰਖ ਲੇਵਹੁ, ਗੁਰ ਪੂਰਾ ਕਾਢ ਕਢੀਜੈ, ਅੰਤਰ ਅਗਨ ਸਬਲ ਅਤ ਬਿਖਿਆ, ਹਿਵ ਸੀਤਲ ਸ਼ਬਦ ਗੁਰ ਦੀਜੈ, ਤਨ ਮਨ ਸ਼ਾਂਤ ਹੋਏ ਅਧਿਕਾਈ, ਰੋਗ ਕਾਟੈ ਸੂਖ ਸਵੀਜੈ, ਜਿਉ ਸੂਰਜ ਕਿਰਨ ਰਵਿਆ ਸਰਬ ਠਾਈ, ਸਭ ਘਟ ਘਟ ਰਾਮ ਰਵੀਜੈ, ਸਾਧੂ ਸਾਧ ਮਿਲੇ ਰਸ ਪਾਵੈ, ਤਤ ਨਿਜ ਘਰ ਬੈਠਿਆ ਪੀਜੈ, ਜਨ ਕੋ ਪ੍ਰੀਤ ਲੱਗੀ ਗੁਰ ਸੇਤੀ, ਜਿਉ ਚਕਵੀ ਦੇਖ ਸੂਰੀਜੈ, ਨਿਰਖਤ ਨਿਰਖਤ ਰਹਿਣ ਸਭ ਨਿਰਖੀ, ਮੁਖ ਕਾਢੈ ਅੰਮ੍ਰਿਤ ਪੀਜੈ, ਸਾਕਤ ਸਵਾਨ ਕਹੀਐ ਬਹੁ ਲੋਭੀ, ਬਹੁ ਦੁਰਮਤ ਮੈਲ ਭਰੀਜੈ, ਆਪਨ ਸਵਾਏ ਕਰਹਿ ਬਹੁ ਬਾਤਾਂ, ਤਿਨਾ ਕਾਵ ਸਾਹੂ ਕਿਆ ਕੀਜੈ, ਸਾਧੂ ਸਾਧ ਸਰਨ ਮਿਲ ਸੰਗਤ, ਜਿਤ ਹਰ ਰਸ ਕਾਢ ਕਢੀਜੈ, ਪਰ ਉਪਕਾਰ ਬੋਲਹਿ ਬਹੁ ਗੁਣੀਆਂ, ਮੁਖ ਸੰਤ ਭਗਤ ਹਰ ਦੀਜੈ, ਤੂੰ ਅਗਮ ਦਿਆਲ ਦਇਆ ਪਤ ਦਾਤਾ, ਸਭ ਦਇਆ ਧਾਰ ਰੱਖ ਲੀਜੈ।

ਭਵਨ ਪਵੇ ਤਹੋਏ ਸਭ ਜਹ ਸਾਧੂ ਚਰਨ ਤਰੀਜੈ ਤਜ ਲਾਜ ਹੰਕਾਰ ਸਭ ਤਜੀਐ ਮਿਲ ਸਾਧੂ ਸੰਗ ਰਹੀਜੈ ਧਰਮ ਰਾਏ ਕੀ ਕਾਨ ਚੁਕਾਵੈ ਬਿਖ ਡੁਬਦਾ ਕਾਢ ਕਢੀਜੈ ਭਰਮ ਸੂਕੇ ਬਹੁ ਉਭ ਸੁਖ ਕਹੀਐ ਮਿਲ ਸਾਧੂ ਸੰਗ ਹਰੀਜੈ ਤਾਂ ਤੇ ਬਿਲਮ ਪਲ ਢਿੱਲ ਨਾ ਕੀਜੈ ਜਾਏ ਸਾਧੂ ਚਰਨ ਲਗੀਜੈ ਰਾਮ ਨਾਮ ਕੀਰਤਨ ਰਤਨ ਵੱਥ ਹਰ ਸਾਧੂ ਪਾਸ ਰਚੀਜੈ ਜੋ ਬਚਨ

ਦੇ ਰਾਗ ਪ੍ਰਭਾਤੀ ਬੇਭਾਸ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਨਾਏ ਤੇਰਾ ਤਰਨਾ ਨਾਏ ਪਤ ਪੂਜ ਨਾਉ ਤੇਰਾ ਗਹਿਣਾ ਮਤ ਮਕਸੂਦ ਨਾਏ ਤੇਰਾ ਨਾਉ ਮੰਨੇ ਸਭ ਕੋਏ ਵਿਣ ਨਾਵੈ ਪਤ ਕਬੂ ਨਾ ਹੋਏ।

ਪ੍ਰਭਾਤੀ ਮਹੱਲਾ ਪਹਿਲਾ ਅੰਮ੍ਰਿਤ ਨੀਰ ਗਿਆਨ ਮਨ ਮੱਜਨ ਅੱਠ ਸੱਠ ਤੀਰਥ ਸੰਗ ਗਏ ਗੁਰ ਉਪਦੇਸ਼ ਜਵਾਹਰ ਮਾਣਕ ਸੇਵੇ ਸਿੱਖ ਸੋ ਖੋਜ ਲਹਿ

ਨਾਨਕ ਧਰਾਪਿਓ ਤਨ ਸੁਖ ਹੋਏ। ਪ੍ਰਭਾਤੀ ਮਹੱਲਾ ਪਹਿਲਾ, ਅੰਤਰ ਦੇਖ ਸ਼ਬਦ ਮਨ ਮਾਨਿਆ, ਅਵਰ ਨ ਰੰਗ ਨਹਾਰਾ, ਅਹਿਨਸ ਜੀਆਂ ਦੇਖ ਸਮਾਲੇ।

ਸਸ ਕਮਲ ਬਗਾਸੀ ਸਸ ਕਰ ਸੂਰ ਸਮਾਇਆ ਕਾਲ ਬਿੰਦੁਸ ਮਨਸਾ ਮਨ ਮਾਰੀ ਗੁਰ ਪ੍ਰਸਾਦ ਪ੍ਰਭ ਪਾਇਆ ਆਤਰਸ ਰੰਗ ਚ ਲੂਲੈ ਰਾਤੀ ਦੂਜਾ ਰੰਗ ਨਾ ਕੋਈ ਨਾਨਕ ਰਸਨ ਰਸਾਏ ਰਾਤੀ ਰਵ ਰਹਿਆ ਪ੍ਰਭ ਸੋਈ ਪ੍ਰਭਾਤੀ ਮਹੱਲਾ ਪਹਿਲਾ ਬਾਰਾਂ ਮਹਿ ਰਾਵਲ ਖਪ ਜਾਵਹਿ ਚਉ ਛੇ ਮਹਿ ਸੰਨਿਆਸੀ ਜੋਗੀ ਕਾਪੜੀਆ ਸਿਰ ਖੂਥੇ ਬਿਨ ਸ਼ਬਦ ਗਲ ਪਾਸੀ ਸ਼ਬਦ ਰਤੇ ਪੂਰੇ ਬੈਰਾਗੀ ਓ ਹੱਠ ਹਸਤ ਮਹਿ ਭੀਖਿਆ ਜਾਚੀ ਏਕ ਭਾਏ ਲਿਵ ਲਾਗੀ ਰਹਾਉ ਬ੍ਰਹਮਣ ਵਾਦ ਪੜ੍ਹੈ ਕਰ ਕਿਰਿਆ ਕਰਨੀ ਕਰਮ ਕਰਾਏ ਬਿਨ ਬੂਜੇ ਕਿਸ ਸੂਜੈ ਨਾਹੀ ਮਨ ਮੁਖ ਵਿਛੜ ਦੁਖ ਪਾਏ ਸ਼ਬਦ ਮਿਲੇ ਸੇ ਸੂਚਾ ਚਾਰੀ ਸਾਚੀ ਦਰਗਾਹ ਮਾਨੇ ਅਨ ਦਿਨ ਨਾਮ ਰਤਨ ਲਿਵ ਲਾਗੇ ਜੁਗ ਜੁਗ ਸਾਚ ਸਮਾਨੇ ਸਗਲੇ ਕਰਮ ਧਰਮ ਸੁਚ ਸੰਜਮ ਜਪ ਤਪ ਤੀਰਥ ਸ਼ਬਦ ਵਸੇ ਨਾਨਕ ਸਤਿਗੁਰ ਮਿਲੈ ਮਲਾਇਆ ਦੂਖ ਪਰਾਸਤ ਕਾਲ ਨਸੇ ਪ੍ਰਭਾਤੀ ਮਹੱਲਾ ਪਹਿਲਾ ਸੰਤਾਂ ਕੀ ਰੇਣ ਸਾਧ ਜਨ ਸੰਗਤ ਹਰ ਕੀਰਤ ਤਰ ਤਾਰੀ ਕਹਾਂ ਕਰੈ ਬਪਰਾ ਜਮ ਡਰਪੈ ਗੁਰਮੁਖ ਹਿਰਦੈ ਮੁਰਾਰੀ ਜਲ ਜਾਓ ਜੀਵਨ ਨਾਮ ਬਿਨਾ ਹਰ ਜਪ ਜਾਪ ਜਪੋ ਜਪ ਮਾਲੀ ਗੁਰਮੁਖ ਆਵੈ ਸਾਧ ਮਨਾ ਰਹਾਉ ਗੁਰ ਉਪਦੇਸ ਸਾਚ ਸੁਖ ਜਾ ਕਉ ਕਿਆ ਤਿਸ ਉਪਮਾ ਕਹੀਐ ਲਾਲ ਜਵੇਹਰ ਰਤਨ ਪਦਾਰਥ ਖੋਜਤ ਗੁਰਮੁਖ ਲਈਐ ਕੀਨੈ ਗਿਆਨ ਧਿਆਨ ਤਨ ਸਾਚੋ ਏਕ ਸ਼ਬਦ ਲਿਵ ਲਾਵੈ ਨਿਰਾਲੰਬ ਨਿਰਹਾਰ ਨਿਹ ਕੇਵਲ ਨਿਰਭਉ ਤਾੜੀ ਲਾਵੈ ਸ਼ਾਇਰ ਸਪਤ ਭਰੇ ਜਲ ਨਿਰਮਲ ਉਲਟੀ ਨਾਵ ਤਰਾਵੈ ਬਾਹਰ ਜਾਤੋ ਠਾਕ ਰਹਾਵੈ ਗੁਰਮੁਖ ਸਹਿਜ ਸਮਾਵੈ ਸੋ ਗਿਰਹੀ ਸੋ ਦਾਸ ਉਦਾਸੀ ਜਿਨ ਗੁਰਮੁਖ ਆਪ ਪਛਾਨਿਆ ਨਾਨਕ ਕਹਿ ਅਵਰ ਨਹੀਂ ਦੂਜਾ ਸਾਚ ਸ਼ਬਦ ਮਨ ਮਾਨਿਆ ਰਾਗ ਪ੍ਰਭਾਤੀ ਮਹੱਲਾ ਤੀਜਾ ਚਉਪਦੇ

ਸਾਚ ਰਹਿ ਲਿਵਲਾਈ ਹਰ ਹਰ ਨਾਮ ਜਪੋ ਜਨ ਭਾਈ ਗੁਰ ਪ੍ਰਸਾਦ ਮਨ ਅਸਥਿਰ ਹੋਵੇ ਹਨ ਦਿਨ ਹਰ ਰਸ ਰਹਿਆ ਅਗਾਈ ਰਹਾਉ ਹਨ ਦਿਨ ਭਗਤ ਕਰੋ ਦਿਨ ਰਾਤੀ ਇਸ ਯੁਗ ਕਾਲਾ ਹਾ ਪਹਾਈ ਸਦਾ ਜਨ ਨਿਰਮਲ ਮਹਿਲ ਨਾ ਲਾਗੈ ਸੱਚ ਨਾਮ ਚਿਤ ਲਾਈ ਸੁਖ ਸ਼ਿੰਗਾਰ ਸਤਿਗੁਰੂ ਦਿਖਾਇਆ ਨਾਮ ਵੱਡੀ ਵਡਿਆਈ ਅਖੁੱਟ ਭੰਡਾਰ ਭਰੇ ਕਦੇ ਤੋਟ ਨਾ ਆਵੇ ਸਦਾ ਹਰ ਸੇਵ ਭਾਈ ਆਪੇ ਕਰਤਾ ਜਿਸਨੂੰ ਦੇਵੈ ਤਿਸ ਵਸੈ ਮਨ ਆਈ ਨਾਨਕ ਨਾਮ ਧਿਆਏ ਸਦਾ ਤੂੰ ਸਤਿਗੁਰ ਦੀਆ ਦਿਖਾਈ ਪ੍ਰਭਾ

ਸੱਚ ਪਾਏ ਪ੍ਰਭਾਤੀ ਮਹੱਲਾ ਤੀਜਾ ਜੋ ਤੇਰੀ ਸਰਨਾਈ ਹਰ ਜੀਓ ਤਿਨ ਤੂੰ ਰਾਖਣ ਜੋਗ ਤੁਧ ਜੇਵੜ ਮੈਂ ਅਵਰ ਨਾ ਸੂਜੈ ਨਾ ਕੋ ਹੋਵਾ ਨਾ ਹੋਗ ਹਰ ਜੀਓ ਸਦਾ ਤੇਰੀ ਸਰਨਾਈ ਜਿਉਂ ਭਾਵੈ ਤਿਉਂ

ਘਟ ਘਟ ਪੂਰ ਰਹਿਆ ਪ੍ਰਭ ਏਕੋ, ਗੁਰਮੁਖ ਪ੍ਰਗਟ ਹਰ ਹਰ ਨਾਮ ਰਹਾਉ, ਗੁਪਤਾ ਨਾਮ ਵਰਤੈ ਵਿਚ ਕਲ ਯੁਗ, ਘਟ ਘਟ ਹਰ ਭਰਪੂਰ ਰਹਿਆ, ਨਾਮ ਰਤਨ ਤਿੰਨਾ ਹਿਰਦੈ ਪ੍ਰਗਟਿਆ, ਜੋ ਗੁਰ ਸਰਨਾਈ ਭਜ ਪਿਆ, ਇੰਦਰੀ ਪੰਚ ਪੰਚੇ ਵਸਿਆਣ, ਖਿਮਾ ਸੰਤੋਖ ਗੁਰਮਤ ਪਾਵੈ, ਸੋ ਧਨ ਧਨ ਹਰ ਜਨ ਵਡ ਪੂਰਾ, ਜੋ ਭੈ ਬੈਰਾਗ ਹਰ ਗੁਣ ਗਾਵੈ, ਗੁਰ ਤੇ ਮੋਹ ਫੇਰੇ ਜੇ ਕੋਈ, ਗੁਰ ਕਾ ਕਹਿਆ ਨਾ ਚਿਤ ਧਰੈ, ਕਰ ਆਚਾਰ ਬਹੁ ਸੰਪੋ ਸੰਚੈ, ਜੋ ਕਿਛ ਕਰੈ ਸੋ ਨਰਕ ਪਰੈ, ਏਕੋ ਸ਼ਬਦ ਏਕੋ ਪ੍ਰਭ ਵਰਤੈ, ਸਭ ਏਕਸ ਤੇ ਉਤਪਤ ਚੱਲੈ, ਨਾਨਕ ਗੁਰਮੁਖ ਮੇਲ ਮਲਾਏ, ਗੁਰਮੁਖ ਹਰ ਹਰ ਜਾਏ ਰਲੈ, ਪ੍ਰਭਾਤੀ ਮਹੱਲਾ ਤੀਜਾ, ਮੇਰੇ ਮਨ ਗੁਰ ਆਪਣਾ ਸਲਾਏ, ਪੂਰਾ ਭਾਗ ਹੋਵੈ ਮੁਖ ਮਸਤਕ, ਸਦਾ ਹਰ ਕੇ ਗੁਣ ਗਾਹੇ ਰਹਾਉ, ਅੰਮ੍ਰਿਤ ਨਾਮ ਭੋਜਨ ਹਰ ਦੇ, ਕੋਟ ਮਦੇ ਕੋਈ ਵਿਰਲਾ ਲੇ, ਜਿਸਨੂੰ ਆਪਣੀ ਨਦਰ ਕਰੇ, ਗੁਰ ਕੇ ਚਰਨ ਮਨ ਮਾਹੇ ਵਸਾਏ, ਦੁੱਖ ਹਨੇਰਾ ਅੰਦਰ ਹੋ ਜਾਏ, ਆਪੇ ਸਾਚਾ ਲਏ ਮਲਾਏ, ਗੁਰ ਕੀ ਬਾਣੀ ਸਿਉ ਲਾਏ ਪਿਆਰ, ਐਥੈ ਉਥੈ ਇਹੋ ਆਧਾਰ, ਆਪੇ ਦੇਵੈ ਸਿਰਜਨਹਾਰ, ਸੱਚਾ ਮਨਾਏ ਆਪਣਾ ਭਾਣਾ, ਸੋਈ ਭਗਤ ਸੁਗੜ ਸੁਜਾਣਾ, ਨਾਨਕ ਤਿਸ ਕੈ ਸਦ ਗੁਰਬਾਣਾ, ਪ੍ਰਭਾਤੀ ਮਹੱਲਾ ਚੌਥਾ ਬੇਪਾਸ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਰਸਕ ਰਸਕ ਗੁਣ ਗਾਵਹਿ ਗੁਰਮਤਿ, ਲਿਵ

ਕੀ ਕਰ ਘਟ ਘਟ ਰਮਈਆ ਰਮਤ ਰਾਮ ਰਾਈ ਸਭ ਵਰਤੈ ਸਭ ਮਹਿਕ ਜਨ ਨਾਨਕ ਕੋ ਹਰ ਕਿਰਪਾ ਧਾਰੀ ਗੁਰਬਚਨ ਧਿਆਇਓ ਕਰੀ ਮੀਕ ਪ੍ਰਭਾਤੀ ਮਹੱਲਾ ਚੌਥਾ ਅਗਮ ਦਿਆਲ ਕਿਰਪਾ ਪ੍ਰਭ ਧਾਰੀ ਮੁਖਾਰ ਹਰ ਨਾਮ ਹਮ ਕਹੇ ਪਤਤ ਪਾਵਨ ਹਰ ਨਾਮ ਧਿਆਇਓ ਸਭ ਕਿਲ ਵਿਖ ਪਾਪ ਲਹੇ ਜਪ ਮਨ ਰਾਮ ਨਾਮ ਰਵ ਰਹੇ ਦੀਨ ਦਿਆਲ ਦੁਖ ਪੰਜਨ ਗਾਇਓ ਗੁਰਮਤ ਨਾਮ ਪਦਾਰਥ ਲਹੇ ਰਹਾਉ ਕਾਇਆ ਨਗਰ ਨਗਰ ਹਰ ਬਸਿਓ ਮਤ ਗੁਰਮਤ ਹਰ ਹਰ ਸਹੇ ਸਰੀਰ ਸਰੋਵਰ ਨਾਮ ਹਰ ਪ੍ਰਗਟਿਓ ਕਰ ਮੰਦਰ ਹਰ ਪ੍ਰਭ ਲਹੇ ਜੋ ਨਰ ਭਰਮ ਭਰਮ ਉਦਿਆਨੀ ਤੇ ਸਾਕਤ ਮੂੜ ਮੋਹੇ ਜਿਉ ਮ੍ਰਿਗ ਨਾਭ ਬਸੈ ਬਾਸ ਬਸਨਾ ਭ੍ਰਮ ਭ੍ਰਮਿਓ ਚਾਰ ਗਹੇ ਤੁਮ ਵਡ ਅਗਮ ਅਗਾਧ ਬੋਧ ਪ੍ਰਭ ਮਤ ਦੇਵ ਹੋ ਹਰ ਪ੍ਰਭ ਲਹੇ ਜਨ ਨਾਨਕ ਕਉ ਗੁਰ ਹਾਥ ਸਿਰ ਧਰਿਓ ਹਰ ਰਾਮ ਨਾਮ ਰਵ ਰਹੇ ਪ੍ਰਭਾਤੀ ਮਹੱਲਾ ਚੌਥਾ ਮਨ ਲਾਗੀ ਪ੍ਰੀਤ ਰਾਮ ਨਾਮ ਹਰ ਹਰ ਜਪਿਓ ਹਰ ਪ੍ਰਭ ਵਡਫਾ ਸਤਗੁਰ ਬਚਨ ਸੁਖਾਨੇ ਹੀ ਅਰੈ ਹਰ ਧਾਰੀ ਹਰ ਪ੍ਰਭ ਕਿਰਪਫਾ ਮੇਰੇ ਮਨ ਭਜ ਰਾਮ ਨਾਮ ਹਰ ਨਿਮਖਫਾ ਹਰ ਹਰ ਦਾਨ ਦਿਓ ਗੁਰਪੂਰੈ ਹਰ ਨਾਮਾ ਮਨ ਤਨ ਬਸਫਾ ਰਹਾਉ ਕਾਇਆ ਨਗਰ ਵਸਿਓ ਘਰ ਮੰਦਰ ਜਪ ਸੋਭਾ ਗੁਰਮੁਖ ਕਰਪਫਾ ਹਲਤ ਪਲਤ ਜਨ ਭਏ ਸੋਹੇਲੇ ਮੁਖ ਉਜਲ ਗੁਰਮੁਖ ਤਰਫਾ ਅਨਪਉ ਹਰ ਹਰ ਹਰ ਲਿਵ ਲਾਗੀ ਹਰ ਉਰ ਧਾਰਿਓ ਗੁਰਨਿਮੁਖ ਪਾ ਕੋਟ ਕੋਟ ਕੇ ਦੋਖ ਸਭ ਜਨ ਕੇ ਹਰ ਦੂਰ ਕੀਏ ਇਕ ਪਲਫਾ ਤੁਮਰੇ ਜਨ ਤੁਮ ਹੀ ਤੇ ਜਾਨੇ ਪ੍ਰਭ ਜਾਨਿਓ ਜਨ ਤੇ ਮੁਖ ਪਾ ਹਰ ਹਰ ਆਪ ਧਰਿਓ ਹਰ ਜਨ ਮਹਿ ਜਨ ਨਾਨਕ ਹਰ ਪ੍ਰਭ ਇਕ ਫਾ ਪ੍ਰਭਾਤੀ ਮਹੱਲਾ ਚੌਥਾ ਗੁਰ ਸਤਗੁਰ ਨਾਮ ਦਰੜਾਇਓ ਹਰ ਹਰ ਹਮ ਮੋਏ ਜੀਵੇ ਹਰ ਜਪ ਭਾ ਤਨ ਤਨ ਗੁਰੂ ਗੁਰ ਸਤਗੁਰ ਪੂਰਾ ਬਿਖ ਡੁੱਬਦੇ ਬਾਹਾਂ ਦੇ ਕਡਬਹਾ ਜਪ ਮਨ ਰਾਮ ਨਾਮ ਅਰਧੰਬਾ ਉਪਜੰਪ ਪਾਏ ਨਾ ਪਾਈਐ ਕਤਹੂ ਗੁਰਪੂਰੈ ਹਰ ਪ੍ਰਭ ਲਾਭਾ ਰਹਾਉ ਰਾਮ ਨਾਮ ਰਸ ਰਾਮ ਰਸਾਇਣ ਰਸ ਪੀਆ ਗੁਰਮਤ ਰਸ ਭਾ ਲੋਹੋ ਮਨੂਰ ਕੰਚਨ ਮਿਲ ਸੰਗਤ ਹਰ ਉਰ ਧਾਰਿਓ ਗੁਰ ਹਰ ਭਾ ਹਉ ਮੈਂ ਬਿਖਿਆ ਨਿਤ ਲੋਭ ਲੋਭਾਨੇ ਪੁੱਤ ਕਲਤ ਮੋਹੇ ਲੁਗ ਭਾ ਤਿੰਨ ਪਗ ਸੰਤ ਨਾ ਸੇਵੇ ਕਬਹੂ ਤੇ ਮਨਮੁਖ ਭੂੰਬਰ ਭਰਬਾ ਤੁਮਰੇ ਗੁਣ ਤੁਮ ਹੀ ਪ੍ਰਭ ਜਾਨੋ ਹਮ ਪਰੇ ਹਾਰ ਤੁਮ ਸਰਨ ਭਾ

ਭਗਵਾਨ ਮਿਲ ਨਾਨਕ ਹਰ ਭਗਵਾਨ ਪ੍ਰਭਾਤੀ ਮਹੱਲਾ ਪੰਜਵਾਂ ਬੇਪਾਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਹਰ ਕੀਆ ਤਨ ਸਭ ਸਾਜਿਆ ਪੰਚ ਤਤ ਰਚ ਜੋਤ ਨਿਵਾਜਿਆ ਸਿਹਜਾ ਧਰਤ ਬਰਤਨ ਕਉ ਪਾਣੀ ਨਿਮਖ ਨਾ ਵਸਾਰਹੁ ਸੇਵ ਹੋ ਸਾਰਗ ਪਾਣੀ ਮਨ ਸਤਿਗੁਰ ਸੇਵ ਹੋਏ ਪਰਮ ਗਤੇ ਹਰਖ ਸੋਗ ਤੇ ਰਹਿ ਨਿਰਾਰਾ ਤਾਂ ਤੂੰ ਪਾਵਹਿ ਪ੍ਰਾਨ ਪਤੇ ਰਹਾਉ ਕਾਪੜ ਭੋਗ ਰਸ ਅਨਕ ਪੁੰਚਾਏ ਮਾਤ ਪਿਤਾ ਕਟੰਬ ਸਗਲ ਬਨਾਏ ਰਿਜਕ ਸਮਾਹੇ ਜਲ ਥਲ ਮੀਤ ਸੋ ਹਰ ਸੇਵੋ ਨੀਤਾ ਨੀਤ ਤਹਾਂ ਸਖਾਈ ਜਹ ਕੋਈ ਨਾ ਹੋਵੇ ਕੋਟ ਪਰਾਧ ਇਕ ਖਿਨ ਮਹਿ ਧੋਵੈ।

ਸਗਲ ਤਿਆਗ ਨਾਮ ਹਰਿ ਜੀਦਾ ਇਸ ਗੁਰ ਕੈ ਸਦਾ ਬਲ ਜਾਈਐ ਹਰ ਸਿਮਰਨ ਜਿਸ ਗੁਰ ਤੇ ਪਾਈਐ ਬੂਡਤ ਪ੍ਰਾਣੀ ਜਿਨ ਗੁਰਹਿ ਤਰਾਇਆ।

ਸੇਵ ਵੱਡੇ ਭਾਗ ਪਾਈਐ ਹਰ ਸੇਵ ਪ੍ਰਭਾਤੀ ਮਹੱਲਾ ਪੰਜਵਾਂ ਸਗਲੇ ਦੁੱਖ ਮਿਟੇ ਸੁਖ ਦੀਏ ਆਪਣਾ ਨਾਮ ਜਪਾਇਆ ਕਰ ਕਿਰਪਾ ਆਪਣੀ।

ਕੇਸ਼ ਜੋ ਤਿਸ ਭਾਵੈ ਸੋ ਭਲ ਹੋਸ ਤਿਸ ਗੁਰ ਕਉ ਹਉ ਸਦ ਬਲ ਜਾਈ ਜਿਸ ਪ੍ਰਸਾਦ ਹਰ ਨਾਮ ਧਿਆਈ ਐਸਾ ਗੁਰ ਪਾਈਐ ਵਡਭਾਗੀ ਜਿਸ ਮਿਲਤੇ ਰਾਮ ਲਿਵ ਲਾਗੀ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਠ ਪਹਿਰ ਆਪਣੀ ਲਿਵ ਲਾਏ ਜਨ ਨਾਨਕ ਪ੍ਰਭ ਕੀ ਸਰਨਾਏ ਪ੍ਰਭਾਤੀ ਮਹੱਲਾ।

ਆਸ ਪ੍ਰਭਾਤੀ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਸੁਗੜ ਸੁਜਾਨ ਗੁਰਪੂਰਾ ਪਾਈਐ ਵਡਭਾਗੀ ਦਰਸ਼ਨ ਕੋ ਜਾਈਐ ਕੁਰਬਾਨ ਰਹਾਉ ਤਿਲ ਵਿਖ ਮੇਟੇ ਸ਼ਬਦ ਸੰਤੋਖ ਨਾਮ ਅਰਾਧਨ ਹੋਆ ਜੋਗ ਸਾਧ ਸੰਗ ਹੋਆ ਪ੍ਰਗਾਸ ਚਰਨ ਕਮਲ ਮਨ ਮਾਹੀ ਨਿਵਾਸ ਜਿਨ ਕੀਆ ਤਿਨ ਲੀਆ ਰਾਖ ਪ੍ਰਭ ਪੂਰਾ ਅਨਾਥ ਕਾ ਨਾਥ ਜਿਸਹਿ ਨਵਾਜੇ

ਸਾਰਾ ਤਨ ਮਨ ਧਨ ਹਰਿਆ ਗੈ ਰਾਖਿਆ ਨਾਨਕ ਕਹਿ ਮਹਾਰਸ ਚਾਖਿਆ ਪ੍ਰਭਾਤੀ ਮਹੱਲਾ ਪਹਿਲਾ ਨਿਵਲੀ ਕਰਮ ਭੁਅੰਗਮ ਪਾਠੀ ਰੇਚਕ ਪੂਰਕ ਕੁੰਭ ਕਰੈ ਬਿਨ ਸਤਗੁਰ ਕਿਸ ਸੋਝੀ ਨਾਹੀ ਪਰਮੇ ਭੂਲਾ ਬੂਡ ਮਰੈ ਅੰਧਾ ਭਰਿਆ ਭਰ ਭਰ ਧੋਵੈ ਅੰਤਰ ਕੀ ਮਲ ਕਦੇ ਨਾ ਲਹਿ ਨਾਮ ਬਿਨਾ ਫੋਕਟ ਸਭ ਕਰਮਾ ਜਿਉ ਬਾਜੀ ਗਰ ਭਰਮ ਭੁੱਲੈ ਖੱਟ ਕਰਮ ਨਾਮ ਨਿਰੰਜਨ ਸੋਈ ਤੂੰ ਗੁਣ ਸਾਗਰ ਅਵਗੁਣ ਮੋਹੀ ਰਹਾਉ ਮਾਇਆ ਧੰਦਾ ਧਾਮਣੀ ਦੁਰਮਤਕਾਰ ਵਿਕਾਰ ਮੂਰਖ ਆਪ ਗਣਾਇੰਦਾ ਬੂਝ ਨਾ ਸਕੈ ਕਾਰ ਮਨਸਾ ਮਾਇਆ ਮੋਹਣੀ ਮਨਮੁਖ ਬੋਲ ਖੁਆਰ ਮੱਜਣ ਝੂਠਾ।

ਨਾਨਕ ਨਦਰੀ ਨਦਰ ਪਛਾਣ ਪ੍ਰਭਾਤੀ ਮਹੱਲਾ ਪਹਿਲਾ ਦੱਖਣੀ ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੋਭਾਇਆ ਸਹਿਸ ਸਰੀਰ ਚਿਹਨ ਪੱਗ ਹੂਏ ਤਾਂ ਮਨ ਪਛੋਤਾਇਆ ਕੋਈ ਜਾਣ ਨਾ ਭੁੱਲੈ।

ਮੇਰਾ ਪ੍ਰਭਾਤੀ ਮਹੱਲਾ ਪੰਜਵਾਂ ਮਨ ਮਹਿ ਕ੍ਰੋਧ ਮਹਾ ਹੰਕਾਰਾ ਪੂਜਾ ਕਰਹਿ ਬਹੁਤ ਵਿਸਥਾਰਾ ਕਰ ਇਸ਼ਨਾਨ ਤਨ ਚੱਕਰ ਬਣਾਏ ਅੰਤਰ ਕੀ ਮਾਲ ਕਬ ਹੀ ਨਾ ਜਾਏ ਇਤ ਸੰਜਮ ਪ੍ਰਭ ਕਿਨ ਹੀ ਨਾ ਪਾਇਆ ਭਗਉਤੀ ਮੁਦਰਾ ਮਨ ਮੋਹਿਆ ਮਾਇਆ ਰਹਾਉ ਪਾਪ ਕਰਹਿ ਪੰਚਾਂ ਕੇ ਬਾਸਰੇ ਤੀਰਥ ਨਾਏ ਕਹਿ ਸਭ ਉਤਰੇ ਬਹੁਰ ਕਮਾਵਹਿ ਹੋਏ ਨਿਸੰਕ ਜੰਪੁਰ ਬਾਂਧ ਖਰੇ ਕਾਲੰਕ ਘੂੰਗਰ ਬਾਂਧ ਬਜਾਵਹਿ ਤਾਲਾ ਅੰਤਰ ਕਪਟ ਫਿਰਹਿ ਬੇਤਾਲਾ ਵਰਮੀ ਮਾਰੀ ਸਾਪ ਨਾ ਮੂਆ ਪ੍ਰਭ ਸਭ ਕਿਛ ਜਾਣੈ ਜਿਨ ਤੂੰ ਕੀਆ ਕੂੰਵਰ ਤਾਪ ਗੇਰੀ ਕੇ ਬਸਤਰਾ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ ਦੇਸ ਛੋੜ ਪਰਦੇਸਹਿ ਤਾਇਆ ਪੰਚ ਚੰਡਾਲ ਨਾਲੇ ਲੈ ਆਇਆ ਕਾਨ ਫਰਾਏ ਹਰਾਏ ਟੂਕਾ ਘਰ ਘਰ ਮੰਗੈ ਤ੍ਰਿਪਤਾਵਣ ਤੇ ਚੂਕਾ ਬਨਤਾ ਛੋੜ ਬਦ ਨਦਰ ਪਰ ਨਾਰੀ ਵੇਸ ਨਾ ਪਾਈਐ ਮਹਾ ਦੁਖਿਆਰੀ ਬੋਲੈ ਨਾਹੀ ਹੋਏ ਬੈਠਾ ਮੋਨੀ ਅੰਤਰ ਕਲਪ ਪਵਾਈਐ ਜੋਨੀ ਅਨ ਤੇ ਰਹਿਤਾ ਦੁਖ ਦੇਹੀ ਸਹਿਤਾ ਹੁਕਮ ਨਾ ਬੂਝੈ ਵਿਆਪਿਆ ਮਮਤਾ ਬਿਨ ਸਤਿਗੁਰ ਕਿਨੈ ਨਾ ਪਾਈ ਪਰਮ ਗਤੇ ਪੂਛੋ ਸਗਲ ਬੇਦ ਸਿਮਰਤੇ ਮਨਮੁਖ ਕਰਮ ਕਰ

ਹੋਵੇ ਭਾਗ ਤਾਂ ਦਰਸ਼ਨ ਪਾਈਐ ਆਪ ਤਰੈ ਸਭ ਕੁਟੰਬ ਤਰਾਈਐ ਰਹਾਉ ਦੂਜਾ ਪ੍ਰਭਾਤੀ ਮਹੱਲਾ ਪੰਜਵਾਂ ਸਿਮਰਤ ਨਾਮ ਕਿਨ ਬਿਕ ਸਭ ਕਾਟੇ ਧਰਮ ਰਾਏ ਕੇ ਕਾਗਰ ਫਾਟੇ ਸਾਧ ਸੰਗਤ ਮਿਲ ਹਰ ਰਸ ਪਾਇਆ ਪਾਰ ਬ੍ਰਹਮ ਰਿਦ ਮਾਹੀ ਸਮਾਇਆ ਰਾਮ ਰਮਤ ਹਰ ਹਰ ਸੁਖ ਪਾਇਆ ਤੇਰੇ ਦਾਸ ਚਰਨ ਸਰਨਾਇਆ ਰਹਾਉ ਚੂਕਾ ਗੌਣ ਮਿਟਿਆ ਅੰਧਿਆਰ ਗੁਰ ਦਿਖਲਾਇਆ ਮੁਕਤ।

ਨਿਮਖਰਿਦੈ ਤਾਰੀ ਗੋਬਿੰਦ ਜਪਤ ਸਭ ਕਾਰਜ ਸਾਰੀ ਉੱਚੇ ਤੇ ਉੱਚਾ ਪ੍ਰਭ ਥਾਨ ਹਰ ਜਨ ਲਾਵਹਿ ਸਹਿਜ ਧਿਆਨ ਦਾਸ ਦਾਸਨ ਕੀ ਬਾਂਛੋਂ ਧੂਰ ਸਰਬ ਕਲਾ ਪ੍ਰੀਤਮ ਭਰਪੂਰ।

ਪਾਸ ਬੇਪਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਰਨ ਜੀਵਨ ਕੀ ਸੰਕਾ ਨਾਸੀ ਆਪਣ ਰੰਗ ਸਹਿਜ ਪ੍ਰਗਾਸੀ ਪ੍ਰਗਟੀ ਜੋਤ ਮਿਟਿਆ ਅੰਧਿਆਰਾ ਰਾਮ ਰਤਨ ਪਾਇਆ।

ਜੋ ਕਿਛ ਕੀਆ ਸੋ ਆਪੇ ਆਪੇ। ਪ੍ਰਣਵਤ ਨਾਮ ਦੇਉ ਇਹੋ ਜੀਉ ਚਿਤ ਵੈ ਸੋ ਲਹਿ। ਅਮਰ ਹੋਏ ਸਦ ਆਖੁਲ ਰਹਿ। ਪ੍ਰਭਾਤੀ ਭਗਤ ਬੇਣੀ ਜੀ ਕੀ। ਇਕ ਓਅੰਕਾਰ ਸਤਿਗੁਰ ਪ੍ਰਸਾਦ। ਤਨ ਚੰਦਨ ਮਸਤਕ ਪਾਤੀ ਹਿਰਦੇ ਅੰਤਰ ਕਰ ਤਲ ਕਾਤੀ। ਠੱਗ ਦਿਸ਼ਟ ਬੱਗਾ ਲਿਵ ਲਾਗਾ ਦੇਖ ਬੈਸਨੋ ਪ੍ਰਾਨ ਮੁਖ ਭਾਗਾ। ਕਲ ਭਗਵਤ ਬੰਦ ਚਿਰਾਮੰ ਕਰੂਰ ਦਿਸ਼ਟ ਰਤਾ ਨਿਸਬਾਦੰ। ਰਹਾਉ ਨਿਤ ਪ੍ਰਤ ਇਸ਼ਨਾਨ ਸਰੀਰੰ ਦੁਇ ਧੋਤੀ ਕਰਮ ਮੁਖ ਖੀਰੰ। ਹਿਰਦੈ ਸ਼ੁਰੀ ਸੰਧਿਆਨੀ ਪਰ ਦਰਬ ਹਿਰਨ ਕੀ ਬਾਣੀ। ਸਿਲ ਪੂਜਸ ਚੱਕਰ ਗਣੇਸੰ ਨਿਸ ਜਾਗਸ ਭਗਤ ਪਰਵੇਸੰ। ਪਗ ਨਾਚਿਸ ਚਿਤ ਅਕਰਮੰ ਏ ਲੰਪਟ ਨਾਚ ਅਧਰਮੰ। ਮ੍ਰਿਗ ਆਸਣ ਤੁਲਸੀ ਮਾਲਾ ਕਾਰੀ ਉਜਲ ਤਿਲਕ ਕਪਾਲਾ। ਹਿਰਦੈ ਕੂੜ ਕੰਠ ਰੁਦਰਾਖੰ ਰੇ ਲੰਪਟ ਕ੍ਰਿਸ਼ਨ ਅਪਾਖੰ।

ਆਦਿ ਜਨ ਨਹਿ ਬਿਲੰਬ ਧਰਮੰ ਬਿਲੰਬ ਪਾਪੰ ਦ੍ਰਿੜੰਤ ਨਾਮੰ ਤਜੰਤ ਲੋਭੰ ਸਰਨ ਸੰਤੰ ਕਿਲ ਬਿਖ ਨਾਸੰ ਪ੍ਰਾਪਤੰ ਧਰਮ ਲਖਿਅਣ ਨਾਨਕ ਜਿਹੇ ਸੋ ਪ੍ਰਸੰਨ ਮਾਧਵਹਿ ਮਿਰਤ ਮੋਹੰ ਅਲਪ ਬੁੱਧਿਹੰ ਅਰਚੰਤ ਬਨਤਾ ਬਨੋਦ ਸਾਹੰ ਜੋਬਨ ਬਹਿ ਕ੍ਰਮ ਕਨਕ ਕੁੰਡਲੈ ਵਿਚਿੱਤਰ ਮੰਦਰ ਸੁਭੰਤ ਬਸਤਰਾ ਹਿਤਅੰਤ ਮਾਇਆ ਵਿਆਪਤੰ ਹੇ ਅਚੁੱਤ ਸਰਨ ਸੰਤ ਨਾਨਕ ਭੋ ਭਗਵਾਨੀ ਨਮਹਿ ਜਨਮੰ ਤਾਂ ਮਰਨੰ ਹਰ

ਹੈ ਹਤੰ ਪੰਚ ਸਤਨੇਣ ਨਾਨਕ ਹਰ ਬਾਣੀ ਪਰਹਾਰਨ ਹੈ ਬਚਨ ਸਾਧ ਸੁਖ ਪੰਥਾ ਲਹੰਥਾ ਬਡ ਕਰਮਣ ਹੈ ਰਹੰਤਾ ਜਨਮ ਮਰਣੇਨ ਰਮਣ ਨਾਨਕ ਹਰ ਕੀਰਤਨ ਹੈ ਪੱਤਰ ਪੁਰ ਜੀਣ ਝੜੀਆਂ ਨਹਿ ਜੜੀਆਂ ਪੇਡ ਸੰਪਤਾ ਨਾਮ ਬਿਹੂਣ ਬਿਖਮਤਾ ਨਾਨਕ ਬਹੰਤ ਜੋਨ ਬਾਸੁਰੋ ਰੈਣੀ ਭਾਵਨੀ ਸਾਧ ਸੰਗੇਣ ਲਭੰਤੰ ਬਡ ਭਾਗਣ ਹੈ ਹਰ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਹਿ ਵਿਆਪਣ।

ਆ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰਿਹਾ ਨਾਨਕ ਕਸਮਲ ਜਾਹੇ ਨਾਇ ਰਾਮਦਾਸ ਸਾਰ ਚਾਤ੍ਰਕ ਚਿਤ ਸੁਚਿਤ ਸੋ ਸਾਜਨ ਚਾਹੀਏ ਜਿਸ ਸੰਗ ਲਾਗੇ ਪ੍ਰਾਣ ਤਿਸੈ ਕਹੋ ਆਹੀਐ ਬਨ ਬਨ ਫਿਰਤੇ ਉਦਾਸ ਬੂੰਦ ਜਲ ਕਾਰਨੇ ਹਰਿਹਾ ਤਿਉ ਹਰ ਜਨ ਮੰਗੈ ਨਾਮ ਨਾਨਕ ਬਲਿਹਾਰ ਨੇ।

ਆਦ ਕਰਨ ਮੁੰਡ ਘਾਲਿਆ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਘਟੀਐ ਪੰਕਜ ਫਾਥੇ ਪੰਖ ਮਹਾਮਦ ਗੁੰਫਿਆ ਅੰਗ ਸੰਗ ਉਰਜਾਏ ਬਿਸਰਤੇ ਸੁੰਫਿਆ ਹੈ ਕੋ ਐਸਾ ਮੀਤ ਜੇ ਤੋਰੈ ਬਿਖਮ ਗਾਂਠ ਨਾਨਕ ਇਕ ਸ੍ਰੀ ਧਰਨਾਥ ਜੇ ਟੂਟੇ ਲੇ ਸਾਠ ਤਾਂ

ਬਿਖਾਦੀ ਘਾਤ ਪੂਰਨ ਗੁਰ ਪਾਈਐ ਸਤਿਗੁਰ ਕੀਨੀ ਦਾਤ ਮੂਲ ਨਾਨਕ ਖੁੱਟੈ ਖਾਵ ਹੋ ਭੁੰਚੋ ਸਭ ਗੁਰਮੁਖ ਛੁੱਟੈ ਅੰਮ੍ਰਿਤ ਨਾਮ ਨਿਧਾਨ ਦਿੱਤਾ ਤੁਸ ਹਰ ਨਾਨਕ ਸਦਾ ਅਰਾਧ ਕਦੇ ਨਾ ਜਾਹੇ।

ਬਨਿਹਾਰੀ ਤਿੰਨ ਜੇ ਦਰਗਹਿ ਜਾਣਿਆ ਕੀਨੇ ਕਰਮ ਅਨੇਕ ਗਵਾਰ ਵਿਕਾਰ ਕੰਨ ਮਹਾ ਦੁਰਗੰਧਤ ਵਾਸ ਛੱਠ ਕਾ ਛਾਰ ਤਨ ਫਿਰ ਤਉ ਗਰਭ ਗਵਾਰ ਮਰਨ ਨਹਿ ਜਾ ਨਹੀਂ ਹਰਿਹਾਂ ਹਰ ਚੰਡੋਰੀ ਪੇਖ ਕਾਹੇ ਸੱਚ ਮਾਨੈ ਜਿਸ ਕੀ ਪੂਜੈ ਔਧ ਤਿਸੈ ਕੌਣ ਰਾਖੇ ਵੈਦਕ ਅਨਕ ਉਪਾਵ ਕਹਾਂ ਲਉ ਭਾਖਈ।

ਕੇ ਆਨ ਨਾ ਕਤਹੁ ਜਾਹਿ ਲੱਖ ਘਾਟੀ ਊਚੋ ਘਨੋ ਚੰਚਲ ਚੀਤ ਬਿਹਾਲ ਨੀਚ ਕੀਚ ਨਿਮਰਤ ਕਨੀ ਕਰਨੀ ਕਮਲ ਜਮਾਲ ਕਮਲ ਨੈਨ ਅੰਜਨ ਸਿਆਮ ਚੰਦਰ ਬਦਨ ਚਿਤ ਚਾਰ ਮੂਸਨ ਮਗਨ ਮਰਮ ਸਿਉ ਖੰਡ ਖੰਡ ਕਰ ਹਾਰ ਮਗਨ ਭਇਓ ਪ੍ਰਿਯ ਪ੍ਰੇਮ ਸਿਉ ਸੂਦ ਨਾ ਸਿਮਰਤ ਅੰਗ ਪ੍ਰਗਟ ਭਇਓ।

ਚਾਹੇ ਹੋਂ ਬਲਿਹਾਰੀ ਤਿਨ ਕੋ ਪੈਸ ਜੋ ਨੀਕਸ ਜਾਹੇ ਕਬੀਰ ਇਹ ਤਨ ਜਾਏਗਾ ਸਕੋ ਤਨ ਉਹ ਬਹੋਰ ਨਾਂਗੇ ਪਾਵੋ ਤੇ ਗਏ ਜਿਨ ਕੇ ਲੱਖ ਕਰੋਰ ਕਬੀਰ ਇਹੋ ਤਨ ਜਾਏਗਾ ਤਮਨੈ ਮਾਰਗ ਲਾਏ ਕੈ ਸੰਗਤ ਕਰ ਸਾਧਕੀ ਕੈ ਹਰ ਕੇ ਗੁਣ ਗਾਏ ਕਬੀਰ ਮਰਤਾ ਮਰਤਾ ਜਗ ਮੂਆ ਮਰ ਭੀ ਨਾ ਜਾਣਿਆ ਕੋਏ ਐਸੇ ਮਰਨੇ ਜੋ ਮਰੈ ਬਹੁਰ

ਕਬੀਰ ਮਹਿੰਦੀ ਕਰ ਘਾਲਿਆ ਆਪ ਪਸਾਏ ਪਸਾਏ ਤੈ ਸਹ ਬਾਤ ਨਾ ਪੁੱਛੀਐ ਕਬੋ ਨਾ ਲਾਈ ਪਾਏ ਕਬੀਰ ਜੇ ਦਰ ਆਵਤ ਜਾਤਿਓ ਹਟਕੈ ਨਾਹੀ ਕੋਈ ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ ਕਬੀਰ ਡੂਬਾ ਥਾ ਪੈ ਉਬਰਿਓ ਗੁਣ ਕੀ ਲਹਿਰ ਚ ਭਕ ਜਬ ਦੇਖਿਓ ਬੇੜਾ ਜਰਜਰਾ ਤਬ ਉਤਰ ਪਰਿਓ ਹਉ ਫਰਕ ਕਬੀਰ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸੁਹਾਈ।

ਆਗ ਕਬੀਰ ਸੰਤ ਕੀ ਗੈਲ ਨਾ ਛੋਡੀਐ ਮਾਰਗ ਲਾਗਾ ਜਾ ਦੇਖਤ ਹੀ ਪਨੀਤ ਹੋਏ ਭੇਟਤ ਜਪੀਐ ਨਾਮ ਕਬੀਰ ਸਾਕਤ ਸੰਗ ਨਾ ਕੀਜੀਐ ਦੂਰ ਹੈ।

ਹੋਏਗਾ ਜੋ ਸਿਰ ਪਰ ਆਵੇ ਕਾਲ। ਕਬੀਰ ਐਸਾ ਜਨ ਤਿਕ ਦੇਖਿਆ ਜੈਸੀ ਧੋਈ ਲਾਖ, ਦਿਸੈ ਚੰਚਲ ਬਹੁ ਗੁਣਾ ਮਤ ਹੀ ਨਾਨਾ ਪਾਕ। ਕਬੀਰ ਮੇਰੀ ਬੁੱਧ ਕੋ ਜਮ ਨਾ ਕਰੈ ਤਿਸਕਾਰ, ਜਿਨ ਇਹੋ ਜਮੁਆ ਸਿਰਜਿਆ ਸੋ ਜਪਿਆ ਪਰਵਦਗਾਰ। ਕਬੀਰ ਕਸਤੂਰੀ ਭਇਆ ਭਵਰ ਭਏ ਸਭ ਦਾਸ, ਜਿਉ ਜਿਉ ਭਗਤ ਕਬੀਰ ਕੀ ਤਿਉ ਤਿਉ ਰਾਮ ਨਿਵਾਸ। ਕਬੀਰ ਗਹਿ ਗਚ ਪਰਿਉ ਕਟੰਬ ਕੈ ਕੰਠੈ ਰਹਿ ਗਯੋ ਰਾਮ, ਆਏ ਪਰੇ ਧਰਮ ਰਾਏ ਕੇ ਬੀਚ ਹੈ ਧੂਮਾ ਧਾਮ। ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਂਵ, ਉਹ ਸਾਕਤ ਬਪਰਾ ਮਰ ਗਯਾ ਕੋਈ ਨਾ ਲੈ ਹੈ ਨਾਂ। ਕਬੀਰ ਕੌਡੀ ਕੌਡੀ ਜੋਰ ਕੈ

ਕੰਢੈ ਹਾਥ ਜਬ ਹੀ ਪਾਈਐ ਪਾਰਖੂ ਤਬ ਹੀਰਨ ਕੀ ਸਾਟ ਕਬੀਰ ਕਾਮ ਪਰੇ ਹਰ ਸਿਮਰੀਐ ਐਸਾ

ਕਹੀਰ ਇਕ ਅਵਖਟ ਘਾਟੀ ਰਾਮ ਕੀ ਤੇ ਚੜ ਰਹੇ ਕਬੀਰ ਕਬੀਰ ਦੁਨੀਆਂ ਕੇ ਦੋਖੇ ਮੂਆ ਚਾਲਤ ਕੁਲ ਕੀ ਕਾਨ ਤਬ ਕੁਲ ਕਿਸ ਕਾ

ਧਾਤ ਸਾਬਤ ਰੱਖੈ ਤਾਂ ਰਾਮ ਭਜ ਨਾਹੇ ਤਾਂ ਬਿਨਠੀ ਬਾਤ ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਨੈ ਪੁਕਾਰ ਕਬੀਰ ਕਾਇਆ ਕਜਲੀ ਬਨ ਭਇਆ ਮਨ ਕੁੰਚਰ ਮੈਂ ਮੰਤ ਅੰਕਸ ਗਿਆਨ ਰਤਨ ਹੈ ਖੇ

ਅੱਗੇ ਗਏ ਸੰਝਾਪ ਸਨ ਚੋਟਾਂ ਖਾਸੀ ਕੌਣ ਪਾਸ ਦਮਾਮੇ ਸੱਤ ਸਿਰ ਭੇਰੀ ਸੱਡੋ ਰੱਡ ਜਾਏ ਸੁੱਤੇ ਜੀ ਰਾਣ ਮਹਿ ਥੀਏ ਅਤੀਮਾ ਗੱਡ ਫਰੀਦਾ

ਵਾਜਾ ਕੁੱਟਿਆ ਇਹ ਨਾ ਭਲੀ ਰੀਤ ਕਵੀ ਚੱਲ ਨਾ ਆਇਆ ਪੰਜੇ ਵਖਤ ਮਸੀਤ ਉੱਠ ਫਰੀਦਾ ਉਜੂ ਸਾਜ ਸੁਬਹਾ ਨਿਵਾਜ ਗੁਜਾਰ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ ਜੋ ਸਿਰ ਸਾਈ ਨਾ ਨਿਵੈ

ਸੱਜਣ ਵੀਹੀ ਇੱਕ ਟੁੰਡੇਂਦੀ ਨਾ ਲਾਹਾਂ ਤੁਖਾਂ ਜਿਉਂ ਮਾਲੀਹੀ ਕਾਰਨ ਤਿੰਨਾ ਮਾਂ ਫਿਰੀ ਫਰੀਦਾ ਇਹੋ ਤਨ ਭੌਂਕਣਾ ਨਿਤ ਨਿਤ ਦੁਖੀਐ ਕੌਣ ਕੰਨੀ ਬੁੱਝੇ ਦੇ ਰਹਾਂ ਕੀਤੀ ਵੱਗੈ ਪੌਣ ਫਰੀਦਾ ਰੱਬ ਖਜੂਰੀ ਪੱਕੀਆਂ ਮਾਖਿਆ ਨਹੀਂ ਬਹਨ ਜੋ ਜੋ ਵੰਜੈ ਦੀਹੜਾ ਸੋ ਉਮਰ ਹੱਥ ਪਵਨ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡਹਿ ਕਾਗ ਅਜੈ ਸੋ ਰੱਬ ਨਾ ਬਹੁੜਿਓ ਦੇਖ ਬੰਦੇ ਕੇ ਭਾਗ ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ ਏ ਦੋਏ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ ਕਾਗਾ ਚੂੰਡ ਨਾ ਪਿੰਜਰਾ ਬਸੈ ਤਾਂ ਉੱਡਰ ਜਾਹੇ ਜਿਤ ਪਿੰਜਰੈ ਮੇਰਾ ਸਹੁ ਵਸੈ ਮਾਸ ਨਾ ਤਿੱਦੂ ਖਾਹੇ ਫਰੀਦਾ ਗੋਰ ਨਮਾਣੀ ਸੱਡ ਕਰੇ ਨੇ

ਚੱਲ ਗਈ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਆਪ ਸਵਾਰ ਹੈ ਮੈਂ ਮਿਲੈ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਕੰਧੀ ਉੱਤੇ ਰੁਖੜਾ ਕਿਚਰਕ ਬੰਨੈ ਤੀਰ ਫਰੀਦਾ ਕੱਚੈ ਭਾਂਡੈ ਰੱਖੀਐ ਕਿਚਰ ਤਾਈ ਨੀਰ ਫਰੀਦਾ ਮਹਿਲ ਨਸੱਖਣ ਰਹਿ ਗਏ ਵਾਸਾ ਆਇਆ ਤਲ ਗੋਰਾਂ ਸੇ ਨਿਮਾਣੀਆਂ।

ਦੁਨੀ ਵਿੱਚ ਸੇ ਦਰਗਾਹ ਉਗਾਹ ਫਰੀਦਾ ਦਰਿਆ ਵੈ ਸੰਨੈ ਬਗਲਾ ਬੈਠਾ ਕੇਲ ਕਰੇ ਕੇਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ ਬਾਜ ਪਏ।

ਹਨ। ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ, ਮਲਕਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ। ਤਿਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚਹੋ ਜਣਿਆਂ ਦੇ ਕੰਨ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਾਹ ਆਏ ਕੰਮ, ਫਰੀਦਾ ਹੋ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ, ਕੰਕਰ ਚੁੱਗਣ ਥਲ ਵਸਣ ਰੱਬ ਨਾ ਛੋਡਣ ਪਾਸ। ਫਰੀਦਾ ਰੁੱਤ ਫਿਰੀ ਵਣ ਕੰਬਿਆ ਪੱਤ ਝੜੇ ਝੜ ਪਾਹੇ, ਚਾਰੇ ਕੁੰਡਾਂ ਢੂੰਡੀਆਂ ਰਹਿਣ ਕਥਾਉ ਨਾਹੀ। ਫਰੀਦਾ ਪਾੜ ਪਟੋਲਾ ਧੱਜ ਕਰੀ ਕੰਬਲੜੀ ਪਹਿਰੇਉ, ਜਿੰਨੀ ਵੇਸੀ ਸੌ ਮਿਲੈ ਸੇਹੀ ਵੇਸ ਕਰੇਉ। ਮਹੱਲਾ ਤੀਜਾ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ, ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਯਤ ਰਾਸ ਕਰੇ। ਮਹੱਲਾ ਪੰਜਵਾਂ ਫਰੀਦਾ ਗਰਭ ਜਿੰਨਾ ਵਡਿਆਈਆਂ ਧਨ ਜੋਬਨ ਆਗਾਹ, ਖਾਲੀ ਚੱਲੇ ਧਣੀ ਸਿਉ ਟਿੱਬੇ ਜਿਉ ਮਿਹਾ। ਫਰੀਦਾ ਕਿੰਨਾ ਮੁਖ ਡਰਾਵਣੀ ਜਿੰਨਾ ਵਸਾਰਿਓਨ ਨਾਉ, ਐਥੈ ਦੁੱਖ ਘਨੇਰਿਆ ਅੱਗੇ ਠੌਰ ਨਾ ਖਾਉ। ਫਰੀਦਾ ਪਿੱਛਲ ਰਾਤ ਨਾ ਜਾਗਿਓ ਜੇ ਬੰਦੜੋ ਮੋਇਓ, ਜੇ ਤਾਂ ਰੱਬ ਵਸਾਰਿਆ ਤਾਂ ਰੱਬ ਨਾ ਵਿਸਰਿਓ। ਮਹੱਲਾ ਪੰਜਵਾਂ ਫਰੀਦਾ ਕੰਤ ਰੰਗਾਵਲਾ ਵੱਡਾ ਵੇ ਮੁਹਤਾਜ, ਅੱਲਾ ਸੇ ਤੀਰਤਿਆ ਇਹੋ ਸਚਾਵਾਂ ਸਾਜ। ਮਹੱਲਾ ਪੰਜਵਾਂ ਫਰੀਦਾ ਦੁੱਖ ਸੁੱਖ ਇੱਕ ਕਰ ਦਿਲ ਤੇ ਲਾਹੇ ਵਿਕਾਰ, ਅੱਲਾ ਭਾਵੈ ਸੋ ਭਲਾ ਤਾਂ ਲੱਭੀ ਦਰਬਾਰ। ਮਹੱਲਾ ਪੰਜਵਾਂ ਫਰੀਦਾ ਦੁਨੀ ਵਜਾਈ ਵੱਜਦੀ ਤੂੰ ਵੀ ਵੱਜਹ ਨਾਲ, ਸੋਈ ਜੀਓ ਨਾ ਵੱਜਦਾ ਜਿਸ ਅੱਲਾਹ ਕਰਦਾ ਸਾਰ। ਮਹੱਲਾ ਪੰਜਵਾਂ ਫਰੀਦਾ ਦਿਲ ਰੱਖਾ ਇਸ ਦੁਨੀ ਸਿਉ ਦੁਨੀ ਨਾ ਕਿਤੈ ਕੰਮ, ਮਿਸਲ ਫਕੀਰਾਂ ਗਾਖੜੀ ਸੋ ਪਾਈਐ ਪੂਰ ਕਰਮ। ਪਹਿਲੇ ਪਹਿਰੈ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਾਗਨ ਲਹਨ ਸੇ ਸਾਈ ਕੰਨੂ ਦਾਤ। ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਇੱਕ ਜਾਗਨ ਦੇ ਨਾ ਲਹਿਣ ਇੱਕ ਨਾ ਸੁੱਤਿਆਂ ਦੇ ਉਠਾਲ। ਟੂਡੇਂਦੀਏ ਸੁਹਾਗ ਕੂ ਤਉ ਤਨ ਕਾਈ ਕੋਰ, ਜਿੰਨਾ ਨਾਉ ਸੁਹਾਗਣੀ ਇੰਨਾ ਝਾਕ ਨਾ ਹੋਰ। ਸਬਰ ਮੰਜ ਕਮਾਣ ਇਹ ਸਬਰ ਕਾ ਨੀਹਣੋ, ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ। ਸਬਰ ਅੰਦਰ ਸਾਬਰੀ ਤਨ ਏਵੈ ਜਾਲੇਨ, ਹੋਣ ਨਜੀਕ ਖੁਦਾਈ ਦੈ ਭੇਤ ਨਾ ਕਿਸੈ ਦੇਨ। ਸਬਰ ਇਹੋ ਸਵਾਓ ਜੇ ਤੂੰ ਬੰਦਾ ਦਿੜ ਕਰਹਿ, ਵੱਧ ਥੀਵਹਿ ਦਰਿਆਉ ਟੁੱਟਣਾ ਥੀਵਹਿ ਵਾਹੜਾ। ਫਰੀਦਾ ਦਰਵੇਸੀ ਗਾਖੜੀ ਚੋਪੜੀ ਪਰੀਤ, ਇਕਨ ਕਿੰਨੈ ਚਾਲੀਐ ਦਰਵੇ ਸਾਵੀ ਰੀਤ। ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲੰਨ, ਪੈਰੀ ਥੱਕਾਂ ਸਿਰ ਜੁਲਾਂ ਜੇ ਮੂੰਹ ਪਰੀ ਮਿਲੰਨ। ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਪਰੀ ਨਿਹਾਲ। ਹਉ ਟੁਨੇਂਦੀ ਸੱਜਣਾ ਸੱਜਣ ਮੈਂਡੇ ਨਾਲ, ਨਾਨਕ ਲੱਖ ਨਾ ਲਖੀਐ ਗੁਰਮੁਖ ਦੇ ਦਿਖਾਲ। ਹੰਸਾਂ ਦੇਖ ਤਰੰਦਿਆਂ ਬੱਗਾਂ ਆਇਆ ਚਾਉ, ਡੁੱਬ ਮੂਵੇ ਬੱਗ ਬੱਪੜੇ ਸਿਰ

ਕਾਰ ਕਰਨ ਕਾਰਨ ਸਭ ਆਪੇ ਸਰਬ ਰਹਿਓ ਭਰਪੂਰ ਸਗਲ ਘਟ ਰਹਿਓ ਬਿਆਪੇ ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ ਸਰਬ ਕੀ ਰੱਖਿਆ ਕਰੈ ਆਪੇ ਹਰ ਪਤ ਅਵਨਾਸੀ ਅਵਗਤ ਆਪੇ ਆਪ ਉਤਪਤ ਏਕੈ ਤੂੰ ਹੀ ਏਕੈ ਅੰਨ ਨਾਹੀ ਤੁਮ ਭਤ ਹਰ ਅੰਤ ਨਾਹੀ ਪਾਰਾਵਾਰ ਕੌਣ ਹੈ ਕਰੈ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਣ ਕੋ ਆਧਾਰ ਜਨ ਨਾ

ਸਦ ਬਲਿਹਾਰ ਅੰਮ੍ਰਿਤ ਪ੍ਰਵਾਹ ਸਰ ਅਤੁਲ ਭੰਡਾਰ ਭਰ ਪਰੈ ਹੀ ਤੇ ਪਰੈ ਅਪਰ ਅਪਾਰ ਪਾਰ ਆਪਨੋ ਭਾਵਨ ਕਰ ਮੰਤਰ ਨਾ ਦੂਸਰੋ ਧਾਰ ਉਪਤ ਪਰਲੋ ਏਕੈ ਨਿਮਕ ਤੋ ਘਰ ਆਨ ਨਾਹੀ ਸੰਸਰ ਉਜਿਆਰੋ ਨਿਰਮਰ ਕੋਟ ਪਰਾਸਤ ਜਾਹੀ ਨਾਮ ਲੀਏ ਹਰ ਹਰ ਜਨ ਨਾਨਕ ਭਗਤ ਦਾਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ ਸਗਲ ਭਵਨ ਧਾਰੇ ਏਕ ਥੇ ਕੀਏ ਬਿਸਥਾਰੇ ਪੂਰ ਰਹਿਓ ਸਰਬ।

ਮਨ ਭਇਉ ਸਤ ਸੰਗਤ ਤੇ ਪਿਆਰ ਹਰ ਗੁਰ ਨਾਨਕ ਜਿਨ ਪਰਸੇਉ ਤਿਨ ਸਭ ਕੁਲ ਕੀਓ ਉਧਾਰ ਸਚ ਸਭਾ ਦੀਵਾਨ ਸਚ ਸੱਚੇ ਪਹਿ ਧਰਿਉ ਸੱਚੈ ਤਖਤ ਨਿਵਾਸ ਸਚ ਤਪਾਵਸ ਕਰਿਉ ਸਚ ਸਿਰਜਿਉ ਸੰਸਾਰ ਆਪ ਆਭੁੱਲ ਨਾ ਭੁੱਲੋ ਰਤਨ ਨਾਮ ਅਪਾਰ ਕੀਮ ਨਾ ਪਵੈ ਅਮੁੱਲੋ ਜਿਹੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨਹੂੰ ਪਾਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੋਨ ਨਾ ਆਏ ਕਵਨ ਜੋਗ ਕੌਣ ਗਿਆਨ ਧਿਆਨ ਕਵਨ ਬਿਦ ਉਸਤਤ ਕਰੀਐ ਸਿੱਧ ਸਾਧਕ ਤੇ ਤੀਸ ਕੋਰ ਤੇਰ ਕੀਮ ਨਾ ਪਰੀਐ ਬ੍ਰਹਮਾਦ

ਉਧਾਰਨ ਸੋ ਚਿਤ ਚੇਤ ਅਚੇਤ ਜਾਨ ਸਤ ਸੰਗਤ ਪਰਮ ਅੰਧੇਰ ਮੋਹਿਓ ਕਤ ਧੌ ਮੂਰਤ ਘਰੀ ਚਸਾ ਪਲ ਸਿਮਰਨ ਰਾਮ ਨਾਮ ਰਸਨਾ ਸੰਗ ਲਓ ਹੋਛੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾਂ ਦੁਖ ਭਉ।

ਹਰ ਸਪਤ ਦੀਪ ਮਜਾਰ ਲਹਿਣਾ ਜਗਤਰ ਗੁਰ ਪਰ ਸਮਰਾਰ ਕਹਿ ਤਾਂ ਹਦਰਤ ਪਾਇਓ ਮਾਨ ਸੇਵਿਆ ਗੁਰ ਪ੍ਰਵਾਨ ਸਾਧ ਅਜਗਰ ਜਿਨਕੀਆ ਉਨਮਾਨ ਹਰ ਹਰ ਦਰਸ ਸਮਾਨ ਆਤਮਾਵੰਤ ਗਿਆਨ ਜਾਣਿਆ ਅਕਲ ਗਤ ਗੁਰ ਪ੍ਰਵਾਨ ਜਾ ਕੀ

ਹਰ ਸਪਤ ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸਮਰਾਰ ਦ੍ਰਿਸ਼ਟ ਧਰਤ ਤਮ ਹਰਨ ਦਹਿਨ ਅਗ ਪਾਪ ਪ੍ਰਨਾਸਨ ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਨਾਸਨ ਲੋਭ ਮੋਹ ਵਸ ਕਰਨ ਸਰਨ ਜਾਚਕ ਪ੍ਰਤਪਾਲਨ ਆਤਮ ਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗੈ ਸੋ ਪੈ ਤਰੈ ਗੁਰ ਜਗਤ ਫਿਰਨ ਸੀ ਅੰਗ ਰਹੋ।

ਵੈ ਖਵੈ ਕਸ ਬਿਮਲ ਵਿਚਾਰ ਹੈ ਇਹ ਤਤ ਜਾਣਿਓ ਸਰਬਗਤ ਅਲਖ ਬਿਡਾਣੀ ਸਹਿਜ ਭਾਏ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ ਗੁਰਗਮ ਪ੍ਰਮਾਣ ਤੈ ਪਾਇਓ ਸਤ ਸੰਤੋਖ ਗ੍ਰਾਹਜ ਲਇਓ ਹਰ ਪਰਸਿਓ ਕਲ ਸਮੁੱਲ ਵੈ।

ਮਲ ਪ੍ਰਸਨ ਸਭ ਰੰਗ ਸਹਿਜ ਕਲ ਉਚਰੈ ਜਸ ਜੰਪੋ ਲਹਿਣੀ ਰਸਨ ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਧ।